ਜੋ ਜੋ ਰੁਸਰ ਨਾਮ ਨੀ ਆਵੇ ਵਾਰੋ ਵਾਰ ਜੂਠੇ ਜੂਠਾ ਮੁਖ ਵਸੇ ਨਿਤ ਨਿਤ ਹੋਏ ਖਵਾ ਸੁੱਚੇ ਇਹਨਾਂ ਆਖੀਏ ਵੈਨ ਜੇ ਪਿੰਡਾ ਧੋਏ ਸੁੱਚੇ ਸਹੀ ਨਾਨਕਾ ਜਿਨ ਮਨ ਵਸਿਆ ਸੋਏ ਪੌੜੀ।

0: ਪਹਿਲਾ ਜੇਕਰ ਸੁਤਕ ਮੰਨੇ ਸਭ ਤੇ ਸੁਤਕ ਹੋਏ ਗੋਹੇ ਅਤੇ ਲੱਕੜੀ ਅੰਦਰ ਕੀੜਾ ਹੋਏ ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਏ ਪਹਿਲਾ ਪਾਣੀ ਜਿਉ ਹਜ ਧਰਿਆ ਸਭ ਕੋਏ ਸੂਤਕ ਕਿਉਂ ਕਰ ਰੱਖੀਏ ਸੂਤਕ ਪਵੇ ਰਸੋਈ ਨਾਨਕ ਸੂਤਕੇ ਮਨ ਉਤਰੇ ਗਿਆਨ ਉਤਾਰੇ ਤੋਈ ਮਹੱਲਾ ਪਹਿਲਾ
1: ਮਨ ਕਾ ਸੂਤਕ ਲੋਭ ਹੈ ਜੇਵਾ ਸੂਤਕ ਕੂੜਕੀ ਸੂਤਕ ਵੇਖਣਾ ਪਰਤਰੇ ਪਰਤ ਹਰੂਪ ਕਨੀ ਸੂਤਕਨ ਪਹਿਲਾ

ਦੇ ਤਾਂ ਨਗਰੀ ਆਈਆ ਜਾਤ ਸੁਭਾਣਾ ਕਾ ਮਨ ਵਸਾਈਆ ਹਰ ਹੁਕਮ ਮਸਤ ਹੱਥ ਧਾਰ ਵਿੱਚ ਹੁਮਾਰ ਕੱਢੀਆ ਬੁਰੇ ਆਈਆ ਸਹਿਤ ਉੱਠੈ ਨੌਨਿਤ ਪਾਈਆ ਸਹਿਤ ਉੱਠੈ ਨੌਨਿਤ ਪਾਈਆ।

0: ਪਹਿਲਾ ਸੁੱਚਾ ਪਏ ਸੁੱਚੇ ਬੈਠਾ ਹੈ ਸੁੱਚੇ ਅੱਗੇ ਰੱਖੇ ਨੂੰ ਕੋਈ ਨਾ ਪਿੱਟਿਓ ਜਾਏ ਸੁੱਚਾ ਹੋ ਕੇ ਜੇ ਵਿਆਹ ਲੱਗਾ ਪੰਡਤ ਸਲੋਕ ਖੁਆਤੀ ਜਾਏ ਸਟੇ ਕੇ ਸੇਵ ਲਗਾ ਦੋ ਅੰਨ ਦੇਵਤਾ ਪਾਣੀ ਦੇਵਤਾ ਬੈਸੰਤਰ ਦੇਵਤਾ ਲੂਨ ਪੰਜਵਾਂ ਪਾਇਆ ਕਿਰਤ ਤਾਹੋਆ ਪਾਕੂਤ ਪਾਪੀ ਸੋ ਤਨ ਗੱਡੀਆਂ ਥੁੱਕਾਂ ਪਈਆਂ ਤਿੱਤ ਜਿਤ ਮੁਖ ਨਾਮ ਨਾ ਉਚਰੇ ਬਿਨ ਨਾ ਵਰਸ ਖਾਏ ਨਾਨਕੇ ਵੇ ਜਾਣੀਏ ਤਿਤ ਮੁਖ ਤੁੱਕਾ ਪਾਹੇ ਮਹੱਲਾ ਪਹਿਲਾ
1: ਪੰਡ ਜੰਮੀਏ।

0: ਹੁਕ ਮਹੱਲਾ ਪਹਿਲਾ ਨਾਨਕ ਫਿੱਕੇ ਬੋਲੀਏ ਤਨ ਮਨ ਫਿੱਕਾ ਹੋਏ ਫਿੱਕੋ ਫਿੱਕਾ ਸਦੀਆ ਫਿੱਕੇ ਫਿੱਕੀ ਸੋਏ ਫਿੱਕਾ ਦਰਗੇ ਸਟੀਆਂ ਮੋਹ ਤੁੱਕਾ ਫਿੱਕੇ ਪਾਹੇ ਫਿੱਕਾ ਮੁਰਖਾ ਕੀ ਪਾਣਾ ਲੈ ਸਜਾਏ ਮਹੱਲਾ ਪਹਿਲਾ
1: ਅੰਦਰੋਂ ਝੂਠੇ ਪੈਜ ਬਾਹਰ ਦੁਨੀਆਂ ਅੰਦਰ ਫੈਲ ਅੱਠ ਸਰਤੀਤ ਜੇ ਨਾਵੇ ਉਤਰੇ ਨਾ ਹੀ ਮੈਂ ਜਿਨ ਪਟ ਅੰਦਰ ਬਾਹਰ ਗੁਦਰਤੇ ਭਲੇ ਸੰਸਾਰ ਤਿੰਨੇ ਉਹ ਲੱਗਾ ਰੱਬ ਸੇਤੀ ਦੇਖਣੇ ਵਿਚਾਰ ਰੰਗ ਹੱਸੈ ਰੰਗ ਰੋਵੇ ਚੁੱਪ ਪੀ ਕਰ ਜਾਏ ਪਰਵਾਹ ਨਹੀਂ ਕਿਸੇ ਕਿਰੀ ਬਾ ਸਚਨਾ ਦਰਬਾਰ ਉੱਪਰ ਖਰਚ ਮੰਗਾ ਜਬ ਦੇਤਾ ਖਾਏ ਦੇ ਬਾ ਨੇਕੋ ਕਲ ਮੇ ਕਾ ਹਮਾ ਤੁਮਾ ਮੇ ਦਰ ਲੈ ਲੇਖਾ ਪੀੜ ਛੁੱਟੇ ਨਾਨਕਾ ਜਿਉਂ ਤੇਲ ਪੌੜੀ ਆਪੇ ਹੀ

ਕਿਤੇ ਚੱਲਈਆਂ ਉਹ ਦੋ ਦੁਕੇ ਮਟਾਈਆਂ ਮਾ ਹੁਣੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰ ਰਹੇ ਸੀ। ਸਾਡੀ ਸਟੂਡੀਓ ਦੀ ਕੜੀ ਮੁਤਾਬਕ ਇਸ ਵੇਲੇ ਸਵੇਰ ਦੇ 6 ਵੱਜ ਰਹੇ ਨੇ। ਹੁਣ ਤੁਸੀਂ ਸਾਡੀ ਦਿੱਲੀ ਕੇਂਦਰ ਤੋਂ ਸੁਣੋਗੇ ਹਿੰਦੀ 'ਚ ਸਮਾਚਾਰ।

ਭਗਤੀ ਸਾਡੇ ਅੰਦਰ ਦੀ ਅਸ਼ਾਂਤੀ ਨੂੰ ਦੂਰ ਕਰਦੀ ਹੈ। ਭਗਤੀ ਸਾਨੂੰ ਨਿਰੰਕਾਰ ਨਾਲ ਜੋੜਦੀ ਹੈ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

ਜਦੋਂ ਦਿਨ ਦੀ ਸ਼ੁਰੂਆਤ ਰੱਬ ਦੇ ਨਾਮ ਨਾਲ ਹੋਵੇ, ਭਗਤੀ 'ਚ ਹੋਵੇ, ਤਾਂ ਫਿਰ ਦਿਨ ਹੋਰ ਵੀ ਸੋਹਣਾ ਲੱਗਦਾ ਹੈ। ਅਤੇ ਭਗਤੀ 'ਚ ਇੰਨੀ ਸ਼ਕਤੀ ਹੈ ਕਿ ਉਹ ਸਾਡੇ ਮਨ ਦੀ ਜਿਹੜੀ ਅੰਦਰ ਅਸ਼ਾਂਤੀ ਹੈ ਉਹ ਉਸਨੂੰ ਦੂਰ ਕਰ ਦਿੰਦੀ ਹੈ। ਆਓ ਮਿਲ ਕੇ ਸਰਵਣ ਕਰੀਏ ਭਗਤੀ ਸੰਗੀਤ ਦੇ ਪ੍ਰੋਗਰਾਮ ਆਰਾਧਨਾ 'ਚ ਅਗਲਾ ਭਜਨ।

ਭਗਤੀ ਸਿਰਫ ਸਾਨੂੰ ਰੱਬ ਨਾਲ ਨਹੀਂ ਜੋੜਦੀ, ਇਹ ਸਾਨੂੰ ਅੰਦਰੋਂ ਮਜ਼ਬੂਤ ਵੀ ਬਣਾਉਂਦੀ ਹੈ। ਜਦੋਂ ਮਨ, ਜਦੋਂ ਦਿਲ ਅਸ਼ਾਂਤ ਹੋਵੇ, ਇਸ ਰੱਬ ਨੂੰ ਯਾਦ ਕਰੋ ਤਾਂ ਫਿਰ ਦੇਖੋ ਤੁਹਾਡਾ ਜੀਵਨ ਕਿੰਨਾ ਸੋਹਣਾ ਹੋ ਜਾਏਗਾ। ਤੁਸੀਂ ਸਰਵਣ ਕਰ ਰਹੇ ਹੋ ਭਗਤੀ ਸੰਗੀਤ ਦਾ ਪ੍ਰੋਗਰਾਮ ਆਰਾਧਨਾ।

0: ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਗਤੀ ਸੰਗੀਤ ਦਾ ਪ੍ਰੋਗਰਾਮ ਅਰਾਧਨਾ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਤੁਹਾਨੂੰ ਸੁਣਾਉਂਦੇ ਹਾਂ ਪ੍ਰੋਗਰਾਮ ਖੇਤੀਬਾੜੀ।
1: ਖੇਤੀਬਾੜੀ

0: ਜੈ ਹਿੰਦ ਜੀ, ਸਤੂ ਸਾਹਿਬ ਬੱਚਿਆਂ ਵਾਲਿਓ।
1: ਜੈ ਹਿੰਦ ਜੀ, ਜੈ ਹਿੰਦ। ਰੀਆ ਰਾਮ ਜੀ, ਸੁਣਾਓ ਕੀ ਹਾਲ ਚਾਲ ਆ?
0: ਤਕੜਾ ਹਾਲ ਚਾਲ, ਤੁਸੀਂ ਆਪਣਾ ਦੱਸੋ।
1: ਬਹੁਤ ਵਧੀਆ ਜੀ, ਸਮੇਂ ਦੇ ਮੁਤਾਬਕ ਜਿੱਦਾਂ ਆਪਾਂ ਕਹਿੰਦੇ ਹਾਂ ਵੀ ਕੰਮ ਕਾਰ ਕਰਦੇ ਰਹੋ, ਅਤੇ ਹਾਲ ਚਾਲ ਵਧੀਆ ਅਤੇ ਖੇਤੀ ਵੀ ਵਧੀਆ।
0: ਵਧੀਆ ਹੋ ਜਾਂਦੀ ਆ ਜੀ। ਦੇਖੋ ਆਹ ਸਮਾਂ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਬੜਾ ਸਾਂਭਣ ਦਾ ਸਮਾਂ ਹੈ। ਅਤੇ ਜਿਹੜਾ ਬੰਦਾ ਸਮੇਂ ਨੂੰ ਸਾਂਭਣਾ ਜਾਣਦਾ ਹੈ ਉਹ ਸਾਰਾ ਕੁਛ ਸਾਂਭ ਲੈਂਦਾ ਹੈ। ਕਈ ਵਾਰੀ ਆਪਾਂ ਸਮੇਂ ਨੂੰ ਜਿੰਨਾ ਜਾਂਚ ਹੈ, ਮਾੜੀ ਜਿਹੀ ਬਰੀਕੀ ਦੀ ਗੱਲ ਹੈ, ਲੜਾਈ ਝਗੜੇ ਵੀ ਇਸੇ ਕਰਕੇ ਹੁੰਦੇ ਆ ਵੀ ਆਪਾਂ ਸਮਾਂ ਨਹੀਂ ਸਾਂਭਦੇ,
1: ਖੁੰਝ ਜਾਂਦੇ
0: ਹਾਂ। ਜਦੋਂ ਸਭ ਨੂੰ ਪਤਾ ਹੈ ਕਿ ਯਾਰ ਹਾਲਾਤ ਠੀਕ ਨਹੀਂ ਹੈ, ਮੌਸਮ ਠੀਕ ਨਹੀਂ ਹੈ, ਤੁਹਾਡੇ ਹੱਕ 'ਚ ਨਹੀਂ ਹੈ, ਅਤੇ ਉਹ ਕਹਿੰਦੇ ਇੱਕ ਚੁੱਪ ਸੌ ਸੁੱਖ ਵਾਲਾ ਹਿਸਾਬ ਹੋ ਜਾਂਦਾ।
1: ਬਹੁਤ ਵੱਡੀ ਚੀਜ਼ ਆ ਜੀ,
0: ਉਹੀ ਸਮਾਂ ਸਾਂਭਣ ਦੀ ਗੱਲ ਹੁੰਦੀ ਹੈ। ਅਗਲਾ ਕਹਿੰਦਾ ਸਿਆਣਾ ਬੰਦਾ, ਭਾਈ ਸਮਾਂ ਬਚਾ ਗਿਆ, ਵੇਲਾ ਬਚਾ ਗਿਆ,
1: ਪਾਸਾ ਵੱਟ ਜਾਓ,
0: ਹੈ ਨਾ। ਸੋ ਇਸ ਕਰਕੇ ਇਹ ਤਾਂ ਸਮੇਂ ਦਾ ਪੱਖ ਹੋ ਗਿਆ ਇਹ, ਪਰ ਖੇਤੀਬਾੜੀ ਦੇ ਵਿੱਚ ਜਿੱਦਾਂ ਸਾਨੂੰ ਸਭ ਆਪਾਂ
1: ਉੱਥੇ ਨਹੀਂ ਪਾਸਾ ਵੱਢਣਾ,
0: ਉੱਥੇ ਪਾਸਾ ਨਹੀਂ ਵੱਢਣਾ, ਹੈ ਨਾ, ਉੱਥੇ ਤੇ ਪਾਸੇ ਹਟ ਕੇ ਵੀ ਨਹੀਂ ਖੜਨਾ।
1: ਹਾਂ, ਉਹ ਤਾਂ ਕੰਮ ਕਰਨਾ ਪੈਣਾ। ਹੁਣ ਦੇਖੋ ਆਪਾਂ ਝੋਨੇ ਦੀ ਜਿਸ ਤਰ੍ਹਾਂ ਸਰਕਾਰ ਵੀ ਕਹਿੰਦੀ ਆ ਵੀ ਸਿੱਧੀ ਬਿਜਾਈ ਕਰੋ, ਮਹਿਕਮਾ ਵੀ ਕਹਿੰਦਾ, ਪਰ ਸਾਰਾ ਰਕਬਾ ਨਹੀਂ ਆਪਾਂ ਸਿੱਧਾ ਬੀਜ ਸਕਦੇ।
0: ਬਿਲਕੁਲ ਜੀ, ਬਿਲਕੁਲ।
1: ਕੁਛ ਤਾਂ ਜਿਹੜਾ ਹੁੰਦਾ ਪਨੀਰੀ ਵੀ ਤਿਆਰ ਕਰਨੀ ਪੈਂਦੀ ਨਾਲ, ਅਤੇ ਪਨੀਰੀ ਦੀ ਸੰਭਾਲ ਵੀ ਨਾਲ ਨਾਲ ਕਰਨੀ ਪੈਂਦੀ ਤਾਂ ਕਿ ਵਧੀਆ ਰਹੇ ਜੀ ਉਹ।
0: ਇਹ ਤਾਂ ਦੇਖੋ ਜੀ ਗੱਲ ਹੈ ਵੀ ਜੇ ਤਾਂ ਤੁਸੀਂ ਵੱਡੇ ਖਰਚ ਤੋਂ ਬਚਣਾ ਹੈ, ਜ਼ਿਆਦਾ ਖੱਜਲ ਖੁਆਰੀ ਤੋਂ ਬਚਣਾ ਹੈ, ਫਿਰ ਤਾਂ ਭਾਈ ਪਨੀਰੀ 'ਚ ਧਿਆਨ ਦੇ ਲਓ। ਜੇ ਖੱਜਲ ਖੁਆਰੀ 'ਚ ਪੈਣਾ, ਜ਼ਿਆਦਾ ਖਰਚਾ ਕਰਨਾ, ਫਿਰ ਧਿਆਨ ਨਾ ਦਿਉ, ਫਿਰ ਫਸਲ ਦੇ ਉੱਤੇ ਤਾਂ ਤੁਹਾਨੂੰ ਉਪਰਾਲੇ ਕਰਨੇ ਪੈਣੇ
1: ਆ ਜੀ। ਹੁਣ ਦੇਖੋ ਨਾ, ਕਈ ਵਾਰ ਇਹ ਹੁੰਦਾ ਸੀ, ਰੁੜੀਆ ਰਾਮ ਜੀ ਸੁਣਦੇ ਹੁੰਦੇ ਸੀ ਆਪਾਂ, ਵੀ ਸਾਡੇ ਜ਼ਿਮੀਂਦਾਰ ਭਰਾ ਪਹਿਲਾਂ ਹੀ ਗੱਡੀਆਂ ਰੋਕ ਕੇ ਖੜ੍ਹ ਜਾਂਦੇ ਸਟੇਸ਼ਨ 'ਤੇ।
0: ਸਹੀ ਗੱਲ,
1: ਕਿਉਂ ਮਜ਼ਦੂਰ ਨਹੀਂ ਲੱਭਦਾ ਸੀ,
0: ਕੰਮਾਂ
1: ਦੀ ਲੋੜ ਪੈਂਦੀ ਸੀ ਨਾ,
0: ਕੰਮਾਂ ਦੀ ਲੋੜ।
1: ਪਨੀਰੀ ਹੁਣ ਦੇਖੋ ਅਕਸਰ ਹੱਥਾਂ ਨਾਲ ਲਾਉਣੀ ਹੈ, ਅਤੇ ਉਹ ਬੰਦੇ ਚਾਹੀਦੇ ਹੈਗੇ।
0: ਬਿਲਕੁਲ ਬਿਲਕੁਲ।
1: ਅਤੇ ਉਹਦਾ ਹੁਣ ਹੱਲ ਇਹ ਘੱਟਤਾ ਵੀ ਚਲੋ

0: ਸਰਕਾਰ ਕਹਿੰਦੀ ਹੈ ਵੀ ਕੁਛ ਜਿਹੜਾ ਸਿੱਧਾ ਬੀਜ ਲਈਏ, ਕੁਛ ਆਪਾਂ ਮਸ਼ੀਨਾਂ ਨਾਲ ਵੀ ਆ ਗਏ ਤਰੀਕਾ ਵੀ ਉਹ ਵੀ
1: ਕਰ ਸਕਦੇ
0: ਜੇ ਵਧੀਆ ਮੈਟ ਟਾਈਪ ਨਰਸਰੀ ਤਿਆਰ ਕਰੋ ਤੇ ਮਸ਼ੀਨਾਂ ਦੇ ਨਾਲ ਵੀ ਜਿਹੜੀ ਝੋਨੇ ਦੀ ਲਵਾਈ ਬੜੀ ਵਧੀਆ ਕਾਮਯਾਬ ਹੈ ਜੀ,
1: ਵਜ਼ਨ ਨਹੀਂ ਪੈਂਦਾ ਜੀ। ਦੇਖੋ ਜਦੋਂ ਏਦਾਂ ਵਰਗੀਕ੍ਰਿਤ ਕਰ ਲੈਂਦੇ ਨਾ ਆਪਾਂ ਵੀ ਕੁਛ ਸਿੱਧੀ ਬਿਜਾਈ ਕਰ ਲਈ ਭਾਈ, ਕੁਛ ਮਸ਼ੀਨਾਂ ਨਾਲ ਕਰ ਲਈ, ਕੁਛ ਪਨੀਰੀ ਲਾ ਕੇ ਕਰ ਲਈ, ਤੇ ਉੱਥੇ ਫਿਰ ਇਹੀ ਹੈ ਕਿ ਇਹਦੇ ਨਾਲ ਵਜ਼ਨ ਘੱਟ ਜਾਂਦਾ ਹੈ ਕਿਉਂਕਿ ਕਾਮੇ ਵੀ ਤਾਂ ਦੇਖੋ ਸੀਮਤ ਹੈ ਸਾਡੇ ਕੋਲ। ਕਾਮੇ ਆਪਾਂ ਸਾਰੇ ਜਾਣਦੇ ਹਾਂ ਕਿ ਖੇਤੀ ਦੇ ਵਿੱਚ ਤਾਂ ਖਾਸ ਕਰਕੇ ਬਹੁਤ ਜ਼ਿਆਦਾ ਸਾਡੇ ਲਈ ਦਿੱਕਤ ਆ
0: ਰਹੀ ਹੈ, ਆਪਾਂ ਜ਼ਿਆਦਾ ਡਿਪੈਂਡ ਕਰਦੇ
1: ਹਾਂ। ਬਿਲਕੁਲ,
0: ਇਸ ਕਰਕੇ ਇਹ ਸਮੱਸਿਆ ਤਾਂ ਆ ਹੀ ਜਾਂਦੀ ਕਿ ਨਹੀਂ ਆਏ, ਮੰਨ ਲਓ ਘੱਟ ਆਏ ਤੇ ਫਿਰ ਜਿਹੜੀ ਅੱਗੇ ਪਿੱਛੇ ਹੋ ਜਾਂਦੀ ਹੈ ਤੇ ਸਾਰੇ ਪਾਸੇ ਖਿੱਚ ਪੈਂਦੀ ਹੈ ਵੀ ਜਿਹੜੀ ਆਪਾਂ ਕਦੋਂ ਕਿਸ
1: ਭਾਂਤੇ ਤੇ ਵੀ ਬੜਾ ਫਰਕ ਪੈ ਜਾਂਦਾ ਜੀ, ਬੜੀਆਂ ਚੀਜ਼ਾਂ ਦਾ ਫਰਕ ਪੈਂਦਾ ਸੰਧੂ ਸਾਹਿਬ। ਸੋ ਇਸ ਕਰਕੇ ਇਹ ਤਾਂ ਦੇਖੋ ਹੈ ਕਿ ਆਪਾਂ ਥੋੜ੍ਹਾ ਜਿਹਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਇਸ ਲਿਹਾਜ਼ ਨਾਲ ਹੀ ਚੱਲੀਏ ਕਿ ਥੋੜ੍ਹੀ ਸਿੱਧੀ ਕਰ ਲਈਏ, ਥੋੜ੍ਹੀ ਪਨੀਰੀ ਨਾਲ ਕਰ ਲਈਏ, ਕੁਛ ਰਕਬਾ ਬਾਸਮਤੀ ਥੱਲੇ ਲੈ ਆਈਏ, ਇਹ ਸਾਰੀਆਂ ਚੀਜ਼ਾਂ ਦੇ ਨਾਲ ਇਹ ਸਮੱਸਿਆ ਦਾ ਹੱਲ ਹੋ ਜਾਂਦਾ। ਪਰ ਜਿਹੜੀ ਤੁਸੀਂ ਪਨੀਰੀ ਦਾ ਜ਼ਿਕਰ ਕੀਤਾ ਹੈ ਉਹਦੇ ਲਈ ਆ ਸਮਾਂ ਬੜਾ ਸਾਡੇ ਕੋਲ ਢੁਕਵਾਂ ਹੈ।
0: ਆ ਪਨੀਰੀ ਜਿਹੜੀ ਬੀਜੀ ਹੋਈ ਹੈ,
1: ਬੀਜੀ ਹੋਈ ਹੈ ਜਿਹੜੀ,
0: ਉਹਦੀ ਸਾਂਭ ਸੰਭਾਲ ਬੜੀ ਮਹੱਤਵਪੂਰਨ ਹੈ ਤਾਂ ਕਿ ਜੇ ਦੇਖੋ ਵਧੀਆ ਤਿਆਰ ਹੋਊਗੀ। ਆਮ ਕਹਿੰਦੇ ਹਾਂ ਵੀ 25 ਤੋਂ ਲੈ ਕੇ 30 ਦਿਨਾਂ ਦੀ ਪਨੀਰੀ, ਉਹ ਜਿਹੜੀ ਤਿਆਰ ਕੀਤੀ ਹੋਵੇ ਉਹ ਪੁੱਟ ਕੇ ਲਾਓ, ਬਹੁਤੀ ਵੱਡੀ ਉਮਰ ਦੀ ਨਹੀਂ ਲਾਓ
1: ਨਾ ਜੀ, ਫਿਰ
0: ਵਰਗੀ ਉਹ ਗੰਢਾਂ ਜੀ ਬਣ ਜਾਂਦੀਆਂ ਤੇ ਫਿਰ ਉਹਨਾਂ ਸਮੱਸਿਆ ਆ ਜਾਂਦੀ ਹੈਗੀ।
1: ਉਹ ਤਾਂ ਦੇਖੋ ਜੀ ਫਿਰ ਕਹਿੰਦੇ ਹੁੰਦੇ ਨੇ ਵੀ
0: ਜਿੱਦਾਂ ਸਰਦੇ ਦਾ ਕੰਮ
1: ਹੈ, ਬੂਟੇ ਦਾ ਜੋ ਖਲਾਰ ਫਲਾਰ ਚਾਹੀਦਾ ਆਪਾਂ ਨੂੰ ਉਸ ਲਿਹਾਜ਼ ਨਾਲ ਉਹ ਆਉਣਾ ਨਹੀਂ। ਬਾਕੀ ਜਿੱਦਾਂ ਤੁਸੀਂ ਜ਼ਿਕਰ ਕੀਤਾ ਕਿ ਪਨੀਰੀ, ਸਾਨੂੰ ਪਨੀਰੀ ਵੀ ਦੱਸਦੀ ਹੈ ਬੋਲ ਕੇ, ਜਿੱਦਾਂ ਹੁਣ ਪੀਲਾਪਣ ਸਾਨੂੰ ਲੱਗਦਾ ਦਗੀਆਂ ਦੇ ਵਿੱਚ ਵੀ ਪੀਲਕ ਮਾਰਦੀ ਪਈ ਹੈ, ਕਈ ਵਾਰੀ ਪੱਤਿਆਂ ਦੇ ਕੋਈ ਰੋਗ ਪੈ ਜਾਂਦੇ ਹੈ, ਕਈ ਤਰ੍ਹਾਂ ਦੀਆਂ ਚੀਜ਼ਾਂ ਸਾਡੇ ਸਾਹਮਣੇ ਆਉਂਦੀਆਂ ਹੈ। ਸੋ ਇਸ ਕਰਕੇ ਪਨੀਰੀ ਤਾਂ ਇੱਕ ਤਾਂ ਦੇਖੋ ਬੀਜਣ ਤੋਂ ਪਹਿਲਾਂ ਬੜੇ ਉਪਰਾਲੇ ਹੈ ਵੀ ਜਿਹੜੇ ਆਪਾਂ ਪਨੀਰੀ ਦੇ ਵਿੱਚ ਕਰ ਸਕਦੇ, ਜਿੱਦਾਂ ਆਪਾਂ ਕਹਿੰਦੇ ਹਾਂ ਭਾਈ ਉਸੇ ਖੇਤ ਦੇ ਵਿੱਚ ਨਾ ਜਿੱਥੇ ਪਹਿਲੋਂ ਪਨੀਰੀ
0: ਝਾੜਿਆ ਸੀ,
1: ਹਾਂ ਝਾੜਿਆ ਸੀ, ਉੱਥੇ ਨਾ ਲਾਓ ਪਨੀਰੀ, ਹੈ ਨਾ।
0: ਜਾਂ ਆਪਾਂ ਕਹਿੰਦੇ ਹਾਂ ਵੀ ਆਪਾਂ ਰੂੜੀ ਪਾ ਕੇ ਤੇ ਪਾਣੀ ਲਾ ਦਿਓ,
1: ਹਾਂ
0: ਜਿਹੜੇ ਨਦੀਨ ਆ ਨਾ
1: ਉੱਗ ਜਾਂਦੇ,
0: ਉਹ ਪਹਿਲੇ ਉੱਗ ਪੈਂਦੇ ਆ ਤੇ ਉਹਨੂੰ ਆਪਾਂ ਪਹਿਲਾਂ ਖਾਤਮਾ ਕਰਕੇ ਤੇ ਫਿਰ ਵਧੀਆ ਪਨੀਰੀ ਜਿਹੜੀ ਹੈ ਬੀਜੀ ਜਾ ਸਕਦੀ
1: ਹੈ।
0: ਤੇ ਤੁਸੀਂ ਗੱਲ ਕੀਤੀ ਸੀ ਨਾ ਪੀਲੇ ਪੈਣ ਦੀ, ਕਈ ਵਾਰ ਉਹਦੇ ਵਿੱਚ ਦੇਖੋ ਜਿਹੜੀ ਲੋਹੇ ਦੀ ਘਾਟ
1: ਆ ਜਾਂਦੀ ਹੈ ਜੀ,
0: ਜ਼ਿੰਕ ਦੀ ਘਾਟ ਆ ਜਾਂਦੀ, ਇਹ ਬੜੀ ਦੇਖਣ ਵਾਲੀ ਚੀਜ਼ ਹੁੰਦੀ ਹੈ ਕਿ ਆਪਾਂ ਜਿਸ ਤਰ੍ਹਾਂ ਜੇ ਸਰਵੇਖਣ ਕਰਾਂਗੇ ਤਾਂ ਪਤਾ ਲੱਗੂਗਾ ਆਹ ਚੀਜ਼ ਘਾਟ ਆ। ਤੇ ਜਿੱਦਾਂ ਜਿੱਦਾਂ ਆਪਾਂ ਨੂੰ ਮਾਹਰ ਕਹਿੰਦੇ ਆ ਜੇ ਲੋਹੇ ਦੀ ਘਾਟ ਹੈ ਤਾਂ ਫੈਰਾ ਸਲਫੇਟ ਦਾ ਛਿੜਕਾਅ ਕਰੋ,
1: ਬਿਲਕੁਲ
0: ਹਾਂਜੀ, ਜੇ ਜ਼ਿੰਕ ਦੀ ਘਾਟ ਹੈ ਫਿਰ ਜ਼ਿੰਕ ਸਲਫੇਟ, ਉਹ ਵੀ ਦੋ ਤਰ੍ਹਾਂ ਦੀ ਹੁੰਦੀ ਹੈ ਜੀ, ਇੱਕ ਮੋਨੋ ਹੁੰਦੀ ਹੈ ਇੱਕ ਦੂਸਰੀ ਹੁੰਦੀ ਹੈ, ਤੇ ਦੋਨਾਂ ਦੀ ਮਿਕਦਾਰ ਵੀ ਵੱਖਰੀ, ਤੇ ਉਹ ਤਾਂ ਹੀ ਅਸੀਂ ਦੇਖੋ ਜੇ ਕੋਈ ਚੀਜ਼ ਵਾਧੂ ਪਾਵਾਂਗੇ ਤਾਂ ਉਹਦਾ ਕੋਈ ਫਾਇਦਾ ਨਹੀਂ, ਜੇ ਸਿਫਾਰਸ਼ ਦੇ ਮੁਤਾਬਕ ਪਾਵਾਂਗੇ ਸਹੀ ਸਮੇਂ ਤੇ ਢੁਕਵੇਂ ਸਮੇਂ ਤੇ ਪਾਵਾਂਗੇ ਤੇ ਫਿਰ ਫਾਇਦਾ ਆ।
1: ਆ ਜੀ ਹੁਣ ਤਾਂ ਦੇਖੋ ਐਵੇਂ ਇੱਕ ਨਾ ਸਾਡਾ ਇੱਕ ਭਰਮ ਭੁਲੇਖਾ ਹੈ ਵੀ ਜੀ ਰੰਗ ਥੋੜ੍ਹਾ ਜਿਹਾ ਨਾ ਹਾਲੀ ਪੀਲ ਕੇ ਮਾਰਦੀ ਪਈ ਹੈ ਜਾਂ ਰੰਗ ਕਾਲਾ ਸਿਆਹ ਜਾਂ ਨਹੀਂ ਲੱਗਦਾ ਸਾਨੂੰ, ਇਹ ਕੋਈ ਮਤਲਬ ਇਹ ਕੋਈ ਜਿੱਦਾਂ ਕਹਿੰਦੇ ਆਧਾਰ ਨਹੀਂ ਹੈ ਨਰੋਈ ਪਨੀਰੀ ਦਾ। ਸੋ ਇਸ ਕਰਕੇ ਜਿੱਦਾਂ ਆਪਾਂ ਕਹਿ ਰਹੇ ਕਿ ਰੰਗਾਂ 'ਚ ਨਾ ਜਾਓ ਤੁਸੀਂ, ਪਨੀਰੀ ਸਾਡੀ ਨਰੋਈ ਹੋਣੀ ਚਾਹੀਦੀ, ਬਸ ਇਹ ਚੀਜ਼ ਦੇਖੋ ਉਹਨੂੰ ਕਿਸੇ ਤਰ੍ਹਾਂ ਦੀ
0: ਰਲਾ ਨਾ ਹੋਵੇ,
1: ਹਾਂ
0: ਨਦੀਨ ਨਾ ਹੋ। ਕਈ ਵਾਰ ਨਦੀਨ ਵੀ ਉਹ 'ਚ ਹੋ ਜਾਂਦੇ ਆ, ਕੋਈ ਹੋਰ ਕਿਸਮ ਦਾ ਰਲਾ ਆ ਉਹ ਵੀ ਫਿਰ ਅੱਗੇ ਜਾ ਕੇ ਆਪਾਂ ਨੂੰ ਸਮੱਸਿਆ।
1: ਦੇਖੋ ਨਦੀਨਾਂ ਦਾ ਤੁਸੀਂ ਜ਼ਿਕਰ ਕੀਤਾ ਹੈ, ਹੁਣ ਪਨੀਰੀ ਦੇ ਵਿੱਚ ਅਸੀਂ ਇਹ ਆ ਵੀ ਹੱਥਾਂ ਨਾਲ ਹੀ ਪੁੱਟ ਕੇ ਜਿਹੜਾ ਹੈ ਪ੍ਰਬੰਧ ਕਰ ਲੈਂਦੇ ਹਾਂ, ਅੱਗੋਂ ਫਸਲ ਦੇ ਵਿੱਚ ਥੋੜ੍ਹੀ ਹੱਥਾਂ ਨਾਲ ਪੁੱਟੇ ਜਾਣੇ ਇੰਨੇ ਰਕਬੇ 'ਚ, ਫਿਰ ਆਪਾਂ ਦਵਾਈਆਂ ਨਾਲ ਦੇਖੋ ਕਾਬੂ ਕਰਨੇ ਪੈਂਦੇ ਆ ਸਾਨੂੰ। ਸੋ ਇਸ ਕਰਕੇ ਕਹਿੰਦੇ ਹਾਂ ਵੀ ਭਾਈ ਬਹੁਤ ਸਾਰਾ ਖਰਚਾ ਜਿਹੜਾ ਹੈ ਪਨੀਰੀ ਜਿੰਨੀ ਸਾਡੀ ਜਿੱਦਾਂ ਕਹਿ ਸਕਦੇ ਹਾਂ ਕਿ ਚੰਗੀ ਹੋਏਗੀ, ਨਰੋਈ ਹੋਏਗੀ, ਬਿਮਾਰੀ ਤੋਂ ਰਹਿਤ ਹੋਏਗੀ, ਕਿਸੇ ਤੱਤ ਦੀ ਘਾਟ ਤੋਂ ਰਹਿਤ ਹੋਏਗੀ, ਅਤੇ ਉਹ ਪਨੀਰੀ ਜਿਹੜੀ ਜਦੋਂ ਖੇਤ ਦੇ ਵਿੱਚ ਲਾਵਾਂਗੇ ਅਤੇ ਲਾਉਣ ਵੇਲੇ ਵੀ ਥੋੜ੍ਹਾ ਜਿਹਾ ਧਿਆਨ ਰੱਖਣਾ ਜ਼ਰੂਰੀ ਹੈ, ਪਟਾਈ ਵੇਲੇ ਵੀ ਧਿਆਨ ਰੱਖਣਾ ਜ਼ਰੂਰੀ,
0: ਬਹੁਤ ਜ਼ਰੂਰੀ ਹੈ, ਬਹੁਤ ਜ਼ਰੂਰੀ ਹੈ ਜੀ। ਜਦੋਂ ਪਟਾਈ ਕਰਨੀ ਹੈਗੀ ਹੈ ਉਦੋਂ ਵੀ ਆਪਾਂ ਧਿਆਨ ਰੱਖੋ ਵੀ ਸਹੀ ਤਰੀਕੇ ਨਾਲ ਜੜ ਵਗੈਰਾ ਪੂਰੀ ਹੋਵੇ, ਪਾਣੀ ਲਾ ਦਿਓ। ਅਤੇ ਵੈਸੇ ਤਾਂ ਸਾਡੇ ਕਿਸਾਨ ਵੀਰ ਬੜਾ ਵਧੀਆ ਕਰਦੇ ਆ ਵੀ ਉਹ ਖੇਤ ਹੀ ਪੋਲਾ ਤਿਆਰ ਕਰਦੇ ਇਸ ਤਰੀਕੇ ਦਾ ਵੀ ਸੌਖਾ ਪੱਟੀ ਜਾਵੇ ਜੀ।
1: ਬਿਲਕੁਲ ਜੀ, ਇਸੇ ਕਰਕੇ ਰੂੜੀ ਕਿਉਂ ਸਿਫਾਰਸ਼ ਕੀਤੀ ਜਾਂਦੀ ਹੈ। ਰੂੜੀ ਦਾ ਮਤਲਬ ਇਹੀ ਹੈ ਕਿ ਜਿਹੜੀ ਖਾਸ ਤੌਰ ਦੇ ਉੱਤੇ ਆਪਾਂ ਪਨੀਰੀ ਬੀਜਦੇ ਹਾਂ, ਉਹਦਾ ਮਤਲਬ ਹੈ ਜ਼ਮੀਨ ਦੇ ਵਿੱਚ ਪਲਾਹ ਵੱਟ ਰਹੇ,
0: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ,
1: ਹਾਂ ਜੜ ਬਹੁਤੀ ਡੂੰਘੀ ਨਾ ਜਾਵੇ, ਜਦੋਂ ਪੁੱਟੀਏ ਕਿਸੇ ਤਰ੍ਹਾਂ ਜੜ ਨੂੰ ਨੁਕਸਾਨ ਨਾ ਹੋਵੇ, ਕਿਉਂਕਿ ਜਦੋਂ ਜੜ ਨੂੰ ਨੁਕਸਾਨ ਹੋਊਗਾ, ਬੂਟਾ ਆਪਾਂ ਖੇਤ ਦੇ ਵਿੱਚ ਲਾਉਣਾ ਹੈ ਤੇ ਤੁਹਾਨੂੰ ਪਤਾ ਫਿਰ ਜੜ ਨਾ ਹੋਈ, ਨਰੋਈ ਜੜ ਨਾ ਹੋਈ ਤੇ ਜੜ ਲੱਗੂ ਕਿੱਦਾਂ।
0: ਤੇ ਜਦੋਂ ਪਨੀਰੀ ਆਪਾਂ ਲਾਉਣੀ ਹੈ ਨਾ ਪੁੱਟ ਕੇ ਰੋਲੀਆ ਰਾਮ ਜੀ, ਤੇ ਬੂਟਿਆਂ ਦੀ ਗਿਣਤੀ ਦਾ ਪੂਰਾ ਖਿਆਲ ਰੱਖੋ ਜੀ। ਕਈ ਵਾਰ ਅਸੀਂ ਕਾਮਿਆਂ 'ਤੇ ਛੱਡ ਦਿੰਦੇ ਹਾਂ ਵੀ ਚਲੋ ਆਹ ਲਾ ਲੈਂਦੇ ਉਹ, ਉਹ ਕੀ ਕਰਦੇ ਪਾਸੇ ਪਾਸੇ ਦਿਖਾਉਣ ਵਾਸਤੇ ਤਾਂ ਲਾ ਦਿੰਦੇ ਸਹੀ ਸੀ,
1: ਆਲੇ ਦੁਆਲੇ ਚੰਗਾਰ ਹੋ ਜਾਂਦਾ
0: ਤੇ ਵਿਚਕਾਰ ਫਿਰ ਦਵਾ

0: ਕਮਨ ਵਿਗੜਦੇ ਆ।
1: ਹਾਂ ਸਹੀ ਗੱਲ ਹੈ। ਬੂਟੇ ਤਾਂ ਦੇਖੋ ਜੀ ਦੋ ਤਾਂ ਮੰਨ ਕੇ ਚੱਲੋ ਤੁਸੀਂ,
0: ਹਾਂ ਇੱਕ
1: ਵੀ
0: ਥਾਂ
1: ਦੋ
0: ਤੇ
1: ਬੂਟੇ ਇੱਕ ਥਾਂ ਤੇ ਲਾਉਣੇ ਹੈ, ਤੇ ਫਾਸਲਾ ਜਿਹੜਾ ਨਾ ਕਹਿੰਦੇ ਹੁੰਦੇ ਬਹੁਤੀ ਸੰਘਣੀ
0: ਹਾਂ
1: ਤੇ ਨਾ ਬਹੁਤੀ ਛਿੱਦੀ,
0: ਹਾਂ
1: ਦੋਨਾਂ ਚੀਜ਼ਾਂ ਦਾ ਆਪਾਂ ਧਿਆਨ ਰੱਖਣਾ ਹੈ।
0: ਅਤੇ ਜੇ ਕੋਈ ਆਪਾਂ ਨੂੰ ਲੱਗਦਾ ਵੀ ਘਾਟ ਹੈ, ਜਿਸ ਆਪਾਂ ਗੱਲ ਕਰ ਰਹੇ ਸੀ, ਅਤੇ ਜੇ ਲੋਹੇ ਦੀ ਘਾਟ ਹੈ ਤਾਂ ਫੈਰਸ ਸਲਫੇਟ ਦਾ ਵਰਤੋਂ ਕਰੋ, ਜੇ ਆਪਣੇ ਕੋਲ ਜ਼ਿੰਕ ਦੀ ਘਾਟ ਹੈ ਅਤੇ ਜ਼ਿੰਕ ਸਲਫੇਟ ਦੀ ਵਰਤੋਂ ਕੀਤੀ ਜਾ।
1: ਪਾਣੀ ਦਾ ਵੀ ਦੇਖੋ ਇਹ 'ਚ ਸੰਧੂ ਸਾਹਿਬ ਬੜਾ ਪਨੀਰੀ ਦੇ ਵਿੱਚ ਪ੍ਰਬੰਧ ਜਿਹੜਾ ਜ਼ਰੂਰੀ ਹੁੰਦਾ ਹੈ, ਕਿਉਂਕਿ ਪਾਣੀ ਜਿਹੜਾ ਹਜੇ ਤਾਂ ਆਪਾਂ ਸਾਰੀ ਜਾਣਦੇ ਹਾਂ ਕਿ ਇਹ ਫਸਲ ਹੈ ਤਾਂ ਪਾਣੀ ਦੀ ਹੈ,
0: ਪਾਣੀ
1: ਪਰ ਪਾਣੀ ਦੀ ਹੁਣ ਮਹਾਰਾਜ ਨੇ ਸਾਨੂੰ ਇਹ ਖੋਜਬੀਨ ਕਰਕੇ ਜਿਹੜਾ ਹੈ ਇਹ ਚੀਜ਼ ਦੱਸਤਾ ਕਿ ਪਾਣੀ ਖੜੋਤਾ ਰੱਖਣ ਨਾਲ ਜਾਂ ਪੂਰਾ ਭਰ ਕੇ ਰੱਖਣ ਨਾਲ ਕੋਈ ਬਹੁਤਾ ਜਿਹੜਾ ਫਾਇਦਾ ਨਹੀਂ ਸਾਨੂੰ ਹੋਣਾ, ਚਾਹੇ ਉਹ ਪਨੀਰੀ ਦੀ ਗੱਲ ਕਰ ਲਏ ਚਾਹੇ ਫਸਲ ਦੀ ਗੱਲ ਕਰ ਲਏ।
0: ਸਿਰਫ ਮਾਹਰ ਆਪਾਂ ਨੂੰ ਇਹੀ ਕਹਿੰਦੇ ਆ ਵੀ ਜਦੋਂ ਪਨੀਰੀ ਲਾਉਣੀ ਆ ਉਦੋਂ 15 ਕੁ ਦਿਨ ਧਿਆਨ ਰੱਖੋ,
1: ਬਿਲਕੁਲ ਬਿਲਕੁਲ
0: ਉਦੋਂ ਨਾ ਆਉਣ ਦਿਓ, ਕਿਉਂਕਿ ਕਈ ਵਾਰ ਜਿਹੜਾ ਨਾ ਉਹ ਜੇ ਖੇਤ ਦੇ ਵਿੱਚ ਆਪਣਾ ਤਰੇੜ ਪਾਟ ਗਈ,
1: ਤਰੇੜ ਤੋਂ ਇਲਾਵਾ ਜੀ ਨਦੀਨਾਂ ਦਾ ਦੇਖੋ ਨਾ,
0: ਹਾਂ ਨਦੀਨ
1: ਪਹਿਲੇ 15 ਦਿਨਾਂ ਦੇ ਵਿੱਚ ਜੰਮ ਪੈਣਾ ਨਦੀਨਾਂ ਦਾ, ਜਦੋਂ ਤੁਸੀਂ ਲਾਉਣ ਵੇਲੇ ਉਹ ਮਾਹਰ ਇਸੇ ਕਰਕੇ ਕਹਿੰਦੇ ਹੈ ਵੀ ਉਸ ਟਾਈਮ ਅਸੀਂ ਦਵਾਈ ਪਾਈ ਹੁੰਦੀ ਆ ਉਹ ਅਸਰ ਆ ਜਾਂਦਾ ਜ਼ਮੀਨ ਦੇ ਵਿੱਚ ਦਵਾਈ ਦਾ, ਮੁੜ ਕੇ ਤਾਂ ਫਿਰ ਉਹੀ ਹਿਸਾਬ ਹੈ
0: ਦੱਬ ਲੈਣਾ ਜੀ ਆਪੇ,
1: ਹਾਂ 4-6 ਦਿਨਾਂ ਦੇ ਬਾਅਦ ਹੀ ਜਿਹੜਾ ਹੈ ਆਪਾਂ ਪਾਣੀ ਲਾਈਏ ਤਾਂ ਕਿ ਪਾਣੀ ਦੀ ਵੀ ਨਾਲ ਨਾਲ ਬੱਚਤ ਹੋ ਜਾਏ। ਚਲੀਏ ਆਪਾਂ,
0: ਜੈ ਹਿੰਦ ਜੀ,
1: ਜੈ ਜੀ।

ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਖੇਤੀਬਾੜੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਆਓ ਹੁਣ ਮਿਲ ਕੇ ਸਰਵਨ ਕਰੀਏ ਮਾਨਸ ਗਾਨ ਦਾ 86ਵਾਂ ਭਾਗ।

ਹੁਣੇ ਤੁਸੀਂ ਸਰਵਨ ਕਰ ਰਹੇ ਸੀ ਮਾਨਸ ਗਾਨ ਦਾ 86ਵਾਂ ਭਾਗ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪਰਿਚੈ।

ਆਓ ਹੁਣ ਤੁਹਾਨੂੰ ਜਾਣਕਾਰੀ ਦੇ ਦਈਏ ਅੱਜ ਰਾਤ ਤੱਕ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਸ ਦੀ। ਸਵੇਰੇ 7:02 'ਤੇ ਤੁਸੀਂ ਸੁਣੋਗੇ ਪ੍ਰੋਗਰਾਮ ਸੋਹਣੀ ਸਵੇਰ, ਪੰਜਾਬੀ ਫਿਲਮੀ ਗੀਤਾਂ ਦਾ ਪ੍ਰੋਗਰਾਮ ਮਹਿਕ ਪੰਜਾਬ ਦੀ ਤੁਸੀਂ ਸੁਣੋਗੇ ਸਵੇਰੇ 8:40 'ਤੇ। ਇਸ ਦੇ ਨਾਲ ਹੀ ਸਵੇਰੇ 9:02 'ਤੇ ਤੁਸੀਂ ਸੁਣੋਗੇ ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਕਲਾਕਾਰ ਡਾਕਟਰ ਵਨੀਤਾ ਸੇਨ ਹੋਰਾਂ ਪਾਸੋਂ ਸਿਤਾਰ ਵਾਦਨ 'ਤੇ ਰਾਗ ਲਲਿਤ ਸੁਣੋਗੇ। NCERT ਵੱਲੋਂ ਸਪੋਂਸਰ ਪ੍ਰੋਗਰਾਮ ਉਮੰਗ ਸਵੇਰੇ 9:30 ਪੇਸ਼ ਕੀਤਾ ਜਾਵੇਗਾ। ਉਸ ਤੋਂ ਬਾਅਦ ਸਵੇਰੇ 10:02 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਹੈਲੋ ਫਰਮਾਇਸ਼ ਦਾ। ਲਾਈਵ ਫੋਨ ਇਨ ਇਸ ਪ੍ਰੋਗਰਾਮ 'ਚ ਤੁਸੀਂ ਵੀ ਸ਼ਿਰਕਤ ਕਰ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 01813342173 ਅਤੇ ਆਪਣੇ ਮਨਪਸੰਦੀਦਾ ਗੀਤ ਤੁਸੀਂ ਇਸ ਪ੍ਰੋਗਰਾਮ ਰਾਹੀਂ ਸੁਣ ਸਕਦੇ ਹੋ। 11:05 'ਤੇ ਪ੍ਰੋਗਰਾਮ ਪੇਸ਼ ਕੀਤਾ ਜਾਵੇਗਾ ਜੀ ਧਮਕ ਜਲੰਧਰ ਪੈਂਦੀ। ਉਸ ਤੋਂ ਬਾਅਦ ਦੁਪਹਿਰ 12:05 'ਤੇ ਸਮਾਂ ਰਹੇਗਾ ਜੀ ਪ੍ਰੋਗਰਾਮ ਵਸ ਦੇ ਵਿਹੜੇ ਦਾ। ਇਸ ਪ੍ਰੋਗਰਾਮ 'ਚ ਅੱਜ ਤੁਸੀਂ ਮੇਰੀ ਕਲਮ ਤੋਂ ਇੰਦਰਜੀਤ ਪਾਲ ਕੌਰ ਦੀ ਕਹਾਣੀ ਸੁਣੋਗੇ ਉਹ ਗੱਲ, ਅਤੇ ਸਾਂਝ 'ਚ ਅੱਜ ਤੁਸੀਂ ਤੁਹਾਡਾ ਪੈਸਾ ਤੁਹਾਡਾ ਅਧਿਕਾਰ ਵਿਸ਼ੇ 'ਤੇ ਸ਼੍ਰੀ ਮੋਹਨ ਮੋਦੀ ਹੋਰਾਂ ਪਾਸੋਂ ਦਿੱਤੀ ਜਾ

ਸਤਿੰਦਰ ਸਰਤਾਜ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਜੀ ਇਹ ਬਹੁਤ ਸੋਹਣਾ ਜਿਹਾ ਗੀਤ, ਅਤੇ ਸਭ ਨੇ ਅਸੀਂ ਮਿਲ ਕੇ, ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਵੀ ਨਾਲ ਦੇ ਨਾਲ ਸਾਰਿਆਂ ਦੀ ਸਰਬੱਤ ਦਾ ਭਲਾ ਅਤੇ ਸਭ ਦੀ ਚੜ੍ਹਦੀ ਕਲਾ ਦੀ ਅਰਦਾਸ ਜਿਹੜੀ ਹੈ ਉਹ ਕੀਤੀ ਹੋਵੇਗੀ ਮਿਲ ਕੇ। ਪ੍ਰੋਗਰਾਮ ਸੋਹਣੀ ਸਵੇਰ ਚੱਲ ਰਿਹਾ, ਅਤੇ ਦੋਸਤੋ ਕਹਿੰਦੇ ਨੇ ਕਿ ਕੈਲੰਡਰ ਦੀ ਜਿਹੜੀ ਹਰ ਤਾਰੀਖ ਹੈ ਉਹ ਸਿਰਫ ਇੱਕ ਦਿਨ ਨਹੀਂ ਹੁੰਦੀ, ਉਹ ਆਪਣੇ ਨਾਲ ਇਤਿਹਾਸ ਦੀਆਂ ਕਈ ਸਾਰੀਆਂ ਯਾਦਾਂ ਅਤੇ ਇਹੋ ਜਿਹੇ ਲੋਕਾਂ ਦੇ ਨਾਮ ਆਪਣੇ ਨਾਲ ਲੈ ਕੇ ਆਉਂਦੀ ਹੈ ਜਿਨ੍ਹਾਂ ਨੇ ਆਪਣੀ ਵਿਚਾਰਾਂ ਅਤੇ ਕੰਮਾਂ ਦੇ ਨਾਲ ਦੇਸ਼ ਨੂੰ ਇੱਕ ਨਵੀਂ ਦਿਸ਼ਾ ਦਿੱਤੀ ਹੋਵੇ। ਅਤੇ ਜਿਹੜਾ ਅੱਜ ਦਾ ਦਿਨ ਹੈ, ਯਾਨੀ ਕਿ ਦੋਸਤੋ 27 ਮਈ ਦਾ ਦਿਨ, ਅੱਜ ਭਾਰਤ ਦੇ ਇਤਿਹਾਸ 'ਚ ਇੱਕ ਖਾਸ ਥਾਂ ਰੱਖਦਾ ਹੈ ਅੱਜ ਦਾ ਦਿਨ। ਦੋਸਤੋ ਅੱਜ ਅਸੀਂ ਯਾਦ ਕਰ ਰਹੇ ਹਾਂ ਭਾਰਤ ਦੇ

ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਜੀ ਨੂੰ, ਕਿਉਂਕਿ ਅੱਜ ਉਹਨਾਂ ਦੀ ਡੈਥ ਐਨਵਰਸਰੀ ਹੈ। ਦੋਸਤੋ, ਪੰਡਿਤ ਜਵਾਹਰ ਲਾਲ ਨਹਿਰੂ ਜੀ ਦਾ ਜਿਹੜਾ ਜਨਮ ਹੈ ਉਹ 14 ਨਵੰਬਰ 1899 ਨੂੰ ਇਲਾਹਾਬਾਦ 'ਚ ਹੋਇਆ ਸੀ। ਉਹਨਾਂ ਨੇ ਆਪਣੀ ਜਿਹੜੀ ਪੜ੍ਹਾਈ ਹੈ ਉਹ ਦੱਸਿਆ ਜਾਂਦਾ ਹੈ ਕਿ ਇੰਗਲੈਂਡ ਤੋਂ ਕੀਤੀ ਅਤੇ ਕਾਨੂੰਨ ਦੀ ਸਿੱਖਿਆ ਵੀ ਉਹਨਾਂ ਨੇ ਹਾਸਲ ਕੀਤੀ ਸੀ। ਪਰ ਦੋਸਤੋ, ਉਹ ਸਿਰਫ ਇੱਕ ਵਕੀਲ ਬਣ ਕੇ ਨਹੀਂ ਰਹੇ, ਉਹਨਾਂ ਨੇ ਦੇਸ਼ ਦੀ ਆਜ਼ਾਦੀ ਲਈ ਜਿਹੜੀ ਲਹਿਰ ਚੱਲ ਰਹੀ ਸੀ ਉਸ ਵੇਲੇ ਉਸ 'ਚ ਹਿੱਸਾ ਲਿਆ ਅਤੇ ਮਹਾਤਮਾ ਗਾਂਧੀ ਜੀ ਦੇ ਨਾਲ ਮਿਲ ਕੇ ਭਾਰਤ ਨੂੰ ਆਜ਼ਾਦ ਕਰਵਾਉਣ ਲਈ ਬਹੁਤ ਸੰਘਰਸ਼ ਕੀਤਾ। ਕਈ ਵਾਰ ਉਹਨਾਂ ਨੂੰ ਜੇਲ੍ਹ ਵੀ ਜਾਣਾ ਪਿਆ। ਅਸੀਂ ਸਭ ਜਾਣਦੇ ਹਾਂ ਕਿਵੇਂ ਜਿਹੜੇ ਦੇਸ਼ ਨੂੰ ਆਜ਼ਾਦ ਕਰਨ ਵੇਲੇ ਜਿਹੜਾ ਸੰਘਰਸ਼ ਕਿੰਨਾ ਜ਼ਿਆਦਾ ਮੁਸ਼ਕਿਲ ਰਿਹਾ। ਉਹਦੇ 'ਚ ਉਹਨਾਂ ਨੇ ਅਹਿਮ ਭੂਮਿਕਾ ਨਿਭਾਈ। ਕਈ ਵਾਰ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਪਰ ਉਹਨਾਂ ਨੇ ਕਦੇ ਵੀ ਹਿੰਮਤ ਨਹੀਂ ਹਾਰੀ ਸੀ। ਆਜ਼ਾਦੀ ਤੋਂ ਬਾਅਦ ਉਹ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣੇ ਅਤੇ ਲੰਮੇ ਸਮੇਂ ਤੱਕ ਦੇਸ਼ ਦੀ ਉਹਨਾਂ ਨੇ ਸੇਵਾ ਕੀਤੀ। ਦੋਸਤੋ, ਉਹਨਾਂ ਨੇ ਮਾਡਰਨ ਇੰਡੀਆ ਦੇ ਨਿਰਮਾਣ 'ਚ ਬਹੁਤ ਵੱਡਾ ਯੋਗਦਾਨ ਦਿੱਤਾ ਅਤੇ ਵੱਡੇ ਜਿਹੜੇ ਐਜੂਕੇਸ਼ਨਲ ਇੰਸਟੀਚਿਊਟ ਸਨ, ਡੈਮ ਸੀ, ਇੰਡਸਟਰੀ ਸੀ, ਅਤੇ ਬਹੁਤ ਇੰਪੋਰਟੈਂਟ ਗੱਲ ਕਿ ਜਿਹੜੇ ਸਾਇੰਟਿਫਿਕ ਡਿਵੈਲਪਮੈਂਟਸ ਹੋ ਰਹੀਆਂ ਸੀ ਉਸ ਵੇਲੇ, ਉਹਨਾਂ 'ਚ ਉਹਨਾਂ ਨੇ ਬਹੁਤ ਜ਼ਿਆਦਾ ਇੰਪੋਰਟੈਂਟ ਜਿਹੜਾ ਰੋਲ ਹੈ ਉਹ ਅਦਾ ਕੀਤਾ ਸੀ। ਅਤੇ ਜੇਕਰ ਹੋਰ ਖਾਸ ਗੱਲ ਦੀ ਗੱਲ ਕਰੀਏ ਤਾਂ ਸਭ ਤੋਂ ਇੰਪੋਰਟੈਂਟ ਜਿਹਦੇ ਕਰਕੇ ਉਹ ਜਾਣੇ ਜਾਂਦੇ ਨੇ, ਉਹਨਾਂ ਨੇ ਬੱਚਿਆਂ ਨਾਲ ਬਹੁਤ ਜ਼ਿਆਦਾ ਪਿਆਰ ਕੀਤਾ ਸੀ। ਇਸ ਲਈ ਅੱਜ ਵੀ ਬੱਚੇ ਜਿਹੜੇ ਨੇ ਉਹਨਾਂ ਨੂੰ ਚਾਚਾ ਨਹਿਰੂ ਦੇ ਨਾਂ ਨਾਲ ਜਿਹੜਾ ਉਹ ਯਾਦ ਕਰਦੇ ਨੇ। ਪਰ ਦੋਸਤੋ, 27 ਮਈ ਯਾਨੀ ਕਿ ਅੱਜ ਦਾ ਦਿਨ ਸਨ 1964 'ਚ ਉਹਨਾਂ ਦਾ ਦੇਹਾਂਤ ਹੋ ਗਿਆ ਸੀ, ਪਰ ਉਹਨਾਂ ਦੇ ਜਿਹੜੇ ਵਿਚਾਰ ਨੇ, ਦੇਸ਼ ਲਈ ਉਹਨਾਂ ਨੇ ਜਿਹੜਾ ਕੰਮ ਕੀਤਾ, ਉਹ ਅੱਜ ਵੀ ਲੋਕਾਂ ਨੂੰ ਪ੍ਰੇਰਿਤ ਕਰਦਾ ਹੈ। ਦੇਖੋ, ਅਸੀਂ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਜਿਹੜੀ ਸਾਡੀ ਅੱਜ ਦੀ ਜਨਰੇਸ਼ਨ ਹੈ, ਬਹੁਤ ਕੁਝ ਸਿੱਖਣ ਦੀ ਲੋੜ ਹੈ ਇਹੋ ਜਿਹੇ ਜਿਹੜੇ ਮਹਾਨ ਸ਼ਖਸੀਅਤਾਂ ਹੋਈਆਂ ਨੇ ਸਾਡੇ ਦੇਸ਼ ਦੀਆਂ, ਉਹਨਾਂ ਦੇ ਜੀਵਨ ਤੋਂ ਬਹੁਤ ਜ਼ਿਆਦਾ ਪ੍ਰੇਰਣਾ ਲੈਣ ਦੀ ਲੋੜ ਹੈ। ਖਾਸ ਕਰਕੇ ਅੱਜ ਦੀ ਜਿਹੜੀ ਨਵੀਂ ਪੀੜ੍ਹੀ, ਜਿਵੇਂ ਕਿ ਅਸੀਂ ਗੱਲ ਕਰ ਰਹੇ ਹਾਂ, ਜਿਹੜੀ ਜਨਰੇਸ਼ਨ ਹੈ, ਜਿਹੜੀ ਨਿਊ ਜਨਰੇਸ਼ਨ ਹੈ ਖਾਸ ਤੌਰ 'ਤੇ, ਉਹਨਾਂ ਨੂੰ ਜਿਹੜੇ ਸਾਡੇ ਵੱਡੇ ਬਜ਼ੁਰਗ ਨੇ ਉਹਨਾਂ ਤੋਂ ਉਹਨਾਂ ਨਾਲ ਬੈਠ ਕੇ ਇਹਨਾਂ ਦੇ ਜੀਵਨ ਬਾਰੇ ਹੋਰ ਬਹੁਤ ਸਾਰੀਆਂ ਗੱਲਾਂ ਅਜਿਹੀਆਂ ਨੇ ਜਿਹੜੀਆਂ ਸਾਨੂੰ ਸਿੱਖਣ ਦੀ ਲੋੜ ਹੈ ਇਹਨਾਂ ਉਹਨਾਂ ਦੇ ਜੀਵਨ ਤੋਂ। ਅਤੇ ਉਹਨਾਂ ਦਾ ਜਿਹੜਾ ਜੀਵਨ ਹੈ ਉਹ ਸਾਨੂੰ ਇਹ ਸੁਨੇਹਾ ਦਿੰਦਾ ਹੈ ਕਿ ਸਿੱਖਿਆ, ਸੋਚ ਅਤੇ ਦੇਸ਼ ਲਈ ਕੁਝ ਜਿਹੜਾ ਕਰਨ ਦਾ ਜਜ਼ਬਾ ਹੈ ਉਹ ਇਨਸਾਨ ਨੂੰ ਸੱਚਮੁੱਚ ਮਹਾਨ ਬਣਾ ਦਿੰਦਾ ਹੈ ਦੋਸਤੋ। ਅਤੇ ਹੁਣ ਇਸੀ ਸੋਹਣੀ ਗੱਲ ਦੇ ਨਾਲ ਦੇਸ਼ ਭਗਤੀ ਦਾ ਜਿਹੜਾ ਉਹਨਾਂ ਨੇ ਆਪਣਾ ਜੀਵਨ ਸਮਰਪਿਤ ਕੀਤਾ, ਉਸੇ ਨੂੰ ਸਮਰਪਿਤ ਕਰਦੇ ਹਾਂ। ਅਸੀਂ ਉਹਨਾਂ ਨੂੰ ਬਹੁਤ ਬਹੁਤ ਨਮਨ ਕਰਦੇ ਹਾਂ, ਦਿਲੋਂ ਸ਼ਰਧਾਂਜਲੀ ਦਿੰਦੇ ਹਾਂ। ਅਤੇ ਤੁਸੀਂ ਵੀ ਸੁਣੋ ਹੁਣੇ ਗੀਤ।

ਦੇਸ਼ ਦੇ ਪ੍ਰਤੀ ਜਿਹੜੀਆਂ ਸ਼ਖਸੀਅਤਾਂ ਆਪਣੇ ਛਾਪ ਛੱਡ ਗਈਆਂ, ਜਿਨ੍ਹਾਂ ਨੇ ਦੇਸ਼ ਲਈ ਬਹੁਤ ਕੁਝ ਕੀਤਾ, ਉਹਨਾਂ ਦੇ ਬਾਰੇ ਅਸੀਂ ਗੱਲ ਕਰ ਰਹੇ ਸੀ। ਅਤੇ ਦੇਸ਼ ਭਗਤੀ ਨੂੰ ਹਰ ਕਿਸੇ ਨੂੰ ਜਿਹੜਾ ਉਹ ਦਿਲ 'ਚ ਵਸਾਉਣਾ ਚਾਹੀਦਾ, ਕਿਉਂਕਿ ਦੇਸ਼ ਲਈ ਕਰਨਾ, ਜਿਹੜੀ ਸਮਾਜ ਲਈ ਕਰਨਾ, ਜਿਹੜੀ ਦੇਣ ਹੈ, ਉਹ ਬਹੁਤ ਜ਼ਿਆਦਾ ਜ਼ਰੂਰੀ ਹੈ ਅਤੇ ਸਾਨੂੰ ਕਿਤੇ ਨਾ ਕਿਤੇ ਉਹ ਸਕੂਨ ਵੀ ਦਿੰਦੇ ਹੈ। ਪ੍ਰੋਗਰਾਮ ਚੱਲ ਰਿਹਾ ਜੀ ਸੋਹਣੀ ਸਵੇਰ, ਅਤੇ ਹੁਣ ਵੇਲਾ ਹੈ ਜੀ ਤੁਹਾਨੂੰ ਜਾਣਕਾਰੀ ਦੀਏ ਮੌਸਮ ਬਾਰੇ। ਦੋਸਤੋ, ਜੇਕਰ ਪੰਜਾਬ ਦੀ ਗੱਲ ਕਰੀਏ, ਚੰਡੀਗੜ੍ਹ ਦੀ ਗੱਲ ਕਰੀਏ, ਤਾਂ ਇਸ ਵੇਲੇ ਤਪਦੀ ਗਰਮੀ ਨਾਲ ਸਭ ਦਾ ਹਾਲ ਬੇਹਾਲ ਹੋਇਆ, ਅਤੇ ਕਿਤੇ ਨਾ ਕਿਤੇ ਰਾਹਤ ਮਿਲਦੀ ਹੋਈ ਵੀ ਜ਼ਰੂਰ ਅਸੀਂ ਤੁਹਾਨੂੰ ਕਹਾਂਗੇ ਕਿ ਇੱਥੇ ਜਿਹੜੀ ਉਹ ਨਜ਼ਰ ਆ ਰਹੀ ਹੈ, ਕਿਉਂਕਿ ਮੌਸਮ ਵਿਭਾਗ ਵੱਲੋਂ ਕਿਹਾ ਗਿਆ ਕਿ ਕੱਲ੍ਹ ਯਾਨੀ ਕਿ 28 ਮਈ ਤੋਂ ਮੌਸਮ 'ਚ ਜਿਹੜਾ ਨਾ ਉਹ ਬਦਲਾਵ ਦੀ ਸੰਭਾਵਨਾ ਜਿਹੜੀ ਹੈ ਉਹ ਹੋ ਰਹੀ ਹੈ, ਆਸਾਰ ਹੋ ਰਹੇ ਨੇ, ਕਿਤੇ ਨਾ ਕਿਤੇ ਬਾਰਿਸ਼ ਦੇ ਵੀ ਆਸਾਰ ਨੇ। ਅਤੇ ਜੇਕਰ ਅੱਜ ਦੀ ਅਸੀਂ ਗੱਲ ਕਰੀਏ, ਤਾਂ ਅੱਜ ਤਾਂ ਪੰਜਾਬ 'ਚ ਹਾਲੇ ਸਵੇਅਰ ਹੀਟ ਵੇਵ ਦਾ ਜਿਹੜਾ ਅਲਰਟ ਹੈ ਉਹ ਮੌਸਮ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਹੈ। ਕੱਲ੍ਹ ਤੋਂ ਮੌਸਮ ਜਿਹੜਾ ਹੈ ਬਦਲੇਗਾ, ਬਾਰਿਸ਼ ਹੋ ਸਕਦੀ ਹੈ, ਅਤੇ ਤਾਪਮਾਨ ਜਿਹੜਾ ਉਹਦੇ 'ਚ ਫਿਰ ਗਿਰਾਵਟ ਹੋਵੇਗੀ, ਕਿਉਂਕਿ ਲਗਾਤਾਰ ਹੁਣ ਜੇਕਰ ਅਸੀਂ ਗੱਲ ਕਰੀਏ ਤਾਂ ਤੁਸੀਂ ਜਾਣਦੇ ਹੋ ਕਿ 9 ਤਪਾ ਚੱਲ ਰਿਹਾ, ਅਤੇ 9 ਦਿਨ ਜਿਹੜੇ ਨੇ ਉਹ ਗਰਮੀ 'ਚ ਬੀਤਣੇ ਨੇ। ਉਹਦੇ ਲਈ ਆਪਾਂ ਕਿਵੇਂ ਆਪਣਾ ਧਿਆਨ ਰੱਖਣਾ, ਉਸ ਬਾਰੇ ਵੀ ਪ੍ਰੋਗਰਾਮ ਸੋਹਣੀ ਸਵੇਰ 'ਚ ਅਸੀਂ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ। ਲੇਕਿਨ ਹੁਣ ਜੇਕਰ ਗੱਲ ਕਰੀਏ ਤਾਂ ਪੰਜਾਬ ਅਤੇ ਚੰਡੀਗੜ੍ਹ 'ਚ ਬਹੁਤ ਜ਼ਿਆਦਾ ਇਸ ਵੇਲੇ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਚੰਡੀਗੜ੍ਹ ਵੱਲੋਂ ਜਿਹੜੀ ਜਾਣਕਾਰੀ ਆਈ ਹੈ, ਉਸ ਦੇ ਅਕੋਰਡਿੰਗਲੀ ਕਿਹਾ ਗਿਆ ਹੈ ਕਿ ਹਾਲੇ ਅੱਜ ਤਾਂ ਸਵੇਅਰ ਹੀਟ ਵੇਵ ਦਾ ਅਲਰਟ ਜਾਰੀ ਕੀਤਾ ਗਿਆ, ਪਰ 28 ਮਈ ਯਾਨੀ ਕਿ ਕੱਲ੍ਹ ਤੋਂ ਮੌਸਮ 'ਚ ਜਿਹੜਾ ਉਹ ਚੇਂਜ ਦੇਖਣ ਨੂੰ ਮਿਲੇਗਾ। ਕਿਹਾ ਜਾ ਰਿਹਾ ਕਿ ਬਾਰਿਸ਼ ਹੋਵੇਗੀ, ਅਤੇ ਜੇਕਰ ਅਸੀਂ ਟੈਂਪਰੇਚਰ ਦੀ ਗੱਲ ਕਰੀਏ ਤਾਂ ਪੰਜਾਬ 'ਚ ਜਿਹੜਾ ਸਭ ਤੋਂ ਵੱਧ ਜਿਹੜਾ ਟੈਂਪਰੇਚਰ ਹੈ ਉਹ ਬਠਿੰਡਾ 'ਚ ਜਿਹੜਾ ਹੈ ਦੋਸਤੋ ਦਰਜ ਕੀਤਾ ਗਿਆ, 45.8°C ਜਿਹੜਾ ਉਹ ਟੈਂਪਰੇਚਰ ਦਰਜ ਕੀਤਾ ਗਿਆ। ਅਤੇ ਤੁਸੀਂ ਆਪ ਦੇਖੋ ਕਿੰਨਾ ਜ਼ਿਆਦਾ ਜਿਹੜਾ ਉਹ ਟੈਂਪਰੇਚਰ ਇੱਥੇ ਦਰਜ ਕੀਤਾ ਗਿਆ। ਅਤੇ ਅੱਜ ਵੀ ਆਪਣਾ ਤੁਸੀਂ ਧਿਆਨ ਰੱਖਣਾ, ਕਿਉਂਕਿ ਮੌਸਮ ਵਿਭਾਗ ਵੱਲੋਂ ਅੱਜ ਵੀ ਹੀਟ ਵੇਵ ਦਾ ਸਵੇਅਰ ਅਲਰਟ ਜਿਹੜਾ ਉਹ ਜਾਰੀ ਕੀਤਾ ਗਿਆ। ਧਿਆਨ ਨਾਲ ਬਾਹਰ ਨਿਕਲਣਾ, ਜੇਕਰ ਬਹੁਤ ਜ਼ਰੂਰੀ ਹੈ ਤਾਂ ਹੀ ਬਾਹਰ ਨਿਕਲੋ, ਕਿਉਂਕਿ ਬਹੁਤ ਜ਼ਿਆਦਾ ਗਰਮੀ ਹੈ, ਅਤੇ ਕੋਸ਼ਿਸ਼ ਕਰੋ ਇਸ ਗਰਮੀ ਤੋਂ ਬਚਾਵ ਕਰੋ। ਫਿਲਹਾਲ ਪ੍ਰੋਗਰਾਮ ਸੋਹਣੀ ਸਵੇਰ 'ਚ ਗੱਲਾਂਬਾਤਾਂ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਹੁਣ ਤੁਹਾਨੂੰ ਅਗਲਾ ਗੀਤ ਸੁਣਾਉਣ ਜਾ ਰਹੇ ਹਾਂ ਮਨਾ ਡੀਏ ਦੀ ਆਵਾਜ਼ 'ਚ। ਲਓ ਜੀ, ਤੁਸੀਂ ਵੀ ਕਰੋ ਇੰਜੋਏ।

सर्कस है शो 3 घंटे का। और उसके बाद

0: ਫਿਲਮ ਮੇਰਾ ਨਾਮ ਜੋਕਰ ਮਨਾ ਡੇ ਦੀ ਆਵਾਜ਼ 'ਚ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ 'ਚ ਗੀਤ ਅਤੇ ਪ੍ਰੋਗਰਾਮ ਸੋਹਣੀ ਸਵੇਰ ਇਸੇ ਤਰ੍ਹਾਂ ਦੇ ਨਾਲ ਜਿਹੜਾ ਉਹ ਚਲਾ ਰਹੇਗਾ ਅਤੇ ਤੁਹਾਡੇ ਨਾਲ ਗੱਲਾਂ ਬਾਤਾਂ ਦਾ ਸਿਲਸਿਲਾ ਵੀ ਜਾਰੀ ਰਹੇਗਾ। ਲੇਕਿਨ ਹੁਣ ਵੇਲੇ ਜੀ ਇੱਕ ਛੋਟੇ ਜਿਹੇ ਅੰਤਰਾਲ ਦਾ, ਮਿਲਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।

ખેતરી સમાચાર અકાઈ વેચ સમાચાર વાચક તે અનુવાદક એનઆરટી કેજ્યુઅલ પંજાબી લઈ યોગ ઉમેદવારાં તો અરજ઼ીઆં દી માંગ કીતી જાંદી હૈ। ઉમેદવાર ને અંગ્રેજી વિષય નાલ ગ્રેજ્યુએશન કીતી હોવે તે પંજાબી ભાષા તે કમ્પ્યુટર ચ મહારત હોવે। ઉમેદવાર દી ઉમર 20 મઈ 2026 તક 21 સાલ તો 50 સાલ વિચકાર હોણી ચાહીદી હૈ। તરજીહી તૌર તે ઉમેદવાર જલંધર યા ઇસ દે નેડલે ઇલાક્યાં દા વસનીક હોવે। ચાવાન ઉમેદવાર વિદ્યક યોગ્યતા દે સર્ટિફિકેટ અતે તજરબે દીયાં તસદીકશુદા કાપીયાં નાલ ਵੇਰਵੇ ਸਿਹਤ ਬਾਇਓਡਾਟਾ ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।

बिल्कुल जी, बाकी सारे काम बाद च पहला हेल्थ जरूरी है, बहुत जरूरी है अपनी सेहत दा ख्याल रखना। ते असी गल कर रहे सी नौ तपे दे दौरान केड़े केड़े ओ फूड ने या केड़ी केड़ी गल्लां दा ध्यान रखने दी सानू जरूरत है, सो दैट साडी जिहड़ी सेहत है वो ठीक रहे। तो दोस्तों असी उन्हां विचों एक गल कीती सी कि बहुत सारे फ्रूट्स जिहड़े ने वो इस वेले मार्केट च उपलब्ध ने, तो उन्हां विचों एक है जी खरबूजा, जिन्हों हर कोई पसंद करता है। तो बहुत सारे लोग जिहड़े ने अपनी बॉडी नूं हाइड्रेट रखने के लिए इहदा सेवन भी करते हैं, तो पर अक्सर असी की करते हाँ कि उस जिहड़े बीज होंदे ने असी बहुत सारे लोग जिहड़े ने वो गलती करते हैं कि उन्हां नूं कूड़े च सट दिंदे आ, पर ਕੀ ਤੁਸੀਂ ਜਾਣਦੇ ਹੋ ਕਿ ਉਹ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਹੁੰਦੇ ਨੇ? ਅਤੇ ਜੇਕਰ ਤੁਸੀਂ ਵੀ ਉਹਨਾਂ 'ਚੋਂ ਇੱਕੋ ਜਿਹੜੇ ਕੂੜੇ 'ਚ ਸੁੱਟ ਦਿੰਦੇ ਨੇ ਉਹਨੂੰ, ਤਾਂ ਇਹ ਪੁਆਇੰਟ ਜਿਹੜਾ ਨਾ ਅੱਜ ਜਿਹੜੀ ਹੈ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸ਼ੇਅਰ ਕਰਨ ਵਾਲੀ ਹਾਂ, ਇਹਨੂੰ ਤੁਸੀਂ ਜ਼ਰੂਰ ਨੋਟ ਕਰ ਲਿਓ, ਕਿਉਂਕਿ ਅੱਗੇ ਤੋਂ ਐਵੇਂ ਨਾ ਕਰਿਓ, ਕਿਉਂਕਿ ਖਰਬੂਜੇ ਦੇ ਜਿਹੜੇ ਬੀਜ ਨੇ ਨਾ ਦੋਸਤੋ, ਉਹਦੇ 'ਚ ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ, ਜ਼ਿੰਕ, ਪੋਟਾਸ਼ੀਅਮ, ਹੁਣ ਤੁਸੀਂ ਨੋਟ ਕਰਦੇ ਜਾਓ ਅਤੇ ਮੈਂ ਬੋਲਦੀ ਜਾਵਾਂਗੀ, ਪ੍ਰੋਟੀਨ, ਫਾਈਬਰ, ਕਾਰਬੋਹਾਈਡਰੇਟ, ਜ਼ਿੰਕ ਹੈ, ਪੋਟਾਸ਼ੀਅਮ ਹੈ, ਮੈਗਜ਼ੀਨ ਮੈਗਨੀਜ਼ ਹੈ, ਸੋਡੀਅਮ ਹੈ, ਕੈਲਸ਼ੀਅਮ ਹੈ ਜੀ, ਆਇਰਨ ਹੈ। ਹੁਣ ਤੁਸੀਂ ਪੁਆਇੰਟ ਗਿਣ ਲਓ ਕਿੰਨੇ ਸਾਰੇ ਪੁਆਇੰਟਸ ਨੇ ਜੋ ਕਿ ਇਹਦਾ ਇੰਨਾ ਜ਼ਿਆਦਾ ਫਾਇਦਾ ਹੈ ਇਹਨਾਂ ਬੀਜਾਂ ਦਾ, ਅਤੇ ਬਹੁਤ ਹੀ ਪੌਸ਼ਟਿਕ ਤੱਤਵ ਇਹਦੇ 'ਚ ਮੌਜੂਦ ਹੁੰਦੇ ਨੇ ਇਹਨਾਂ ਬੀਜਾਂ 'ਚ, ਅਤੇ ਜਿਹੜੇ ਸਾਡੀ ਸਿਹਤ ਨੂੰ ਅਣਜਾਣੇ 'ਚ ਵੀ ਬਹੁਤ ਸਾਰੇ ਦੋਸਤੋ ਫਾਇਦੇ ਜਿਹੜੇ ਨੇ ਉਹ ਪਹੁੰਚਾ ਦਿੰਦੇ ਨੇ। ਇਹ ਜਿਹੜੇ ਖਰਬੂਜੇ ਦੇ ਜਿਹੜੇ ਬੀਜ ਹੁੰਦੇ ਨੇ ਇਹਨਾਂ ਦੇ ਜੇਕਰ ਫਾਇਦਿਆਂ ਦੀ ਆਪਾਂ ਗੱਲ ਕਰੀਏ, ਤਾਂ ਜਿਹੜੇ ਲੋਕ ਟਾਈਪ 2 ਡਾਇਬਟੀਜ਼ ਤੋਂ ਪੀੜਿਤ ਹੁੰਦੇ ਨੇ ਉਹਨਾਂ ਲਈ ਬਹੁਤ ਫਾਇਦੇਮੰਦ ਹੁੰਦੇ ਨੇ। ਇਸ ਦੇ ਨਾਲ ਹੀ ਮਾਈਗ੍ਰੇਨ, ਕਿਸੇ ਨੂੰ ਪ੍ਰੋਬਲਮ ਆ ਮਾਈਗ੍ਰੇਨ ਦੀ, ਨੀਂਦ ਨਾ ਆਉਣ ਦੀ ਸਮੱਸਿਆ, ਜਿਵੇਂ ਕਿ ਇਨਸੋਮਨੀਆ ਹੈ ਜਾਂ ਫਿਰ ਡਿਪਰੈਸਿਵ ਡਿਸਆਰਡਰ ਹੈ, ਉਹਦੇ 'ਚ ਬਹੁਤ ਜ਼ਿਆਦਾ ਹੈਲਪਫੁਲ ਰਹਿੰਦੇ ਨੇ। ਵੇਟ ਲੋਸ ਕਰਨ ਦੀ ਜਰਨੀ 'ਚ ਜੇਕਰ ਤੁਸੀਂ ਹੋ, ਤੇ ਇਹ ਤੁਹਾਡੇ ਲਈ ਬਹੁਤ ਜ਼ਿਆਦਾ ਬੈਨੀਫਿਸ਼ੀਅਲ ਨੇ ਜੀ ਖਰਬੂਜੇ ਦੇ ਬੀਜ। ਇਹਨੂੰ ਤੁਸੀਂ ਆਪਣੀ ਜਿਹੜੇ ਫੂਡ ਜੋ ਤੁਸੀਂ ਖਾ ਰਹੇ ਹੋ ਉਹ 'ਚ ਸ਼ਾਮਿਲ ਕਰ ਸਕਦੇ ਹੋ। ਸਟਰੋਂਗ ਇਮਿਊਨਿਟੀ ਦੇਖੋ ਕਿੰਨਾ ਇੰਪੋਰਟੈਂਟ ਹੈ, ਇਹਦੇ 'ਚ ਮੌਜੂਦ ਜਿਹੜੇ ਦੱਸਿਆ ਜਾਂਦਾ ਕਿ ਵਾਈਟਾਮਿਨ ਸੀ ਅਤੇ ਐਂਟੀ ਆਕਸੀਡੈਂਟ ਜਿਹੜੇ ਨੇ ਉਹ ਭਰਪੂਰ ਮਾਤਰਾ 'ਚ ਹੁੰਦਾ, ਜਿਹਦੇ ਕਰਕੇ ਕਿਸੇ ਵੀ ਰੋਗ ਨਾਲ ਲੜਨ ਦੀ ਬਹੁਤ ਜ਼ਿਆਦਾ ਤਾਕਤ ਜਿਹੜੇ ਉਹ ਸਾਨੂੰ ਦਿੰਦੇ ਨੇ। ਨਾਲ ਦੇ ਨਾਲ ਇੱਥੇ ਤੁਹਾਨੂੰ ਜੇਕਰ ਦੱਸੀਏ ਤਾਂ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਰੱਖਦੇ ਨੇ ਇਹ ਜਿਹੜੇ ਖਰਬੂਜੇ ਦੇ ਬੀਜ ਨੇ, ਅਤੇ ਬਹੁਤ ਗੁਣਕਾਰੀ ਨੇ ਜੀ ਦੋਸਤੋ, ਅਤੇ ਨਾਲ ਦੇ ਨਾਲ ਸਕਿਨ ਦੇ ਲਈ ਵੀ ਬਹੁਤ ਜ਼ਿਆਦਾ ਦੇਖੋ ਹੈਲਪਫੁਲ ਨੇ। ਖਰਬੂਜੇ ਦੇ ਬੀਜ 'ਚ ਦੱਸਿਆ ਜਾਂਦਾ ਕਿ ਵਾਈਟਾਮਿਨ ਏ, ਸੀ ਅਤੇ ਈ ਦੀ ਭਰਪੂਰ ਜਿਹੜੀ ਮਾਤਰਾ ਹੋਣ ਦੇ ਵਜ੍ਹਾ ਦੇ ਨਾਲ ਸਕਿਨ ਡੈਮੇਜ ਤੋਂ ਬਚਾਅ ਕਰਦੇ, ਜਿਹੜੇ ਜ਼ਿਆਦਾ ਜਿਹੜੀ ਉਮਰ ਵੱਧਦੀ ਹੈ ਜਦੋਂ ਉਹਦੇ 'ਚ ਜਿਹੜਾ ਸਕਿਨ ਹੈ ਉਹਦੇ 'ਚ ਜ਼ਰੂਰੀ ਕੋਲੇਜਨ ਜਿਹੜਾ ਹੁੰਦਾ ਉਹਦਾ ਨਿਰਮਾਣ ਕਰਦੇ ਨੇ। ਅਤੇ ਹੁਣ ਇਹਨਾਂ ਨੂੰ ਖਾਣ ਦਾ ਸਹੀ ਤਰੀਕਾ ਕੀ ਹੈ ਉਹ ਵੀ ਤੁਸੀਂ ਧਿਆਨ ਨਾਲ ਸੁਣ ਲਓ। ਇਹਨੂੰ ਤੁਸੀਂ ਰੋਸਟ ਕਰਕੇ ਨਾ ਦੋਸਤੋ ਸਲਾਦ 'ਚ ਪਾ ਕੇ ਖਾ ਸਕਦੇ ਹੋ, ਅਤੇ ਨਹੀਂ ਤਾਂ ਇਹਨਾਂ ਦੇ ਜਿਹੜੇ ਬੀਜ ਨੇ ਉਹਨੂੰ ਸੁਕਾ ਕੇ ਤੁਸੀਂ ਉਹਦਾ ਚੂਰਨ ਬਣਾ ਕੇ ਸਬਜ਼ੀ ਜਾਂ ਫਿਰ ਕਿਸੇ ਹੋਰ ਤਰੀਕੇ ਦੇ ਨਾਲ ਆਪਣੇ ਖਾਣੇ 'ਚ ਸ਼ਾਮਿਲ ਕਰ ਸਕਦੇ ਹੋ। ਅਤੇ ਦੇਖੋ ਕਿੰਨੇ ਸਾਰੇ ਬੈਨੀਫਿਸ਼ੀਅਲ ਨੇ ਇਹ ਖਰਬੂਜੇ ਦੇ ਬੀਜ, ਜਿਨ੍ਹਾਂ ਨੂੰ ਅਕਸਰ ਅਸੀਂ ਬਹੁਤ ਸਾਰੇ ਲੋਕ ਜਿਹੜੇ ਨੇ ਕਈ ਸਾਰੇ ਲੋਕ ਤਾਂ ਜਾਣਦੇ ਹੋਣਗੇ ਇਹਦੇ ਫਾਇਦੇ। ਸਾਡੇ ਬਜ਼ੁਰਗ ਇਹਨਾਂ ਚੀਜ਼ਾਂ ਵੱਲ ਬਹੁਤ ਜ਼ਿਆਦਾ ਇੰਫਸਾਈਜ਼ ਕਰਦੇ ਸੀ ਕਿ ਜਿਹੜੀ ਨੈਚੁਰਲੀ ਚੀਜ਼ਾਂ ਸਾਡੇ ਕੋਲ ਇਸ ਸਾਨੂੰ ਰੱਬ ਦੀ ਨਿਮਤ ਜਿਹੜੀ ਮਿਲੀ ਹੋਈ ਹੈ ਇਹਨਾਂ ਨੂੰ ਅਸੀਂ ਕਿਵੇਂ ਯੂਜ਼ ਕਰਨਾ, ਇਟ ਆਲ ਡਿਪੈਂਡਸ ਅਪੋਨ ਅਸ। ਅਤੇ ਜ਼ਰੂਰ ਕੋਸ਼ਿਸ਼ ਕਰੋ ਕਿ ਇਹਨਾਂ ਨੂੰ ਉਪਯੋਗ ਕਰੋ, ਇਹਨਾਂ ਨੂੰ ਯੂਜ਼ ਕਰੋ ਅਤੇ ਬੈਨੀਫਿਟਸ ਲਵੋ। ਅਤੇ ਹੁਣ ਅਮਰਿੰਦਰ ਗਿੱਲ ਦੀ ਆਵਾਜ਼ 'ਚ ਤੁਸੀਂ ਪ੍ਰੋਗਰਾਮ ਸੋਹਣੀ ਸਵੇਰ 'ਚ ਸੁਣੋ, ਇੱਕ ਹੋਰ ਸੁਣਾ ਜਾਏਗੀ।

ਰਹਿਣ ਵਾਲੇ ਸ਼ਖਸ ਵੱਲੋਂ ਕੀਤਾ ਗਿਆ ਕਿ ਆਪਣੇ ਵਿਆਹ 'ਚ ਜਿੰਨੇ ਵੀ ਉਹਨਾਂ ਦੇ ਗੈਸਟ ਆਏ ਸੀ ਉਹਨਾਂ ਨੇ ਉਹਨਾਂ ਦੀ ਐਕਸੀਡੈਂਟ ਇੰਸ਼ੋਰੈਂਸ ਕਰਵਾ ਦਿੱਤੀ। ਅਤੇ ਅੱਜ ਦੇ ਸਮੇਂ 'ਚ ਜਿੱਥੇ ਲੋਕ ਦਿਖਾਵੇ 'ਤੇ ਜ਼ਿਆਦਾ ਧਿਆਨ ਦਿੰਦੇ ਨੇ ਉੱਥੇ ਐਸੀ ਸੋਚ ਜਿਹੜੀ ਹੈ ਨਾ ਦੋਸਤੋ ਉਹ ਸੱਚਮੁੱਚ ਦਿਲ ਨੂੰ ਛੂਹ ਜਾਂਦੀ ਹੈ। ਅਤੇ ਸ਼ਾਇਦ ਇਹੀ ਅਸਲੀ ਖੁਸ਼ੀ ਹੈ ਜਦੋਂ ਆਪਣੀ ਖੁਸ਼ੀ ਦੇ ਨਾਲ ਅਸੀਂ ਕਿਸੇ ਹੋਰ ਦੀ ਸੁਰੱਖਿਆ ਅਤੇ ਮੁਸਕਰਾਹਟ ਜਿਹੜੀ ਹੈ ਉਹਨੂੰ ਵੀ ਕਾਇਮ ਰੱਖੀਏ, ਉਹਦੇ ਨਾਲ ਜੁੜ ਜਾਈਏ। ਪ੍ਰੋਗਰਾਮ ਸੋਹਣੀ ਸਵੇਰ 'ਚ ਅਗਲਾ ਗੀਤ ਅਰੀਜੀਤ ਸਿੰਘ ਦੀ ਆਵਾਜ਼, ਨੀਤੀ ਮੋਹਨ ਦੀ ਆਵਾਜ਼ 'ਚ। ਲਓ ਜੀ, ਕਰੋ ਇੰਜੋਏ।

ਚਲੋ ਜੀ ਦੋਸਤੋ, ਹੁਣ ਵੇਲਾ ਹੋ ਗਿਆ ਜੀ ਤੁਹਾਡੇ ਤੋਂ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ ਇਜਾਜ਼ਤ ਲੈਣ ਦਾ। ਉਮੀਦ ਕਰਦੇ ਹਾਂ ਕਿ ਅੱਜ ਦੀਆਂ ਜਿਹੜੀਆਂ ਗੱਲਾਂ, ਸੋਹਣੇ ਗੀਤ ਅਤੇ ਪਿਆਰੇ ਵਿਚਾਰ ਜਿਹੜੇ ਅਸੀਂ ਤੁਹਾਡੇ ਨਾਲ ਸ਼ੇਅਰ ਕੀਤੇ, ਉਹਨੇ ਤੁਹਾਡੇ ਦਿਲ ਨੂੰ ਛੂਹ ਲਿਆ ਹੋਵੇਗਾ। ਦੋਸਤੋ, ਜ਼ਿੰਦਗੀ 'ਚ ਹਮੇਸ਼ਾ ਇੱਕ ਗੱਲ ਯਾਦ ਰੱਖੋ, ਜੇ ਮਨ 'ਚ ਚੰਗਿਆਈਆਂ, ਰੱਬ 'ਤੇ ਵਿਸ਼ਵਾਸ ਅਤੇ ਦੂਜਿਆਂ ਲਈ ਪਿਆਰ ਬਣਿਆ ਰਹੇ ਨਾ, ਤਾਂ ਹਰ ਦਿਨ ਹੀ ਨਹੀਂ ਸਗੋਂ ਪੂਰਾ ਜੀਵਨ ਜਿਹੜਾ ਨਾ ਉਹ ਸਾਡਾ ਸੋਹਣਾ ਬਣ ਜਾਂਦਾ ਹੈ। ਮੁਸਕੁਰਾਉਂਦੇ ਰਹੋ ਜੀ, ਖੁਸ਼ ਰਹੋ, ਆਪਣਿਆਂ ਦਾ ਖਿਆਲ ਰੱਖੋ ਅਤੇ ਹਰ ਨਵੇਂ ਦਿਨ ਦਾ ਸਵਾਗਤ ਸ਼ੁਕਰਾਨੇ ਦੇ ਨਾਲ ਕਰੋ। ਇਸੇ ਦੁਆ ਦੇ ਨਾਲ ਮੈਂ ਤੁਹਾਡੀ ਦੋਸਤ ਸ਼ੁਭਤਾ ਲੈਂਦੀ ਹਾਂ ਜੀ ਤੁਹਾਡੇ ਤੋਂ ਇਸ ਪ੍ਰੋਗਰਾਮ ਸੋਹਣੀ ਸਵੇਰ 'ਚੋਂ ਇਜਾਜ਼ਤ। ਫਿਰ ਮਿਲਾਂਗੇ ਇੱਕ ਨਵੇਂ ਦਿਨ, ਨਵੀਆਂ ਗੱਲਾਂ ਅਤੇ ਨਵੀਆਂ ਮੁਸਕਰਾਹਟਾਂ ਦੇ ਨਾਲ। ਤੁਹਾਡਾ ਦਿਨ ਬਹੁਤ ਸੋਹਣਾ ਲੰਘੇ ਜੀ, ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ 'ਚ ਰੱਖੇ। ਲਓ ਜੀ, ਇੰਜੋਏ ਕਰੋ ਜਾਂਦੇ ਜਾਂਦੇ ਰਾਹਤ ਫਤਿਹ ਅਲੀ ਖਾਨ ਦੀ ਆਵਾਜ਼ 'ਚ ਸੋਹਣਾ ਜਿਹਾ ਗੀਤ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੋਹਣੀ ਸਵੇਰ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਤੁਸੀਂ ਸਾਡੇ ਦਿੱਲੀ ਕੇਂਦਰ ਤੋਂ ਸੁਣੋਗੇ ਸਮਾਚਾਰ ਪ੍ਰਭਾਤ, 8:15 ਵਜੇ ਤੁਸੀਂ ਸੁਣੋਗੇ ਮੋਰਨਿੰਗ ਨਿਊਜ਼, ਅਤੇ 8:30 ਵਜੇ ਤੁਸੀਂ ਸੁਣੋਗੇ ਖਬਰਾਂ ਪੰਜਾਬੀ 'ਚ।

ਪਾਉਣ ਦੇ ਅਧਿਕਾਰ ਤੋਂ ਵਾਂਝਾ ਕਰ ਦਿੱਤਾ ਹੈ। ਇਹ ਪਟੀਸ਼ਨਾਂ ਪਿਛਲੇ ਸਾਲ ਜੂਨ ਵਿੱਚ ਬਿਹਾਰ ਵਿੱਚ ਐੱਸ ਆਈ ਆਰ ਪ੍ਰਕਿਰਿਆ ਸ਼ੁਰੂ ਕਰਨ ਦੇ ਚੋਣ ਕਮਿਸ਼ਨ ਦੇ ਫੈਸਲੇ ਤੋਂ ਬਾਅਦ ਦਾਇਰ ਕੀਤੀਆਂ ਗਈਆਂ ਸਨ। ਸੁਣਵਾਈ ਦੌਰਾਨ ਸੁਪਰੀਮ ਕੋਰਟ ਨੇ ਵੱਖ ਵੱਖ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਪਾਰਦਰਸ਼ਤਾ ਨੂੰ ਉਤਸ਼ਾਹਿਤ ਕਰਨ ਅਤੇ ਐੱਸ ਆਈ ਆਰ ਪ੍ਰਕਿਰਿਆ ਤੋਂ ਪ੍ਰਭਾਵਿਤ ਵੋਟਰਾਂ ਦੀਆਂ ਮੁਸ਼ਕਲਾਂ ਨੂੰ ਘੱਟ ਕਰਨ ਲਈ ਅੰਤਰਿਮ ਨਿਰਦੇਸ਼ ਜਾਰੀ ਕੀਤੇ ਸਨ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਉਹ ਨਾਥੂਲਾ ਵਿਖੇ ਤਾਇਨਾਤ ਸੈਨਿਕਾਂ ਨਾਲ ਵੀ ਗੱਲਬਾਤ ਕਰਨਗੇ। ਸੀਨੀਅਰ ਫੌਜੀ ਅਧਿਕਾਰੀਆਂ ਉਹਨਾਂ ਨੂੰ ਇਲਾਕੇ ਵਿੱਚ ਚੱਲ ਰਹੀਆਂ ਵੱਖ ਵੱਖ ਗਤੀਵਿਧੀਆਂ ਬਾਰੇ ਜਾਣਕਾਰੀ ਦੇਣਗੇ। ਰਾਸ਼ਟਰਪਤੀ ਬਾਬਾ ਹਰਭਜਨ ਮੰਦਿਰ ਵਿੱਚ ਪ੍ਰਾਰਥਨਾ ਵੀ ਕਰਨਗੇ। ਰਾਸ਼ਟਰਪਤੀ ਮੁਰਮੂ ਗੰਗਟੋਕ 'ਚ ਮਨਨ ਕੇਂਦਰ ਵਿਖੇ ਸਿੱਕਮ ਯੂਨੀਵਰਸਿਟੀ ਦੇ ਕੋਨਵੋਕੇਸ਼ਨ ਵਿੱਚ ਡਿਗਰੀਆਂ ਅਤੇ ਤਮਗੇ ਵੀ ਪ੍ਰਦਾਨ ਕਰਨਗੇ। ਵਣਜ ਅਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਭਾਰਤ ਕੈਨੇਡਾ ਆਰਥਿਕ ਭਾਈਵਾਲੀ ਦਾ ਅਗਲਾ ਅਧਿਆਇ ਵਿਸ਼ਵਾਸ 'ਤੇ ਆਧਾਰਿਤ ਹੋਏਗਾ ਜੋ ਦੋਹਾਂ ਦੇਸ਼ਾਂ ਲਈ ਸਾਂਝੀ ਖੁਸ਼ਹਾਲੀ ਨੂੰ ਯਕੀਨੀ ਬਣਾਏਗਾ। ਕੈਨੇਡਾ ਵਿੱਚ ਇੱਕ ਸਮਾਗਮ ਨੂੰ ਸੰਬੋਧਨ ਕਰਦਿਆਂ ਸ੍ਰੀ ਗੋਇਲ ਨੇ ਕਿਹਾ ਕਿ ਦੋਹਾਂ ਦੇਸ਼ਾਂ ਵਿਚਕਾਰ ਵੱਧਦਾ ਵਿਸ਼ਵਾਸ, ਵਿਆਪਕ ਆਰਥਿਕ ਭਾਈਵਾਲੀ ਸਮਝੌਤੇ, ਸੈਪਾ ਤਹਿਤ ਵਪਾਰ ਅਤੇ ਨਿਵੇਸ਼ 'ਤੇ ਨਵੇਂ ਮੌਕੇ ਪੈਦਾ ਕਰ ਰਿਹਾ ਹੈ। ਉਹਨਾਂ ਕਿਹਾ ਕਿ ਸੈਪਾ ਵਪਾਰ ਅਤੇ ਨਿਵੇਸ਼ ਸੰਬੰਧਾਂ ਨੂੰ ਵਧਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ। ਉਹਨਾਂ ਕਿਹਾ ਕਿ ਵਿਭਿੰਨਤਾ ਭਾਰਤ ਕੈਨੇਡਾ ਸੰਬੰਧਾਂ ਦੀ ਇੱਕ ਵਿਸ਼ੇਸ਼ਤਾ ਹੈ। ਭਾਰਤੀ ਅਰਥ ਵਿਵਸਥਾ ਦੀ ਗਤੀਸ਼ੀਲਤਾ ਬਾਰੇ ਸ੍ਰੀ ਗੋਇਲ ਨੇ ਕਿਹਾ ਕਿ ਭਾਰਤ ਅਗਲੇ 3 ਦਹਾਕਿਆਂ ਤੱਕ ਦੁਨੀਆ ਦੀ ਸਭ ਤੋਂ ਤੇਜ਼ੀ ਨਾਲ ਵੱਧ ਰਹੀ ਅਰਥ ਵਿਵਸਥਾ ਬਣਿਆ ਰਹੇਗਾ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਕੇਂਦਰੀ ਸੈਕੰਡਰੀ ਸਿੱਖਿਆ ਬੋਰਡ CBSE ਨੇ ਸਪਸ਼ਟ ਕੀਤਾ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਇਸ 'ਤੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਇਸ ਨੇ ਕਿਹਾ ਕਿ ਸੋਸ਼ਲ ਮੀਡੀਆ 'ਤੇ ਕੁੰਬਰਿਆ URL ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਣ ਵਾਲੇ ਪੋਰਟਲ ਤੋਂ ਵੱਖਰਾ ਹੈ। ਬੋਰਡ ਨੇ ਅੱਗੇ ਕਿਹਾ ਹੈ ਕਿ ਇਹ ਸਿਸਟਮ ਮਜ਼ਬੂਤ ਸ਼ਿਕਾਇਤ ਨਿਵਾਰਨ ਵਿਧੀਆਂ ਨਾਲ ਮੁਲਾਂਕਣ ਵਿੱਚ ਪਾਰਦਰਸ਼ਤਾ ਵਧਾਉਣ ਲਈ ਲਾਗੂ ਕੀਤਾ ਗਿਆ ਹੈ। CBSE ਨੇ ਭਰੋਸਾ ਦਵਾਇਆ ਕਿ ਮੁਲਾਂਕਣ ਪਲੇਟਫਾਰਮ ਦੀ ਸੁਰੱਖਿਆ ਅਤੇ ਗੰਭੀਰਤਾ ਨੂੰ ਯਕੀਨੀ ਬਣਾਉਣ ਲਈ ਸੁਰੱਖਿਆ ਉਪਾਅ ਮੌਜੂਦ ਨੇ। ਪੰਜਾਬ 'ਚ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਇਸ ਵਿੱਚ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਸਮੇਤ 102 ਸ਼ਹਿਰੀ ਸਥਾਨਕ ਸੰਸਥਾਵਾਂ 'ਚ ਨੁਮਾਇੰਦਿਆਂ ਦੀ ਚੋਣ ਲਈ ਵੋਟਾਂ ਪਈਆਂ। ਕੁਝ ਥਾਵਾਂ 'ਤੇ ਸਿਆਸੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਣ ਦੀ ਖਬਰ ਹੈ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਵੱਡੇ ਪੱਧਰ 'ਤੇ ਚੋਣ ਅਮਲ ਸ਼ਾਂਤੀਪੂਰਨ ਰਿਹਾ। ਕੁੱਲ 35 ਲੱਖ ਤੋਂ ਵੱਧ ਵੋਟਰਾਂ ਵਿੱਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1,897 ਵਾਰਡਾਂ ਵਿੱਚ 7,554 ਉਮੀਦਵਾਰਾਂ ਨੂੰ ਚੁਣਨ ਲਈ ਆਪਣੀਆਂ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਨੂੰ ਹੋਏਗੀ। ਇਸ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਵਿੱਚ ਦੀਨਾਨਗਰ, ਗੁਰਦਾਸਪੁਰ, ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲਾਂ ਦੀਆਂ ਚੋਣਾਂ 13 ਜੂਨ ਨੂੰ ਕਰਾਉਣ ਦਾ ਐਲਾਨ ਕੀਤਾ ਗਿਆ ਹੈ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਬਾਰੇ ਬੇਲੋੜੇ ਹਵਾਲਿਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਦੀਪ ਜੈਸਵਾਲ ਨੇ ਕਿਹਾ ਕਿ ਭਾਰਤ ਦਾ ਰੁੱਖ ਇੱਕ ਸਾਰ ਰਿਹਾ ਹੈ ਅਤੇ ਸੰਬੰਧਿਤ ਧਿਰਾਂ ਨੂੰ ਇਸ ਬਾਰੇ ਪਤਾ ਹੈ। ਉਹਨਾਂ ਕਿਹਾ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਅਤੇ ਲੱਦਾਖ ਭਾਰਤ ਦੇ ਅਟੁੱਟ ਅਤੇ ਅਨਿੱਖੜਵੇਂ ਅੰਗ ਸਨ, ਨੇ ਅਤੇ ਹਮੇਸ਼ਾ ਰਹਿਣਗੇ। ਬੁਲਾਰੇ ਨੇ ਅੱਗੇ ਕਿਹਾ ਕਿ ਕਿਸੇ ਹੋਰ ਦੇਸ਼ ਨੂੰ ਇਸ ਮਾਮਲੇ 'ਤੇ ਟਿੱਪਣੀ ਕਰਨ ਦਾ ਕੋਈ ਅਧਿਕਾਰ ਨਹੀਂ ਹੈ। ਚੀਨ ਪਾਕਿਸਤਾਨ ਆਰਥਿਕ ਗਲਿਆਰਾ CPEC ਪ੍ਰੋਜੈਕਟ, ਜਿਨ੍ਹਾਂ ਵਿੱਚੋਂ ਕੁਝ ਭਾਰਤ ਦੇ ਪ੍ਰਭੂਸੱਤਾ ਸੰਪੰਨ ਇਲਾਕੇ ਵਿੱਚ ਸਥਿਤ ਨੇ, ਦੇ ਸੰਬੰਧ ਵਿੱਚ ਭਾਰਤ ਨੇ ਇਹਨਾਂ ਇਲਾਕਿਆਂ 'ਤੇ ਪਾਕਿਸਤਾਨ ਦੇ ਗੈਰ ਕਾਨੂੰਨੀ ਅਤੇ ਜ਼ਬਰਦਸਤੀ ਕਬਜ਼ੇ ਨੂੰ ਜਾਇਜ਼ ਹਟਾਉਣ ਲਈ ਦੂਜੇ ਦੇਸ਼ਾਂ ਵੱਲੋਂ ਕਿਸੇ ਵੀ ਕਦਮ ਦਾ ਸਖ਼ਤ ਵਿਰੋਧ ਕਰਦਿਆਂ ਰੱਦ ਕੀਤਾ ਹੈ। ਸ੍ਰੀ ਜੈਸਵਾਲ ਨੇ ਕਿਹਾ ਕਿ ਇਹ ਗੱਲ ਕਈ ਵਾਰ ਪਾਕਿਸਤਾਨੀ ਅਤੇ ਚੀਨੀ ਅਧਿਕਾਰੀ ਨੂੰ ਸਪਸ਼ਟ ਤੌਰ 'ਤੇ ਦੱਸ ਦਿੱਤੀ ਗਈ ਹੈ। ਉਹਨਾਂ ਅੱਗੇ ਕਿਹਾ ਕਿ ਵਿਦੇਸ਼ ਮੰਤਰਾਲੇ ਨੇ ਚੀਨ ਅਤੇ ਪਾਕਿਸਤਾਨ ਵਿਚਕਾਰ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਵੀ ਹਵਾਲਾ ਦਿੱਤਾ ਹੈ। ਉਹਨਾਂ ਕਿਹਾ ਕਿ ਕਿਉਂਕਿ ਦੋਵਾਂ ਦੇਸ਼ ਵਿਚਕਾਰ ਸਾਂਝੀ ਸਰਹੱਦ ਨਹੀਂ ਹੈ, ਇਸ ਲਈ ਅਖੌਤੀ ਸਰਹੱਦ ਪਾਰ ਜਲ ਸਰੋਤ ਸਹਿਯੋਗ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। IPL ਕ੍ਰਿਕਟ ਵਿੱਚ ਰਾਇਲ ਚੈਲੰਜਰਸ ਬੰਗਲੁਰੂ ਨੇ ਕੱਲ੍ਹ ਪਹਿਲੇ ਕੁਆਲੀਫਾਇਰ ਮੈਚ ਵਿੱਚ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। 255 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਗੁਜਰਾਤ ਟਾਈਟਨਸ ਦੀ ਟੀਮ 162 ਦੌੜਾਂ 'ਤੇ ਹੀ ਆਊਟ ਹੋ ਗਈ। ਰਜਤ ਪਾਟੀਦਾਰ ਨੂੰ 93 ਦੌੜਾਂ ਦੀ ਨਾਬਾਦ ਪਾਰੀ ਲਈ ਪਲੇਅਰ ਆਫ ਦਾ ਮੈਚ ਐਲਾਨਿਆ ਗਿਆ। ਅੱਜ ਐਲੀਮੀਨੇਟਰ ਮੈਚ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਅਤੇ ਰਾਜਸਥਾਨ ਰਾਇਲਸ ਵਿਚਕਾਰ ਖੇਡਿਆ ਜਾਏਗਾ। ਇਹ ਮੈਚ ਸ਼ਾਮੀ 7:30 ਹੋਏਗਾ। ਜੇਤੂ ਟੀਮ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨਸ ਦਾ ਮੁਕਾਬਲਾ ਕਰੇਗੀ। ਫਾਈਨਲ

0: ਮੈਚ 31 ਮਈ ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਖੇਡਿਆ ਜਾਏਗਾ। ਮੌਸਮ ਵਿਭਾਗ IMD ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਦੀ ਭਿਆਨਕ ਸਥਿਤੀ ਦੀ ਭਵਿੱਖਬਾਣੀ ਕਰਦੇ ਹੋਏ ਰੈੱਡ ਅਲਰਟ ਜਾਰੀ ਕੀਤਾ ਹੈ। ਮੌਸਮ ਏਜੰਸੀ ਨੇ ਅਗਲੇ 2 ਦਿਨਾਂ ਲਈ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਹਿਮਾਚਲ ਪ੍ਰਦੇਸ਼, ਰਾਜਸਥਾਨ, ਛੱਤੀਸਗੜ੍ਹ, ਤੱਟਵਰਤੀ ਆਂਧਰਾ ਪ੍ਰਦੇਸ਼, ਜੰਮੂ ਕਸ਼ਮੀਰ, ਲੱਦਾਖ, ਝਾਰਖੰਡ, ਉੜੀਸਾ, ਤੇਲੰਗਾਨਾ ਅਤੇ ਉੱਤਰਾਖੰਡ ਵਿੱਚ ਹੀ ਲੂ ਅਤੇ ਗਰਮੀ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ 'ਚ ਗਰਮੀ ਦਾ ਕਹਿਰ ਜਾਰੀ ਹੈ। ਰਾਜ ਵਿੱਚ ਕੱਲ੍ਹ ਵੱਧ ਤੋਂ ਵੱਧ ਤਾਪਮਾਨ ਬਠਿੰਡਾ 'ਚ 45.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਅੰਤ ਵਿੱਚ ਚੋਣਵੀਆਂ ਖਬਰਾਂ 'ਤੇ ਇੱਕ ਨਜ਼ਰ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨਸੰਖਿਅਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗੀ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ ਵਿੱਚ ਲਗਭਗ 64% ਪੋਲਿੰਗ ਦਰਜ ਕੀਤੀ ਗਈ ਹੈ। ਅਤੇ IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੈਂਜਰਸ ਬੰਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ 'ਚ ਜਗ੍ਹਾ ਬਣਾ ਲਈ ਹੈ। ਇਸ ਦੇ ਨਾਲ ਹੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 864 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਪ੍ਰੋਗਰਾਮ ਮਹਿਕ ਪੰਜਾਬ ਦੀ ਨੂੰ ਥੋੜ੍ਹਾ ਜਿਹਾ ਇੰਤਜ਼ਾਰ ਹੋਰ।

ਜਿਹੜੀ ਗੱਲ ਅਸੀਂ ਬੋਲਚਾਲ ਦੀ ਭਾਸ਼ਾ 'ਚ ਨਹੀਂ ਕਰ ਸਕਦੇ, ਲੋਕ ਗੀਤਾਂ ਦਾ ਸਹਾਰਾ ਲੈ ਕੇ ਬਖੂਬੀ ਕਹਿ ਦਿੰਦੇ ਹਾਂ। ਲੋਕ ਗੀਤਾਂ ਦੇ ਵੱਖ ਵੱਖ ਰੂਪ ਨੇ, ਜਨਮ ਤੋਂ ਲੈ ਕੇ ਅੰਤ ਸਮੇਂ ਤੱਕ, ਜਿਨ੍ਹਾਂ ਵਿੱਚ ਲੋਰੀਆਂ

0: ਕਵੀਸ਼ਰੀਆਂ
1: ਜੁੜਿਆ ਨਾਲ ਗੁਰਬਾਣੀ ਦੇ
0: ਟੱਪੇ ਤੇ ਮਾਇਆ ਸ਼ਾਮਲ ਹੈ।
2: ਬਦਲਾ ਵਿੱਚ ਡੱਬ ਮਾਇਆ
0: ਲੋਕ ਗੀਤਾਂ ਦੇ ਇਹਨਾਂ ਵੱਖ ਵੱਖ ਰੂਪਾਂ ਦਾ ਆਨੰਦ ਤੁਸੀਂ ਉਠਾ ਸਕਦੇ ਹੋ ਆਕਾਸ਼ਵਾਣੀ ਜਲੰਧਰ ਤੋਂ ਪੇਸ਼ ਹੋਣ ਵਾਲੇ ਪ੍ਰੋਗਰਾਮ

0: ਪ੍ਰਭਜੋਤ ਜੀ, ਮੈਂ ਸੁਣਿਆ ਵਸਦੇ ਵੇਲੇ ਪ੍ਰੋਗਰਾਮ 'ਚ ਕੁਝ ਤਬਦੀਲੀ ਹੋਈ ਹੈ।
1: ਬਿਲਕੁਲ ਸੁਖਜੀਤ ਜੀ, ਤਬਦੀਲੀ ਤਾਂ ਹੋਈ ਹੈ।
0: ਉਹ ਕਿਹੜੀ ਤਬਦੀਲੀ ਹੈ ਬਈ?
1: ਦੇਖੋ ਜੀ, ਜਿਹੜਾ ਪ੍ਰੋਗਰਾਮ ਆਂਦਾ ਸੀ ਨਾ ਬੁੱਧਵਾਰ ਨੂੰ, ਤੇ ਉਹ ਹੁਣ ਹੋ ਗਿਆ ਸ਼ਨੀਵਾਰ ਨੂੰ।
0: ਯਾਨੀ ਕਿ ਝਾਂਜਰਾਂ ਦੇ ਬੋਰ ਹੁਣ ਸ਼ਨੀਵਾਰ ਛਣ ਕਿਆ ਕਰਨਗੇ?
1: ਬਿਲਕੁਲ ਜੀ, ਤੇ ਜਿਹੜੇ ਸ਼ਨੀਵਾਰ ਨੂੰ ਪ੍ਰੋਗਰਾਮ ਸੀ ਨਾ, ਮੇਰੀ ਕਲਮ ਤੋਂ ਸਾਂਝ ਸ਼ਕਤੀ ਰੂਪਾ, ਇਹ ਤੁਸੀਂ ਸੁਣ ਸਕੋਗੇ ਬੁੱਧਵਾਰ ਨੂੰ।
0: ਯਾਨੀ ਕਿ ਬੁੱਧਵਾਰ ਦੀ ਝਾਂਜਰਾਂ ਦੇ ਬੋਰ ਵਾਲੀ ਫਰਮਾਇਸ਼ ਸ਼ਨੀਵਾਰ ਨੂੰ ਛਣ ਕਿਆ ਕਰੇਗੀ, ਤੇ ਸ਼ਨੀਵਾਰ ਦੇ ਸਾਰੇ ਸਿਲਸਿਲੇ ਅਸੀਂ ਬੁੱਧਵਾਰ ਪੇਸ਼ ਕਰਿਆ ਕਰਾਂਗੇ
1: ਜੀ।
2: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।

0: ਵੀਡੀਓ ਲਾਈਕ ਕਰਨ ਤੇ ਪੈਸੇ ਮਿਲਣਗੇ। ਸੋ ਈਜ਼ੀ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। RBI ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਮਹਿਕ ਪੰਜਾਬ ਦੀ ਮੀਡੀਅਮ ਵੇਵ 343.6 meters ਯਾਨੀ 873 kHz, DRM 864 kHz, FM 100.8 MHz, FM 100.9 MHz ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਹੁਣ ਪੇਸ਼ ਨੇ ਅੱਜ ਦੀਆਂ ਮੁੱਖ ਖਬਰਾਂ। ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨ ਸਿੱਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲੀਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸਦੇ ਔਨ ਸਕ੍ਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਂਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਨਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 runs ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਸਨ ਅੱਜ ਦੀਆਂ ਮੁੱਖ ਖਬਰਾਂ। ਮੀਡੀਅਮ ਵੇਵ 343.6 meters ਯਾਨੀ 873 kHz 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਹੁਣ ਪੇਸ਼ ਕਰਨ ਜਾ ਰਹੇ ਹਾਂ ਜੀ ਪ੍ਰੋਗਰਾਮ, ਸ਼ਾਸਤਰੀ ਸੰਗੀਤ ਦਾ ਪ੍ਰੋਗਰਾਮ ਸੁਰ ਸਾਧਨਾ। ਇਸ 'ਚ ਅੱਜ ਤੁਸੀਂ ਕਲਾਕਾਰ ਡਾਕਟਰ ਵਨੀਤਾ ਸੇਨ ਵੱਲੋਂ ਸਿਤਾਰ ਵਾਦਨ ਰਾਗ ਲਲਿਤ ਸੁਣੋਗੇ।

ਕੇਂਦਰ ਸਰਕਾਰ ਨੇ ਘੁਸਪੈਠ ਅਤੇ ਹੋਰ ਕਾਰਨਾਂ ਕਰਕੇ ਜਨ ਸਿੱਖਿਆਕੀ ਤਬਦੀਲੀ ਦੀਆਂ ਚੁਣੌਤੀਆਂ ਨਾਲ ਨਿਪਟਣ ਲਈ ਇੱਕ ਉੱਚ ਪੱਧਰੀ ਕਮੇਟੀ ਦਾ ਗਠਨ ਕੀਤਾ ਹੈ। ਸੁਪਰੀਮ ਕੋਰਟ ਚੋਣ ਕਮਿਸ਼ਨ ਵੱਲੋਂ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਦੀ ਵੈਧਤਾ ਨੂੰ ਚੁਣੌਤੀ ਦੇਣ ਵਾਲਿਆਂ ਪਟੀਸ਼ਨਾਂ 'ਤੇ ਅੱਜ ਆਪਣਾ ਫੈਸਲਾ ਸੁਣਾਏਗਾ। CBSE ਨੇ ਸਪਸ਼ਟ ਕੀਤਾ ਹੈ ਕਿ ਉੱਤਰ ਪੁਸਤਿਕਾਵਾਂ ਦੇ ਮੁਲਾਂਕਣ ਲਈ ਵਰਤੇ ਜਾਂਦੇ ਇਸ ਦੇ ਔਨ ਸਕਰੀਨ ਮਾਰਕਿੰਗ ਸਿਸਟਮ ਵਿੱਚ ਕੋਈ ਸੁਰੱਖਿਆ ਉਲੰਘਣਾ ਨਹੀਂ ਹੋਈ। ਪੰਜਾਬ 'ਚ ਸ਼ਹਿਰੀ ਸਥਾਨਕ ਸੰਸਥਾਵਾਂ ਲਈ ਕੱਲ੍ਹ ਹੋਈਆਂ ਚੋਣਾਂ 'ਚ ਲਗਭਗ 64% ਪੋਲਿੰਗ ਦਰਜ ਕੀਤੀ ਗਈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਆਪਣੇ ਸਿੱਕਮ ਦੌਰੇ ਦੇ ਦੂਜੇ ਦਿਨ ਅੱਜ ਨਾਥੂਲਾ ਦਰੇ ਦਾ ਦੌਰਾ ਕਰਨਗੇ। ਅੱਜ ਦੇਸ਼ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦੀ ਬਰਸੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪੰਡਿਤ ਨਹਿਰੂ ਉਹਨਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ। ਭਾਰਤ ਨੇ ਚੀਨ ਅਤੇ ਪਾਕਿਸਤਾਨ ਦੇ ਸਾਂਝੇ ਬਿਆਨ ਵਿੱਚ ਕੇਂਦਰ ਸ਼ਾਸਿਤ ਪ੍ਰਦੇਸ਼ ਜੰਮੂ ਕਸ਼ਮੀਰ ਸੰਬੰਧੀ ਬੇਲੋੜੀਆਂ ਟਿੱਪਣੀਆਂ ਨੂੰ ਸਪਸ਼ਟ ਤੌਰ 'ਤੇ ਰੱਦ ਕੀਤਾ ਹੈ। ਪੰਜਾਬ ਸਮੇਤ ਦੇਸ਼ ਦੇ ਬਹੁਤ ਸਾਰੇ ਹਿੱਸਿਆਂ ਵਿੱਚ ਜ਼ੋਰਦਾਰ ਗਰਮੀ ਪੈ ਰਹੀ ਹੈ। ਮੌਸਮ ਵਿਭਾਗ ਨੇ ਅੱਜ ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਵਿਦਰਭ ਵਿੱਚ ਗਰਮੀ ਅਤੇ ਲੂ ਦੀ ਪੇਸ਼ਣਗੋਈ ਕਰਦਿਆਂ ਰੈੱਡ ਅਲਰਟ ਜਾਰੀ ਕੀਤਾ ਹੈ। IPL ਕ੍ਰਿਕਟ ਵਿੱਚ ਬੀਤੀ ਰਾਤ ਪਹਿਲੇ ਕੁਆਲੀਫਾਇਰ ਮੈਚ ਵਿੱਚ ਰਾਇਲ ਚੈਲੰਜਰਸ ਬੈਂਗਲੁਰੂ ਨੇ ਗੁਜਰਾਤ ਟਾਈਟਨਸ ਨੂੰ 92 ਦੌੜਾਂ ਨਾਲ ਹਰਾ ਕੇ ਫਾਈਨਲ ਵਿੱਚ ਜਗ੍ਹਾ ਬਣਾ ਲਈ ਹੈ। ਇਹ ਸਨ ਅੱਜ ਦੀਆਂ ਮੁੱਖ ਖ਼ਬਰਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ, DRM 866 ਕਿਲੋ ਹਰਟਸ, FM 100.8 ਮੈਗਾ ਹਰਟਸ, FM 100.9 ਮੈਗਾ ਹਰਟਸ ਅਤੇ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦਾ ਇਹ ਜਲੰਧਰ ਕੇਂਦਰ ਹੈ। ਤੁਸੀਂ ਸਾਡੇ ਪ੍ਰੋਗਰਾਮ ਵੇਵਸ ਐਪ ਰਾਹੀਂ ਵੀ ਸੁਣ ਸਕਦੇ ਹੋ। ਸਾਡੀ ਸਟੂਡੀਓ ਦੀ ਘੜੀ ਮੁਤਾਬਿਕ ਇਸ ਵੇਲੇ ਸਵੇਰ ਦੇ 10:03 ਹੋ ਰਹੇ ਨੇ ਅਤੇ ਘੜੀ ਦੀ ਜਿਹੜੀਆਂ ਸੂਈਆਂ ਨੇ ਉਹ ਇਸ਼ਾਰਾ ਕਰ ਰਹੀਆਂ ਨੇ ਪ੍ਰੋਗਰਾਮ ਤੁਹਾਡੀ ਫਰਮਾਇਸ਼ ਜਿਹੜੀ ਹੈ ਜਿਹਦੇ 'ਚ ਪੂਰੀ ਹੁੰਦੀ ਹੈ ਪ੍ਰੋਗਰਾਮ ਹੈਲੋ ਫਰਮਾਇਸ਼ ਨੂੰ ਸ਼ੁਰੂ ਕਰਨ ਦਾ। ਅਤੇ ਲਾਈਵ ਫੋਨ ਇਨ ਇਸ ਪ੍ਰੋਗਰਾਮ 'ਚ ਤੁਸੀਂ ਸ਼ਿਰਕਤ ਕਰ ਸਕਦੇ ਹੋ, ਆਪਣੀ ਮਨਪਸੰਦੀਦਾ ਗੀਤ ਸੁਣ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ। ਨੰਬਰ ਹੈ ਜੀ 01812342173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਕਰੋ ਸ਼ਿਰਕਤ ਅਤੇ ਸੁਣੋ ਆਪਣੀ ਮਨਪਸੰਦੀਦਾ ਗੀਤ। ਫਿਲਹਾਲ ਇਸ ਪ੍ਰੋਗਰਾਮ ਦੀ ਸ਼ੁਰੂਆਤ 'ਚ ਸਭ ਤੋਂ ਪਹਿਲਾਂ ਗੀਤ ਸੋਨੂ ਨਿਗਮ ਸਾਧਨਾ ਸਰਗਮ ਦੀ ਆਵਾਜ਼ 'ਚ ਤੁਹਾਨੂੰ ਸੁਣਾਉਣ ਜਾ ਰਹੇ ਹਾਂ। ਫਿਲਮ ਹਮ ਤੁਮ ਜੋ ਸੰਨ 2004 'ਚ ਫਿਲਮ ਆਈ ਅਤੇ ਤੁਸੀਂ ਵੀ ਸੁਣੋ ਇਸ ਫਿਲਮ ਦਾ ਇਹ ਗੀਤ।

ਖੇਡਾਂ ਨੂੰ ਉਤਸ਼ਾਹਿਤ ਕਰਨ ਲਈ ਆਕਾਸ਼ਵਾਣੀ ਜਲੰਧਰ ਦਾ ਸ਼ਾਨਦਾਰ ਉਪਰਾਲਾ ਪ੍ਰੋਗਰਾਮ ਖੇਡ ਸੰਸਾਰ ਗਿਰਗਿਟ ਵਾਂਗ ਰੰਗ ਬਦਲਦੀ ਕ੍ਰਿਕਟ ਦੇ ਭੇਦ ਦੱਸਦਾ ਹਾਕੀ ਦੀ ਚਲਾਕੀ ਦੀਆਂ ਰਮਜ਼ਾਂ ਬਿਆਨ ਕਰਦਾ ਖਿਡਾਰੀਆਂ ਦਾ ਜਨੂੰਨ ਮੈਦਾਨਾਂ ਦਾ ਰੋਮਾਂਚ ਮੈਦਾਨਾਂ 'ਚ ਜਿੱਤ ਦੀ ਖੁਸ਼ੀ ਤੇ ਹਾਰ ਤੋਂ ਸਬਕ ਲੈਣ ਦੀ ਦਿਲਚਸਪ ਕਹਾਣੀ ਤੁਹਾਨੂੰ ਸੁਣਾਉਂਦਾ ਪ੍ਰੋਗਰਾਮ ਖੇਡ ਸੰਸਾਰ ਹਰ ਮੰਗਲਵਾਰ ਰਾਤ 9:30 ਵਜੇ ਸਿਰਫ ਆਕਾਸ਼ਵਾਣੀ ਜਲੰਧਰ ਤੇ

0: ਚਾਹੁੰਦੇ ਨੇ। ਲਓ ਜੀ ਤੁਸੀਂ ਵੀ ਸੁਣੋ ਅਤੇ ਤੁਸੀਂ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ ਜੀ। ਨੰਬਰ ਹੈ 0181 23 42 173। ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਸੁਣੋ ਆਪਣੇ ਮਨ ਪਸੰਦੀਦਾ ਗੀਤ।
1: ਨਫ਼ਰਤ

0: ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਐਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼। ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ ਹੈਲੋ, ਹਾਂਜੀ ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
2: ਮੈਂ ਜਗਤਾਰ ਸਿੰਘ ਗਿੱਲ ਬੋਲ ਰਿਹਾ ਜੀ, ਪਿੰਡ ਬੰਗਾਲਾ, ਜ਼ਿਲ੍ਹਾ ਫਾਜ਼ਿਲਕਾ, ਤਹਿਸੀਲ ਬੋਰਪੁਰ। ਮੈਮ
1: ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਜੀ?
2: ਬਹੁਤ ਬਹੁਤ ਸ਼ੁਕਰੀਆ ਮੈਮ, ਬਹੁਤ ਬਹੁਤ ਸ਼ੁਕਰੀਆ।
1: ਹਾਂਜੀ, ਫਿਰ ਗਰਮੀ ਨੇ ਪੂਰਾ ਜ਼ੋਰ ਫੜਿਆ ਹੋਇਆ ਤੇ ਕਿਵੇਂ ਬਚਾਵ ਕਰ ਰਹੇ ਹੋ ਤੁਸੀਂ ਆਪਣਾ?
2: ਹਾਂਜੀ,
1: ਗਰਮੀ ਤੋਂ ਕਿਵੇਂ ਬਚਾਵ ਕਰ ਰਹੇ ਹੋ? ਹੀਟ ਵੇਵ ਜਿਹੜੀ ਹੈ ਉਹਦਾ ਅਲਰਟ।
2: ਮੈਮ ਬਚਾ ਮੈਂ ਟੇਲਰ ਮਾਸਟਰ ਨਾਲ, ਮੈਂ ਨਾ ਜੀ ਸਭ ਤੋਂ ਪਹਿਲਾਂ ਤਾਂ ਘੜੇ ਦਾ ਪਾਣੀ ਪੀਣਾ ਜੀ।
1: ਠੀਕ ਹੈ ਜੀ।
2: ਦੂਸਰਾ ਜੀ ਪੱਗ ਬੰਨ ਕੇ ਰੱਖਦਾ, ਬੀਜਿਆਂ ਨੂੰ ਵੀ ਸਮਝਾਈਦਾ ਵੀ ਭਾਈ ਆਪਦਾ ਸਿਰ ਢੱਕ ਕੇ ਰੱਖੋ, ਠੀਕ ਹੈ ਜੀ?
1: ਹਾਂਜੀ,
2: ਪਾਣੀ ਜੇ ਕਿਤੇ ਜਾਣਾ ਵੀ ਤਾਂ ਨਾਲ ਪਾਣੀ ਲੈ ਕੇ ਜਾਓ, ਖੇਤ ਬੰਨੇ ਜਾਣਾ ਤਾਂ ਵੀ ਪਾਣੀ ਲੈ ਕੇ ਜਾਓ, ਠੀਕ ਹੈ ਜੀ? ਦੂਸਰਾ ਜੀ ਪਸ਼ੂ ਪੰਛੀਆਂ ਵਾਸਤੇ ਪਾਣੀ ਰੱਖੋ, ਦਾਣਾ ਪਾਓ, ਇਹਨਾਂ ਦਾ ਬਹੁਤ ਵੱਡਾ ਪੁੰਨ ਹੈ ਜੀ।
1: ਬਿਲਕੁਲ ਜੀ, ਬਹੁਤ ਸੋਹਣੇ ਤੁਸੀਂ ਜੋ ਆਪ ਅਮਲ ਕਰ ਰਹੇ ਹੋ ਇਹਨਾਂ ਗੱਲਾਂ 'ਤੇ ਅਤੇ ਦੂਜਿਆਂ ਨੂੰ ਵੀ ਜਿਹੜਾ ਹੈ ਉਹ ਪ੍ਰੇਰਿਤ ਕੀਤਾ ਤੁਸੀਂ। ਅਤੇ ਫਿਰ ਅੱਜ ਕਿਹੜਾ ਗੀਤ ਸੁਣੋਗੇ ਤੁਸੀਂ?
2: ਮੈਮ ਆਵਾਜ਼ ਬਹੁਤ ਘੱਟ ਆ ਰਹੀ ਹੈ।
1: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਤੁਸੀਂ?
2: ਮੈਮ ਅੱਜ ਜੀ ਉਹ ਫਿਲਮ ਸੀਗੀ ਕਰਮਾ ਜੀ, ਗੀਤ ਜੀ ਦਿਲ ਦੀਆ ਹੈ ਜਾਨ ਵੀ ਦੇਂਗੇ ਹੈ ਵਤਨ ਤੇਰੇ ਲਈ।
1: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ। ਸਤਿ ਸ਼੍ਰੀ ਅਕਾਲ ਜੀ। ਲੋ ਜੀ, ਫਿਲਮ ਕਰਮਾ 'ਚੋਂ ਕਵਿਤਾ ਅਤੇ ਚੌਰਸ ਦਾ ਗਾਇਆ ਗੀਤ ਤੁਸੀਂ ਵੀ ਸੁਣੋ। ਦੇਸ਼ ਭਗਤੀ ਦਾ ਗੀਤ ਹੈ ਅਤੇ ਦੇਸ਼ ਭਗਤੀ ਦੇ ਰੰਗ 'ਚ ਰੰਗ ਜਾ।

0: ਦੇਸ਼ਭਗਤੀ ਦਾ ਗੀਤ ਬਹੁਤ ਸੋਹਣਾ ਤੁਸੀਂ ਇੰਜੋਏ ਕਰ ਰਹੇ ਸੀ। ਕਵਿਤਾ ਅਤੇ ਚੌਰਸ ਦੀ ਆਵਾਜ਼ 'ਚੋਂ ਫਿਲਮ ਕਰਮਾ 'ਚੋਂ ਪ੍ਰੋਗਰਾਮ ਚੱਲ ਰਿਹਾ ਜੀ। ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਮੈਡਮ
0: ਜੀ। ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਬੋਲਦਾ ਜੀ, ਚੰਡੀਗੜ੍ਹ ਤੋਂ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ।
1: ਮੈਡਮ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ।
0: ਹਾਂਜੀ, ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ। ਠੀਕ ਹੈ ਜੀ, ਮੇਲਾ ਫਿਲਮ ਦਾ ਗੀਤ ਕਿਹੜਾ ਗੀਤ ਹੈ ਜੀ? ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ,
1: ਧੰਨਵਾਦ।
0: ਲੋ ਜੀ, ਮੇਲਾ ਫਿਲਮ 'ਚੋਂ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰਦੇ ਹਾਂ। ਤੁਸੀਂ ਵੀ ਆਪਣੀ ਫਰਮਾਇਸ਼ ਸਾਨੂੰ ਦੱਸ ਸਕਦੇ ਹੋ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ 0181 2342173। ਫਿਲਹਾਲ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ ਸੁਣੋ ਇਹ ਗੀਤ।

0: ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ ਸੁਣ ਰਹੇ ਸੀ ਤੁਸੀਂ ਮੇਲਾ ਫਿਲਮ 'ਚੋਂ ਇਹ ਗੀਤ। ਪ੍ਰੋਗਰਾਮ ਚੱਲ ਰਿਹਾ ਹੈਲੋ ਫਰਮਾਇਸ਼, ਅਤੇ ਆਓ ਜਾਣਦੇ ਹਾਂ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ,
1: ਹੈਲੋ, ਸਤਿ ਸ਼੍ਰੀ ਅਕਾਲ ਭੈਣ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ?
1: ਪਿੰਡ ਵਜੀਪੁਰ ਤੋਂ ਮਾਤਾ ਬਲਜੀਤ ਸਿੰਘ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ। ਕਿਹੜਾ ਗੀਤ ਸੁਣੋਗੇ ਜੀ ਅੱਜ? ਫਿਰ
1: ਤੁਹਾਡਾ ਬਹੁਤ ਗੀਤ ਹੈ ਜੀ, ਮੈਂ ਤੁਹਾਨੂੰ ਦੱਸ ਦਿੰਦਾ ਜੀ, ਜਿਹੜਾ ਪ੍ਰੋਗਰਾਮ ਆਪਣਾ ਚਿੱਠੀਆਂ ਮਿੱਠੀਆਂ ਦਾ ਜੀ,
0: ਹਾਂਜੀ,
1: ਉਹ ਜਿਹੜੀਆਂ ਚਿੱਠੀਆਂ ਪੜ੍ਹ ਲੈਂਦੇ ਤੇ ਜਿਹੜੀਆਂ ਰਹਿ ਜਾਂਦੀਆਂ ਤੇ ਉਹ ਉਹਨਾਂ ਨੂੰ ਦੂਜੇ ਦਿਨ ਪੜ੍ਹਦੇ ਆ?
0: ਦੇਖੋ ਜੀ, ਪ੍ਰੋਗਰਾਮ 'ਚ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਤੁਹਾਡੇ ਸੁਨੇਹੇ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਦੇ ਨੇ, ਲੇਕਿਨ ਜਿਹੜੀਆਂ ਰਹਿ ਜਾਂਦੀਆਂ ਨੇ ਉਹਨਾਂ ਨੂੰ ਅਗਲੀ ਵਾਰੀ ਅਸੀਂ ਜ਼ਰੂਰ ਜਿਹੜਾ ਹੈ ਉਹ ਲੈ ਲੈਂਦੇ ਹਾਂ ਪ੍ਰੋਗਰਾਮ 'ਚ।
1: ਭੈਣ ਜੀ, ਮੈਨੂੰ ਚਿੱਠੀਆਂ ਪਾਈਆਂ ਨੂੰ ਇੱਕ ਇੱਕ ਖੜ ਪਾਏ ਨੂੰ, ਮੈਂ ਪਹਿਲੇ ਪਹਿਲੀ ਵਾਰ ਖੜ ਪਾਇਆ ਜੀ। ਇੱਕ ਖੜ
0: ਅੱਛਾ
1: ਪਾਇਆ
0: ਜੀ,
1: ਤਾਂ ਹੋ ਗਈ 12-13 ਦਿਨ,
0: ਠੀਕ ਹੈ ਜੀ,
1: ਇੱਕ ਨੂੰ ਹੋ ਗਏ 7-8 ਦਿਨ, ਤੇ ਮੈਂ ਤਾਂ ਰੋਜ਼ ਸੁਣਦਾ ਜੀ, ਉਹੀ ਚਿੱਠੀਆਂ ਪੜ੍ਹੀ ਜਾਂਦੀਆਂ।

0: ਦੇਖੋ ਜੀ, ਪ੍ਰੋਗਰਾਮ 'ਚ ਬਹੁਤ ਸਾਰੀਆਂ ਜਿਹੜੀਆਂ ਚਿੱਠੀਆਂ ਤੁਹਾਡੇ ਸੁਨੇਹੇ ਜਿਹੜੇ ਨੇ ਉਹ ਸਾਡੇ ਤੱਕ ਪਹੁੰਚਦੇ ਨੇ, ਲੇਕਿਨ ਜਿਹੜੀਆਂ ਰਹਿ ਜਾਂਦੀਆਂ ਨਾ ਉਹਨਾਂ ਨੂੰ ਅਗਲੀ ਵਾਰੀ ਅਸੀਂ ਜ਼ਰੂਰ ਜਿਹੜਾ ਹੈ ਉਹ ਲੈ ਲੈਂਦੇ ਹਾਂ ਪ੍ਰੋਗਰਾਮ 'ਚ।
1: ਭੈਣ ਜੀ, ਮੈਨੂੰ ਚਿੱਠੀਆਂ ਪਾਈਆਂ ਨੂੰ ਇੱਕ ਇੱਕ ਖੜ ਪਾਏ ਨੂੰ, ਮੈਂ ਪਹਿਲੇ ਪਹਿਲੀ ਵਾਰ ਖੜ ਪਾਇਆ ਜੀ। ਇੱਕ ਖੜ
0: ਪਾਈ
1: ਤਾਂ ਹੋ ਗਈ 12-13 ਦਿਨ,
0: ਠੀਕ ਹੈ ਜੀ,
1: ਇੱਕ ਨੂੰ ਹੋ ਗਏ 7-8 ਦਿਨ, ਤੇ ਮੈਂ ਤਾਂ ਰੋਜ਼ ਹੁੰਦਾ ਜੀ ਉਹੀ ਚਿੱਠੀਆਂ ਪੜੀ ਜਾਂਦੇ, ਸਾਡੀ ਨਾ ਹੀ ਆਈ ਜਾਂਦੇ, ਤੇ ਮੇਰੀ ਚਿੱਠੀ ਦਾ ਤਾਂ ਅਜੇ ਕੋਈ ਜਵਾਬ ਨਹੀਂ।
0: ਚਲੋ ਜੀ, ਅੱਜ ਅਸੀਂ ਨੋਟ ਕਰ ਲਿਆ ਤੁਹਾਡੀ ਚਿੱਠੀ ਜਿਹੜੀ ਹੈ, ਜਿਹੜਾ ਤੁਹਾਡਾ ਸੁਨੇਹਾ ਉਹ ਜ਼ਰੂਰ ਰੀਡ ਕੀਤਾ ਜਾਵੇਗਾ, ਡੈਫੀਨੇਟਲੀ ਪੜਿਆ ਜਾਵੇਗਾ, ਤੁਸੀਂ ਚਿੰਤਾ ਨਹੀਂ ਕਰਨੀ ਜੀ। ਹਾਂਜੀ, ਫਿਰ ਤੁਸੀਂ ਗੀਤ ਦੱਸੋ ਕਿਹੜਾ ਸੁਣੋਗੇ ਪ੍ਰੋਗਰਾਮ 'ਚ।
1: ਗੀਤ ਹੈ ਜੀ ਕਜਰਾ ਮੁਹੱਬਤ ਵਾਲਾ।
0: ਠੀਕ ਹੈ ਜੀ, ਕਜਰਾ ਮੁਹੱਬਤ ਵਾਲਾ, ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਧੰਨਵਾਦ ਜੀ, ਧੰਨਵਾਦ,
0: ਧੰਨਵਾਦ ਜੀ। ਕਿਸਮਤ ਫਿਲਮ 'ਚੋਂ ਆਸ਼ਾ ਭੋਸਲੇ ਅਤੇ ਸ਼ਮਸਾਦ ਬੇਗਮ ਦਾ ਗਾਇਆ ਹੈ ਗੀਤ, ਇਹਨਾਂ ਦੀ ਫਰਮਾਇਸ਼ ਜ਼ਰੂਰ ਪੂਰੀ ਕਰ ਰਹੇ ਹਾਂ, ਔਰ ਤੁਹਾਡੀ ਵੀ ਫਰਮਾਇਸ਼ ਅਸੀਂ ਪੂਰੀ ਕਰਨੀ ਹੈ, ਪਰ ਉਹਦੇ ਲਈ ਤੁਹਾਨੂੰ ਪ੍ਰੋਗਰਾਮ 'ਚ ਸ਼ਿਰਕਤ ਤਾਂ ਕਰਨੀ ਪਏਗੀ ਨਾ। ਹੁਣ ਉਹਦੇ ਲਈ ਤੁਸੀਂ ਨੰਬਰ ਡਾਇਲ ਕਰਨਾ ਹੈ, ਬਸ ਨੰਬਰ ਹੈ ਜੀ 0181-3842-173। ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨ ਪਸੰਦੀਦਾ ਗੀਤ ਸੁਣੋ। ਫਿਲਹਾਲ ਇੰਜੋਏ ਕਰੋ, ਕਿਸਮਤ ਫਿਲਮ 'ਚ ਹੋਏਗੀ।

0: ਮਾਂਗੇ, ਲੇਕਿਨ ਫਿਲਹਾਲ ਹੁਣ ਵੀ ਲੈ ਇੱਕ ਛੋਟੇ ਜਿਹੇ ਅੰਤਰਾਲ ਦਾ, ਮਿਲਦੇ ਹਾਂ ਜੀ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਨ੍ਹਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਚੱਲ ਰਿਹਾ ਜੀ ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ, ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਜੀ? ਬਹੁਤ ਬਹੁਤ ਸਵਾਗਤ ਹੈ ਜੀ, ਕੀ ਹਾਲ ਚਾਲ ਨੇ ਤੁਹਾਡੇ? ਬਹੁਤ ਬਹੁਤ ਸ਼ੁਕਰੀਆ ਜੀ। ਕਿਵੇਂ ਫਿਰ ਬਚਾਵ ਕਰ ਰਹੇ ਹੋ ਗਰਮੀ ਤੋਂ ਆਪਣਾ? ਅੱਛਾ ਜੀ, ਤੇ ਫਿਰ ਧੁੱਪ ਬਹੁਤ ਹੁੰਦੀ ਹੈ, ਉਹਦੇ ਲਈ ਤੁਹਾਨੂੰ ਬਚਾਵ ਕਰਨਾ ਪੈਣਾ ਹੈ। ਕਿ ਕਿਵੇਂ ਤੁਸੀਂ ਆਪਣਾ ਬਚਾਵ ਕਰਦੇ ਹੋ? ਪਾਣੀ ਭਰਪੂਰ ਮਾਤਰਾ ਚ ਪੀਣਾ ਹੈ, ਸਿਰ ਨੂੰ ਢੱਕ ਕੇ। ਹਾਂਜੀ,
3: ਮੈਂ ਖੇਤੀਬਾੜੀ ਕਰਦਾ ਨਾ, ਪਲਾਸਟਿਕ ਦਾ ਰੇੜੀ ਧੁੱਪੇ ਰੱਖ ਬੈਠਾ ਜੀ।
0: ਅੱਛਾ ਜੀ,
3: ਉਹ ਤੇਲ ਜਨਾਬ,
0: ਓਹੋ ਇੰਨੀ ਗਰਮੀ ਸੀ।
3: ਨੌਜਵਾਨ ਸੀਗੇ ਅਸੀਂ ਤਾਂ ਪਾਣੀ ਪਾਉਣੀ ਲਾਈਦਾ ਸੀ ਜੀ ਖੇਤਾਂ 'ਚ।
0: ਹਾਂਜੀ, ਬਹੁਤ ਖੂਬ ਬਹੁਤ ਖੂਬ। 31 ਸਾਲ ਘੱਟ ਨੀ ਹੁੰਦੇ, ਤੇ 90 ਸਾਲ ਦੇ ਆਕਾਸ਼ਵਾਣੀ ਨੂੰ ਵੀ ਹੋ ਗਏ ਨੇ।
3: 90 ਸਾਲ ਦੀ ਬਹੁਤ ਬਹੁਤ ਵਧਾਈਆਂ ਜੀ।
0: ਤੁਹਾਨੂੰ ਵੀ ਬਹੁਤ ਬਹੁਤ ਵਧਾਈਆਂ। ਸਾਡੇ ਸਰੋਤੇ ਜਿਹੜੇ ਨੇ ਉਹ ਸੁਣਦੇ ਨੇ, ਇਸ ਦੇ ਨਾਲ ਆਪਣਾ ਰਿਸ਼ਤਾ ਮਜ਼ਬੂਤ ਕਰ ਰਹੇ ਨੇ ਦਿਨ ਬ ਦਿਨ। ਬਿਲਕੁਲ ਜੀ ਬਿਲਕੁਲ। ਹਾਂਜੀ, ਫਿਰ ਅੱਜ ਪ੍ਰੋਗਰਾਮ 'ਚ ਕਿਹੜਾ ਗੀਤ ਤੁਸੀਂ ਸੁਣਨਾ? ਹਾਂਜੀ, ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਲਈ।
3: ਧੰਨਵਾਦ ਜੀ।
0: ਧੰਨਵਾਦ ਜੀ। ਜਾਨੀ ਦੁਸ਼ਮਣ ਫਿਲਮ 'ਚੋਂ ਮੁਹੰਮਦ ਰਫੀ, ਆਸ਼ਾ ਭੋਸਲੇ ਅਤੇ ਚੌਰਸ ਤੱਕ ਆਇਆ ਗੀਤ ਇਹਨਾਂ ਦੀ ਫਰਮਾਇਸ਼ ਹੈ, ਅਸੀਂ ਜ਼ਰੂਰ ਪੂਰੀ ਕਰਾਂਗੇ ਅਤੇ ਤੁਹਾਡੀ ਵੀ ਫਰਮਾਇਸ਼ ਪੂਰੀ ਕਰਾਂਗੇ। ਉਹਦੇ ਲਈ ਤੁਸੀਂ ਨੰਬਰ ਡਾਇਲ ਕਰੋ ਜੀ 0181-2342-173, ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰੋ ਅਤੇ ਆਪਣੇ ਮਨਪਸੰਦ

ਪ੍ਰੋਗਰਾਮ ਤੁਸੀਂ ਹੈਲੋ ਫਰਮਾਇਸ਼ ਸੁਣ ਰਹੇ ਹੋ ਔਰ ਇਸ ਪ੍ਰੋਗਰਾਮ 'ਚ ਅਸੀਂ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਾਂਗੇ ਜੀ। ਹਜੇ ਸਾਡੇ ਕੋਲ ਬਹੁਤ ਸਾਰਾ ਟਾਈਮ ਹੈ ਅਤੇ ਤੁਸੀਂ ਉਹਦੇ ਲਈ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ। ਨੰਬਰ 0181 23 143, ਇਸ ਨੰਬਰ ਨੂੰ ਡਾਇਲ ਕਰਕੇ ਪ੍ਰੋਗਰਾਮ 'ਚ ਸ਼ਿਰਕਤ ਕਰਨੀ ਹੈ ਅਤੇ ਸੁਣਨੇ ਨੇ ਆਪਣੇ ਮਨਪਸੰਦੀਦਾ ਗੀਤ, ਔਰ ਇਸ ਪ੍ਰੋਗਰਾਮ 'ਚ ਤੁਹਾਡੇ ਮਨਪਸੰਦੀਦਾ ਗੀਤ ਅਸੀਂ ਜ਼ਰੂਰ ਸੁਣਾ

0: ਜਾਨੀ ਦੁਸ਼ਮਨ ਫਿਲਮ 'ਚੋਂ ਮੁਹੰਮਦ ਰਫੀ ਆਸ਼ਾ ਅਤੇ ਚੌਰਸ ਦਾ ਗਾਇਆ ਹੈ ਗੀਤ, ਤੁਸੀਂ ਸੁਣ ਰਹੇ ਸੀ, ਬਹੁਤ ਸੋਹਣਾ ਜਿਹਾ ਗੀਤ ਸੀ ਅਤੇ ਪ੍ਰੋਗਰਾਮ ਹੈਲੋ ਫਰਮਾਇਸ਼ ਚਾਹੋ ਜਾਣਦੇ ਆ। ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ? ਹੈਲੋ,
1: ਰਾਮ ਰਾਮ ਜੀ।
0: ਰਾਮ ਰਾਮ ਜੀ, ਕੌਣ ਬੋਲ ਰਹੇ ਨੇ ਜੀ?
1: ਅਜੀ ਸਰਵਣ ਕੁਮਾਰ ਰਣਵਾ, ਗਾਂ ਮੀਰਾਂ ਵਾਲੀ, ਜ਼ਿਲ੍ਹਾ ਫਾਜ਼ਿਲਕਾ, ਪੰਜਾਬ ਜੀ।
0: ਬਹੁਤ ਬਹੁਤ ਸਵਾਗਤ ਹੈ ਜੀ ਤੁਹਾਡਾ ਸਾਡੇ ਇਸ ਪ੍ਰੋਗਰਾਮ 'ਚ।
1: ਹਾਂਜੀ, ਵਧੀਆ ਜੀ।
0: ਹਾਂਜੀ, ਕਿਹੜਾ ਗੀਤ ਸੁਣੋਗੇ ਜੀ ਫਿਰ?
1: ਮੈਡਮ ਜੀ, ਕਈ ਜਣਾ ਸ਼ਿਕਾਇਤ ਕਰਿਆ ਰਾਜਸਥਾਨ ਗਾ ਕੇ ਵੀ ਫਾਜ਼ਿਲਕਾ ਜ਼ਿਲ੍ਹਾ ਗਾ ਫੋਨ ਬਹੁਤ ਜ਼ਿਆਦਾ ਲੱਗਾ, ਮਾਰੋ ਨੰਬਰ ਕੋ ਨਹੀਂ ਆਵੇ।
0: ਅੱਛਾ ਜੀ,
1: ਕੀ ਕਾਰਨ ਹੈ ਵਜੋਂ? ਮਤਲਬ ਪੰਜਾਬ ਕੇ ਸ਼ਰੋਤਾ ਕੁਛ ਗੇਪ ਗਾਲਣਾ ਚਾਹੀਏ।
0: ਅਰੇ ਇਹ ਦੇਖੀਏ ਜੀ, ਜਿਹੜਾ ਇਹ ਪ੍ਰੋਗਰਾਮ ਹੈ ਨਾ ਹੈਲੋ ਫਰਮਾਇਸ਼, ਇਹ 'ਚ ਇੰਨੀਆਂ ਸਾਰੀਆਂ ਫਰਮਾਇਸ਼ਾਂ ਆਉਂਦੀਆਂ ਨੇ, ਇੰਨੀਆਂ ਸਾਰੀਆਂ ਕਾਲਸ ਆਉਂਦੀਆਂ ਨੇ, ਔਰ ਸਾਡੀ ਵੀ ਪੂਰੀ ਕੋਸ਼ਿਸ਼ ਰਹਿੰਦੀ ਹੈ ਕਿ

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਜ਼ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਪ੍ਰੋਗਰਾਮ ਹਲੋ ਫਰਮਾਇਸ਼ ਚੱਲ ਰਿਹਾ ਤੇ ਆਓ ਜਾਣਦੇ ਆ ਇਸ ਪ੍ਰੋਗਰਾਮ 'ਚ ਅਗਲੀ ਫਰਮਾਇਸ਼ ਕਿਹੜੇ ਕਾਲਰ ਤੋਂ ਉਸ ਲੈ ਕੇ ਆਏ ਨੇ। ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਹੈਲੋ ਅਸੀਂ ਹੈਲੋ ਕਰ ਰਹੇ ਹਾਂ, ਅੱਗੋਂ ਜਵਾਬ ਹੀ ਨਹੀਂ ਦੇ ਰਹੇ। ਹੈਲੋ, ਸ਼ਾਇਦ ਕਿਸੇ ਟੈਕਨੀਕਲ ਐਰਰ ਕਰਕੇ ਜਿਹੜੀ ਕਾਲ ਹੈ ਉਹ ਡਿਸਕਨੈਕਟ ਹੋ ਗਈ ਹੈ ਜਾਂ ਫਿਰ ਸਾਡੀ ਆਵਾਜ਼ ਉਹਨਾਂ ਤੱਕ ਨਹੀਂ ਪਹੁੰਚ ਰਹੀ। ਹੈਲੋ ਹੈਲੋ ਹੈਲੋ, ਚਲੋ ਸ਼ਾਇਦ ਕਾਲ ਨਹੀਂ ਲੱਗੀ ਹੈ ਜਾਂ ਆਵਾਜ਼ ਸਾਡੀ ਉਹਨਾਂ ਤੱਕ ਨਹੀਂ ਪਹੁੰਚ ਰਹੀ ਹੈ। ਇੱਕ ਲਾਸਟ ਟ੍ਰਾਈ। ਹੈਲੋ ਹੈਲੋ ਹੈਲੋ, ਓਕੇ, ਸ਼ਾਇਦ ਕਿਸੇ ਟੈਕਨੀਕਲ ਐਰਰ ਕਰਕੇ ਕਾਲ ਜਿਹੜੀ ਉਹ ਨਹੀਂ ਲੱਗ ਪਾ ਰਹੀ ਹੈ, ਲੇਕਿਨ ਪ੍ਰੋਗਰਾਮ ਤਾਂ ਜਾਰੀ ਰਹੇਗਾ। ਔਰ ਇਸ ਪ੍ਰੋਗਰਾਮ 'ਚ ਅਗਲਾ ਗੀਤ ਅਸੀਂ ਤੁਹਾਨੂੰ ਸੁਣਾਉਣ ਜਾ ਰਹੇ ਹਾਂ ਫਿਲਮ ਰਾਮ ਤੇਰੀ ਗੰਗਾ ਮੈਲੀ 'ਚੋਂ। ਲਤਾ ਮੰਗੇਸ਼ਕਰ ਦਾ ਗਾਇਆ ਜੀ ਗੀਤ, ਅਤੇ ਆਓ ਫਿਰ ਤੁਹਾਨੂੰ ਵੀ ਸੁਣਾਈਏ ਇਹ ਗੀਤ।

0: ਜੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਹੈਲੋ ਫਰਮਾਇਸ਼, ਆਓ ਜਾਣਦੇ ਹਾਂ ਹੁਣ ਅਗਲੀ ਫਰਮਾਇਸ਼ ਕਿਹੜੇ ਕਾਲਰ ਦੋਸਤ ਲੈ ਕੇ ਆਏ ਨੇ। ਹੈਲੋ
1: ਹੈਲੋ ਫਰਮਾਇਸ਼।
0: ਹੈਲੋ ਫਰਮਾਇਸ਼, ਬਿਲਕੁਲ ਜੀ ਪ੍ਰੋਗਰਾਮ 'ਚ। ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਉੱਪਰ ਵਾਲੇ ਤੇਰੀ ਮਹਿਫਿਲ ਮੇ ਹਮ ਯੇ ਫਰਿਆਦ ਕਰਤੇ ਹੈ ਉਨਕੋ ਤੁਮ ਸਦਾ ਖੁਸ਼ ਰੱਖਣਾ ਜਿਹਨੇ ਹਮ ਫੋਨ ਸੁਬਹ ਸੁਬਹ ਔਰ ਕਭੀ ਕਭੀ ਸ਼ਾਮ ਕਰਤੇ ਹੈ।
0: ਵਾਹ ਜੀ ਵਾਹ।
1: ਮੈਲੋ ਜੀ ਨਮਸਕਾਰ।
0: ਨਮਸਕਾਰ ਜੀ। ਹਾਂਜੀ, ਕੌਣ ਬੋਲ ਰਹੇ ਨੇ ਜੀ?
1: ਸ਼ੀਸ਼ ਗੁਲਿਆਨੀ ਦਿਲਕੁਸ਼ਾ ਮਾਰਕੀਟ ਜਲੰਧਰ ਰਹਿੰਦਾ ਆਪਣੇ ਦੋਸਤਾਂ ਦੇ ਦਿਲ ਦੇ ਅੰਦਰ।
0: ਵਾਹ ਜੀ ਵਾਹ, ਵਾਹ ਜੀ ਵਾਹ। ਸੋ ਫਿਰ ਅੱਜ ਪ੍ਰੋਗਰਾਮ 'ਚ ਕਿੰਨੇ ਦਿਨਾਂ ਬਾਅਦ ਕਾਲ ਲੱਗਿਆ ਤੁਹਾਡਾ?
1: ਮੈਡਮ ਮੈਂ ਅੱਜ ਹੀ ਲਾਇਆ ਜੀ, ਮੈਂ ਪਤਾ ਨਹੀਂ ਜੀ ਪ੍ਰੋਗਰਾਮ ਦਾ।
0: ਅੱਛਾ ਜੀ, ਚਲੋ ਜੀ, ਫਿਰ ਅੱਜ ਤੁਹਾਡੀ ਕਾਲ ਲੱਗ ਗਈ ਹੈ ਫਿਰ ਤੁਹਾਡੇ ਲਈ ਅੱਜ, ਕਿਉਂਕਿ ਦੇਖੋ ਜੀ ਇਸ ਪ੍ਰੋਗਰਾਮ 'ਚ ਜਿਹੜੀ ਕਾਲ ਲੱਗਣਾ ਨਾ ਉਹ ਕਈਆਂ ਦੀ ਤਾਂ ਕਾਲ ਲੱਗਦੀ ਨਹੀਂ ਹੈ, ਜਦੋਂ ਲੱਗ ਜਾਂਦੀ ਤਾਂ ਉਹਨਾਂ ਦਾ ਲੱਕੀ ਡੇ ਬਣ ਜਾਂਦਾ।
1: ਅਰੇ
0: ਹਾਂਜੀ, ਫਿਰ
1: ਮਿਹਨਤ ਕਰਨੀ ਪੈਂਦੀ ਜੀ, ਕਹਿੰਦੇ ਲਹਿਰੋਂ ਸੇ ਡਰ ਕਰ ਕਭੀ ਨੌਕਾ ਪਾਰ ਨਹੀਂ ਹੋਤੀ, ਹਿੰਮਤ ਕਰਨੇ ਵਾਲੋਂ ਕੀ ਕਭੀ ਹਾਰ ਨਹੀਂ ਹੋਤੀ, ਜੋ ਸੱਚੇ ਦਿਲ ਸੇ ਮਿਲਾਤੇ ਹੈ 0181 23 42 173 ਨੰਬਰ ਉਨਕੀ ਮਿਹਨਤ ਮੈਡਮ ਜੀ ਕਭੀ ਬੇਕਾਰ ਨਹੀਂ
0: ਹੋਤੀ। ਵਾਹ ਜੀ ਵਾਹ, ਵਾਹ ਜੀ ਵਾਹ, ਠੀਕ ਹੈ ਜੀ। ਹਾਂਜੀ, ਫਿਰ ਕਿਹੜਾ ਗੀਤ ਸੁਣੋਗੇ ਜੀ ਪ੍ਰੋਗਰਾਮ 'ਚ?
1: ਪਰਮਾਤਮਾ ਕਹੀ ਦੁਆ ਕਰਦਾ ਜੀ ਸਾਰੇ ਸਾਡੇ ਦੋਸਤ ਖੁਸ਼ ਰਹਿਣ।
0: ਬਿਲਕੁਲ ਜੀ,
1: ਆਪਣੇ ਮਾਂ ਬਾਪ ਦੀ ਸੇਵਾ ਕਰੋ ਜੀ, ਗਰਮੀ ਹੈ ਆਪਣੇ ਕੋਠਿਆਂ ਦੇ ਦੋ ਦੋ ਪਾਣੀ ਵਾਲੇ ਕੁਝ ਜ਼ਰੂਰ ਰੱਖੋ, ਕਿਉਂਕਿ ਜਾਨਵਰ ਵੀ ਵਿਚਾਰੇ ਪਿਆਸੇ ਆ ਜੀ, ਉਹਨਾਂ ਨੂੰ ਆਸ ਕੋਈ ਨਹੀਂ, ਸਾਡੀ ਆਸ ਹੀ ਹੁੰਦੀ ਹੈ।
0: ਬਿਲਕੁਲ ਜੀ, ਸਰਬੱਤ ਦੇ ਭਲੇ ਦੀ ਕਾਮਨਾ ਬਹੁਤ ਜ਼ਰੂਰੀ ਹੈ।
1: ਹਾਂਜੀ ਹਾਂਜੀ ਬਿਲਕੁਲ ਜੀ, ਤੇ ਗਾਣਾ ਲਾ ਦੇ ਮੈਡਮ ਜੀ, ਫਿਲਮ ਹੈ ਮੇਰਾ ਸਾਇਆ,
0: ਠੀਕ ਹੈ ਜੀ,
1: ਖੂਬਸੂਰਤ ਗੀਤ ਹੈ ਜੀ, ਆਪਕੇ ਪਹਿਲੂ ਮੈਂ ਆ ਕਰ ਰੋ ਦੀਏ।
0: ਠੀਕ ਹੈ ਜੀ, ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ ਕਾਲ ਕਰਨ ਲਈ।
1: ਸ਼ੁਕਰੀਆ ਮੈਡਮ,
0: ਧੰਨਵਾਦ। ਫਿਲਮ ਮੇਰਾ ਸਾਇਆ ਔਰ ਇਹਦੇ 'ਚੋਂ ਮੁਹੰਮਦ ਰਫੀ ਦਾ ਗਾਇਆ ਗੀਤ, ਇਹਨਾਂ ਦੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਾਂਗੇ। ਔਰ ਥੋੜ੍ਹਾ ਟਾਈਮ ਬਾਕੀ ਹੈ ਜੀ ਪ੍ਰੋਗਰਾਮ 'ਚ, ਫਟਾਫਟ ਕਾਲ ਕਰੋ 0181 23 42 173, ਇਹ ਨੰਬਰ ਡਾਇਲ ਕਰੋ, ਪ੍ਰੋਗਰਾਮ 'ਚ ਸ਼ਿਰਕਤ ਕਰ ਲਓ ਔਰ ਆਪਣਾ ਮਨ ਪਸੰਦੀਦਾ ਗੀਤ ਸੁਣ ਲਓ। ਫਿਲਹਾਲ ਮੁਹੰਮਦ ਰਫੀ ਦਾ ਗੀਤ ਗਾਇਆ, ਇੰਜੋਏ ਕਰੋ।

0: ਆਪ ਗਾਣਾ ਬਤਾ ਦਾ ਆਪਕੋ।
1: ਹਾਂਜੀ ਬਰਨਾਲਾ ਤੋਂ ਬੋਲ ਰਹੇ ਹੋ, ਨਾਮ ਦੱਸੋ ਜੀ ਆਪਣਾ, ਕੌਣ ਹੋ ਜੀ ਤੁਸੀਂ?
0: ਅਜੀਤ ਸਿੰਘ ਜੀ।
1: ਠੀਕ ਹੈ ਜੀ ਅਜੀਤ ਸਿੰਘ ਜੀ, ਕਿਵੇਂ ਦਾ ਉੱਥੇ? ਦੇਖੋ ਜੀ ਗਰਮੀ ਬਹੁਤ ਜ਼ਿਆਦਾ ਇਸ ਵੇਲੇ, ਅਤੇ ਕਿਵੇਂ ਬਚਾਵ ਕਰ ਰਹੇ ਹੋ ਤੁਸੀਂ?
0: ਗਰਮੀ ਦਾ ਹੀ ਆ ਵੀ ਆਪਣਾ ਬਚਾਅ ਰੱਖੋ ਜੀ, ਬਾਹਰ ਘੱਟ ਨਿਕਲੋ, ਜਿੱਦਾਂ
1: ਬਿਲਕੁਲ ਜੀ
0: ਗਿੱਲਾ ਕੱਪੜਾ ਰੱਖ ਕੇ ਨਿਕਲੋ, ਛੱਤਰੀ ਛੱਤਰੀ ਲੈ ਕੇ ਨਿਕਲੋ,
1: ਬਿਲਕੁਲ ਜੀ। ਕੀ
0: ਅਸੀਂ
1: ਕੰਮ ਕਾਜ
0: ਪਾਣੀ।
1: ਕਰਦੇ ਹੋ ਤੁਸੀਂ?
0: ਮੈਂ ਤਾਂ ਜੀ ਰਿਟਾਇਰ ਹੀ ਹਾਂ, ਵਿਹਲਾ ਹੀ ਹਾਂ ਜੀ।
1: ਅੱਛਾ ਜੀ ਰਿਟਾਇਰਡ ਹੋ, ਠੀਕ ਹੈ ਜੀ। ਹਾਂਜੀ ਫਿਰ ਕਿਹੜਾ ਗੀਤ ਸੁਣੋਗੇ ਜੀ ਪ੍ਰੋਗਰਾਮ 'ਚ?
0: ਆਸ਼ਕੀ ਫਿਲਮ ਲਗਾਉਣਾ ਸਕਦਾ ਜਿਹੜਾ ਮਰਜ਼ੀ ਵਧੀਆ ਜਾਣ।
1: ਠੀਕ ਹੈ ਜੀ, ਆਸ਼ਕੀ ਫਿਲਮ ਸਨ 1990 'ਚ ਫਿਲਮ ਆਈ, ਅਤੇ
0: ਹਾਂ
1: ਗੀਤ ਅਸੀਂ
0: ਗਾਣਾ
1: ਤੁਹਾਨੂੰ
0: ਸਾਰੇ ਵਧੀਆ ਜੀ ਇਹਦੇ।
1: ਡਨ ਜੀ, ਠੀਕ ਹੈ ਜੀ,
0: ਹਾਂਜੀ
1: ਜ਼ਰੂਰ ਕਰਦੇ ਹਾਂ ਤੁਹਾਡੀ ਫਰਮਾਇਸ਼ ਪੂਰੀ। ਬਹੁਤ ਬਹੁਤ ਸ਼ੁਕਰੀਆ
0: ਹਾਂਜੀ,
1: ਕਾਲ ਕਰਨ ਲਈ।
0: ਧੰਨਵਾਦ, ਬਹੁਤ ਚਾਹ ਫੋਨ ਲੱਗਿਆ ਤੁਹਾਡਾ, ਕਾਫੀ
1: ਚਲੋ
0: ਚਾਹ
1: ਜੀ
0: ਹੋ ਗਿਆ ਫੋਨ ਲਾਉਣ
1: ਫਿਰ,
0: ਦਾ।
1: ਅੱਜ ਤੁਹਾਡਾ ਵੀ ਲੱਕੀ ਡੇ ਹੋ ਗਿਆ ਯਾਨੀ ਕਿ।
0: ਹਾਂਜੀ
1: ਠੀਕ ਹੈ ਜੀ, ਸ਼ੁਕਰੀਆ ਜੀ।
0: ਥੈਂਕ ਯੂ।
1: ਆਸ਼ਕੀ ਫਿਲਮ ਸਨ 1990 'ਚ ਫਿਲਮ ਆਈ, ਅਨੁਰਾਧਾ ਅਤੇ ਕੁਮਾਰ ਸਾਨੂ ਦੀ ਆਵਾਜ਼ 'ਚ। ਲਓ ਜੀ ਤੁਸੀਂ ਵੀ ਇੰਜੋਏ ਕਰੋ ਇਸ ਪ੍ਰੋਗਰਾਮ ਦਾ ਇਹ ਆਖਰੀ ਗੀਤ, ਅਤੇ ਤੁਸੀਂ ਬਣੇ ਰਹਿਣਾ ਆਕਾਸ਼ਵਾਣੀ ਰੇਡੀਓ ਦੇ, ਕਿਉਂਕਿ ਬਹੁਤ ਸਾਰੇ ਪ੍ਰੋਗਰਾਮਸ ਜਿਹੜੇ ਨੇ ਉਹ ਇੱਥੇ ਤੁਹਾਨੂੰ ਸੁਣਨ ਨੂੰ ਮਿਲਦੇ ਰਹਿਣਗੇ। ਅਤੇ ਫਿਲਹਾਲ ਇਹ ਗੀਤ

ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਧਮਕ ਜਲੰਧਰ ਪੈਂਦੀ ਵਿੱਚ। ਮੈਂ ਹਾਂ ਨਿਧੀ ਜੋਗੇ। ਸਾਡੇ ਪ੍ਰੋਗਰਾਮ ਵਿੱਚ ਬਹੁਤ ਸਾਰੇ ਸਰੋਤਿਆਂ ਨੇ ਕਾਲ ਕੀਤੀ ਹੈ, ਸਾਡੇ ਮੈਸੇਜ ਕੀਤਾ, ਸਾਡੇ ਨੰਬਰ 'ਤੇ ਵਟਸਐਪ ਮੈਸੇਜ ਆਏ ਨੇ ਜੀ ਬਹੁਤ ਸਾਰੇ। ਨੰਬਰ ਹੈ 9495536077, ਅਤੇ ਤੁਸੀਂ ਵੀ ਇਸ ਨੰਬਰ 'ਤੇ ਵਟਸਐਪ ਮੈਸੇਜ ਕਰਕੇ ਆਪਣੇ ਪਸੰਦ ਦੇ ਗੀਤ ਦੀ ਫਰਮਾਇਸ਼ ਕਰ ਸਕਦੇ ਹੋ। ਵੇਖਦੇ ਹਾਂ ਕਿ ਸਾਨੂੰ ਕਿਹਦੇ ਕਿਹਦੇ ਮੈਸੇਜ ਆਏ ਨੇ ਜੀ। ਪਹਿਲਾ ਮੈਸੇਜ ਆਇਆ ਹੈ ਪਟਿਆਲਾ ਤੋਂ, ਮੁਕੇਸ਼ ਬੱਟਾ, ਨੀਲਮ ਬੱਟਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ, ਹਾਰਦਿਕ ਅਤੇ ਵੰਸ਼ ਬੱਟਾ ਦਾ। ਅਗਲਾ ਮੈਸੇਜ ਲਿਖਦੇ ਨੇ ਸ਼੍ਰੀ ਮੁਕਤਸਰ ਸਾਹਿਬ ਤੋਂ ਕ੍ਰਿਸ਼ਨ ਕੁਮਾਰ, ਰਾਮ ਪ੍ਰਤਾਪ, ਜੋਤੀ, ਸੁਮਨ ਅਤੇ ਮਨੀਸ਼ਾ। ਮੋਹਾਲੀ ਚੰਡੀਗੜ੍ਹ ਤੋਂ ਰਿਤਿਕ ਮਲਹੋਤਰਾ, ਟੀ ਡੀ ਮਲਹੋਤਰਾ, ਪ੍ਰਤੀਕ ਮਲਹੋਤਰਾ, ਅਨਿਲ ਸ਼ਰਮਾ, ਜੈਵੀਰ ਸਿੰਘ, ਡਾਕਟਰ ਅਮਨਦੀਪ। ਸਾਵੰਤਖੇੜਾ ਪਿੰਡ ਤੋਂ ਕ੍ਰਿਸ਼ਨ ਲਾਲ, ਸਿਮਰੀ ਦੇਵੀ, ਮਨੋਜ ਕੁਮਾਰ, ਪੁਸ਼ਪਾ ਰਾਣੀ, ਸ਼ੈਲੇਂਦਰ ਕੁਮਾਰ। ਮੇਨ ਬਾਜ਼ਾਰ ਸ਼ੇਰਪੁਰ ਥਾਣਾ ਜ਼ਿਲ੍ਹਾ ਸੰਗਰੂਰ ਤੋਂ ਮਿੰਟੂ ਸੱਪਲ, ਸਿਮਰਜੋਤ ਸੱਪਲ, ਫਤਿਹ ਜੋਤ ਸੱਪਲ। ਟਾਨੀ ਲਾਲ ਖਾਂ, ਜਾਵੇਦ ਖਾਂ, ਅਰਮਾਨ ਖਾਨ, ਇਮਰਾਨ ਖਾਨ, ਸੀਮਾ ਬਾਨੋ, ਵਿਨੋਦ ਖਾਂ। ਫਤਿਹਾਬਾਦ ਹਰਿਆਣਾ ਤੋਂ ਇੰਦਰਪਾਲ, ਬਿੱਟੂ, ਚੰਚਲਪੁਰੀ, ਆਂਚਲਪੁਰੀ, ਗਗਨਪੁਰੀ, ਪ੍ਰਿੰਸਪੁਰੀ, ਜੀਵਨ ਸਿੰਘ ਬੂਕ। ਮੇਨ ਬਾਜ਼ਾਰ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਤੋਂ ਕਮਲਜੀਤ ਕੌਰ, ਅਜੀਤ ਕੌਰ, ਅਮਨਦੀਪ ਕੌਰ। ਅਤੇ ਅਗਲਾ ਮੈਸੇਜ ਆਇਆ ਜੀ ਗਾਂਵ ਖੋਖਰਾ ਵਾਲੀ ਸ਼੍ਰੀ ਗੰਗਾਨਗਰ ਤੋਂ ਵਿਨੋਦ ਬਾਰਾਸਾ, ਵਿਸ਼ਾਲ ਬਾਰਾਸਾ, ਵਿਕਾਸ ਬਾਰਾਸਾ, ਰੋਸ਼ਨੀ ਅਤੇ ਸ਼ਗੁਨ ਬਾਰਾਸਾ ਦਾ। ਅਗਲੇ ਸਾਥੀ ਨੇ ਦਤਰੇਂਗੀ ਭਾਟਾਪਾਰਾ ਛੱਤੀਸਗੜ੍ਹ ਤੋਂ, ਹੀਰਾਮਣੀ ਵਰਮਾ, ਪਾਰਸਮਣੀ ਵਰਮਾ, ਪੁਸ਼ਪੇਂਦਰ ਮਣੀ ਵਰਮਾ ਅਤੇ ਨੋਖੇ ਲਾਲ ਵਰਮਾ। ਗਾਓ ਝਗੂੜੀ ਜ਼ਿਲ੍ਹਾ ਯਮੁਨਾਨਗਰ ਤੋਂ ਰਣਧੀਰ ਵਾਂਗੜ, ਗੁਰਮੇਜੋ, ਗੌਰਵ, ਪਰਵੀਨ, ਯੁਗਮ ਅਤੇ ਵੀਰੇਨ। ਭੋਪਾਲਗੜ੍ਹ ਰਾਜਸਥਾਨ ਤੋਂ ਧਰਮੇਂਦਰ ਛੀਪਾ, ਕਮਲ ਛੀਪਾ, ਕਪਿਲ ਛੀਪਾ, ਇਸ਼ਾਨ ਛੀਪਾ ਅਤੇ ਪੂਜਾ ਪਰਿਹਾਰ। ਅਤੇ ਅਗਲਾ ਮੈਸੇਜ ਹੈ ਜੀ ਸੰਦੀਪ ਮੱਕੜ, ਜੋਗਿੰਦਰ ਪਾਲ ਮੱਕੜ, ਕਿਰਨ ਮੱਕੜ, ਅਨੂ ਮੱਕੜ, ਬੂਟੀ ਰਾਮ ਹਾਂਡਾ, ਪਿੰਗਾਵਾਲਾ ਚੌਂਕ, ਗੁਰਾਇਆ, ਜਲੰਧਰ ਤੋਂ। ਅਗਲਾ ਮੈਸੇਜ ਆਇਆ ਜੀ ਪਿੰਡ ਕੁੜੀਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ, ਮਲਕੀਤ ਸਿੰਘ ਕੁੜੀਆਣਾ, ਮਨਜੀਤ ਕੌਰ, ਦੀਪਿੰਦਰ ਸਿੰਘ, ਗੁਰਬਖਸ਼ ਸਿੰਘ, ਜੀਤ ਸਿੰਘ ਕੁੜੀਆਣਾ, ਸੁਖਦੇਵ ਸਿੰਘ ਚੈਲ, ਬੁਰਜ ਹਨੂਮਾਨਗੜ੍ਹ ਤੋਂ, ਕੁਲਵੰਤ ਗਿੱਲ ਮਲੋਟ ਤੋਂ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਲਿਖਦੇ ਨੇ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈ ਪ੍ਰਕਾਸ਼ ਰਾਹੁਲ, ਪ੍ਰਿਯੰਕਾ, ਮੰਨਤ, ਗੁਰਕਿਰਤ ਅਤੇ ਗੁਰਸ਼ਬਦ ਸਿੰਘ ਰਾਹੁਲ। ਅਤੇ ਅਗਲਾ ਮੈਸੇਜ ਹੈ ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਰਾ, ਬਿਮਲਾ ਗੋਦਰਾ, ਇੰਦੂ ਪਾਰਵਤੀ, ਹਿਮਾਂਸ਼ੂ ਗੋਦਾਰਾ, ਮਾਫ ਕਰਨਾ, ਹਿਮਾਂਸ਼ੂ ਗੋਦਾਰਾ, ਸੁਭਾਸ਼ ਗੋਦਾਰਾ, ਬਿਮਲਾ ਗੋਦਾਰਾ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਕੇਸ਼ ਕਸ਼ਯਪ, ਸ਼ੀਤਲ ਕਸ਼ਯਪ, ਸੋਨੂ, ਸੁਰੇਸ਼, ਰਾਜਪਾਲ, ਪੰਕਜ, ਕਾਜਲ, ਸੀਮਾ, ਮਾਨਵੀ, ਤਨਵੀ, ਲਕਸ਼ਯ, ਸੋਨੀ, ਮੋਹਿਨੀ, ਰਿਤਿਕ, ਬਲਵੀਰ ਸਿੰਘ। ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ। ਖੈਲ ਬਾਜ਼ਾਰ ਪਾਣੀਪਤ ਤੋਂ ਨਰੇਸ਼ ਮਲਹੋਤਰਾ ਨੀਟੂ, ਲਕਸ਼ੇ ਮਲਹੋਤਰਾ, ਕੋਇਲ ਮਲਹੋਤਰਾ, ਸ਼ਿਵਾਜੀ ਕਲੋਨੀ ਰੋਹਤਕ ਤੋਂ ਪੀਯੂਸ਼ ਸਿੱਕਾ, ਕੋਇਲ ਸਿੱਕਾ, ਡੁੱਗੂ ਭਾਵਿਕਾ ਸਿੱਕਾ। ਪਿੰਡ ਬੋਸਵਾਨੀ, ਤਹਿਸੀਲ ਪਾਇਲ, ਜ਼ਿਲ੍ਹਾ ਲੁਧਿਆਣਾ ਤੋਂ ਰਣਜੋਤ ਸਿੰਘ, ਹਰਜੋਤ ਸਿੰਘ। ਅਤੇ ਚੰਡੀਗੜ੍ਹ ਤੋਂ ਸਤੀਸ਼ ਅਨੇਜਾ, ਬਿਮਲਾ ਅਨੇਜਾ, ਸ਼ੇਫਾਲੀ ਸ਼ੈਫੀ ਅਤੇ ਮਾਸਟਰ ਡੇਵਿਸ। ਆਓ ਫਿਰ ਇਹਨਾਂ ਸਭ ਦੀ ਰਲੀ ਮਿਲੀ ਪਸੰਦ ਦਾ ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਕਵਰ ਗਰੇਵਾਲ ਦੀ ਆਵਾਜ਼ ਵਿੱਚ।

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਕਿੱਦਾਂ ਆਇਆ ਉਹ ਵੇਖਦੇ ਹਾਂ ਜੀ। ਅਗਲਾ ਮੈਸੇਜ ਆਇਆ ਹੈ ਗੁਰਦਾਸਪੁਰ ਤੋਂ ਪ੍ਰੀਤਮ ਦਾ, ਸੱਤਿਆ ਦੇਵੀ, ਵਾਨੀਆ, ਅਰਮਾਨ ਅਤੇ ਕੈਨੇਡਾ ਤੋਂ ਅਵਿਤਾਸ ਦਾ, ਨਾਲ ਹੀ ਦੈਵਿਕ ਅੰਗੁਰਾਨਾ। ਅਗਲਾ ਮੈਸੇਜ ਲਿਖਦੇ ਨੇ ਟਾਲੀਵਾਲਾ ਬੋਦਲਾ ਜ਼ਿਲ੍ਹਾ ਫਾਜ਼ਿਲਕਾ ਤੋਂ ਅਮੀਰਚੰਦ, ਨਵਦੀਪ ਚਤੁਰਥ, ਅਰਨਵ ਚਤੁਰਥ ਲਾਜਵੰਤੀ ਅਤੇ ਅਣੀਤਾ ਰਾਣੀ। ਅਗਲੇ ਸਾਥੀ ਨੇ ਮਹਿਮਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਅਤੇ ਹਰਜੀਤ। ਅਤੇ ਨਾਲ ਹੀ ਅਗਲਾ ਮੈਸੇਜ ਆਇਆ ਜੀ ਸਨਾਵਤ ਤੋਂ ਮੁਹੰਮਦ ਸਾਦਿਕ, ਮੁਸ਼ਤਾਕ ਅਹਿਮਦ, ਮੁਹੰਮਦ ਸ਼ਾਕਿਰ, ਮੁਹੰਮਦ ਅਲਕਮਾ ਖੰਨੀ, ਮੁਹੰਮਦ ਅਲਤਮਸ਼ ਖੰਨੀ, ਰਮੇਸ਼ ਗੌੜ, ਮੁਹੰਮਦ ਸ਼ਦਾਬ ਖੰਨੀ ਦਾ। ਅਗਲਾ ਮੈਸੇਜ ਲਿਖਦੇ ਨੇ ਡਾਬਕੀ ਰੋਡ ਅਕੋਲਾ ਤੋਂ ਸੁਸ਼ੀਲਾ ਦੇਵੀ ਮੰਦੂਰਕਰ, ਸਦਾਨੰਦ ਮੰਦੂਰਕਰ, ਕੁਮਾਰ ਗੌਰਵ ਮੰਦੂਰਕਰ। ਮਨਦੀਪ ਸਿੰਘ ਦੀਪਾ ਲਿਖਦੇ ਨੇ ਜਲਾਲਦੀਵਾਲ ਜ਼ਿਲ੍ਹਾ ਲੁਧਿਆਣਾ ਤੋਂ। ਅਤੇ ਅਗਲੇ ਸਾਥੀ ਨੇ ਵਾਈਟਫੀਲਡ ਬੈਂਗਲੁਰੂ ਤੋਂ ਭਰਤ ਭੂਸ਼ਣ, ਅੰਜੂ ਸ਼੍ਰੀਵਾਸਤਵ, ਦਿਵਯੰਤੂ ਭੂਸ਼ਣ, ਸੰਸਕ੍ਰਿਤੀ ਅਤੇ ਪੌਰੁਸ਼। ਗੁਮਲਾ ਝਾਰਖੰਡ ਤੋਂ ਮੈਸੇਜ ਆਇਆ ਜੀ।

ਗੱਲ ਸੁਣਾਈਏ ਸ਼ੀਰੀ ਤੇ ਫਰਿਹਾਦਾਂ ਦੀ, ਡਾਢੇ ਔਖੇ ਪਰਬਤ ਪਾੜ ਕੇ ਨੀਰ ਵਗਾਣੇ, ਕਰਕੇ ਅੱਖ ਮਟੱਕੇ ਇਸ਼ਕ ਲੜਾਉਣੇ ਸੌਖੇ ਨੇ, ਹੁੰਦੀ ਮੁਸ਼ਕਿਲ ਇਹ ਜਦ ਪੈਂਦੇ ਤੋੜ ਨਿਭਾਣੇ, ਜਦ ਪੈਂਦੇ ਤੋੜ।

0: ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੋਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਸਾਡੇ ਬਹੁਤ ਸਾਰੇ ਸਰੋਤਿਆਂ ਨੇ ਸਾਨੂੰ ਵਟਸਐਪ ਮੈਸੇਜ ਕੀਤੇ ਨੇ ਸਾਡੇ ਨੰਬਰ 'ਤੇ। ਨੰਬਰ ਹੈ ਜੀ 9496536077। ਤੁਸੀਂ ਵੀ ਇਸ 'ਤੇ ਮੈਸੇਜ ਕਰ ਸਕਦੇ ਹੋ ਅਤੇ ਆਪਣੀ ਪਸੰਦ ਦੇ ਗੀਤ ਦੀ ਫਰਮਾਇਸ਼ ਕਰ ਸਕਦੇ ਹੋ। ਵੇਖਦੇ ਹਾਂ ਜੀ ਅਗਲਾ ਮੈਸੇਜ ਕਿੱਦਾਂ ਆਇਆ। ਅਗਲਾ ਮੈਸੇਜ ਆਇਆ ਅਸਤੂਪੁਰਾ ਜ਼ਿਲ੍ਹਾ ਮਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ। ਬਹਾਦੁਰਗੰਜ ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ ਦਾ। ਅਗਲਾ ਮੈਸੇਜ ਲਿਖਦੇ ਨੇ ਬਲਕਾਰ ਸਿੰਘ ਬੱਦਨ, ਅਰਸ਼ਦੀਪ ਸਿੰਘ ਬੱਦਨ, ਵਿਜੇ ਕੁਮਾਰ ਕੌਂਡਲ, ਸੋਨੂ, ਪ੍ਰੀਤਮ ਸਿੰਘ, ਨੇੜੇ ਘੁਮਿਆਰ ਦੇਵੀ ਮਾਤਾ ਮੰਦਰ ਹਾਜੀਪੁਰ ਤੋਂ। ਅਤੇ ਅਗਲਾ ਮੈਸੇਜ ਆਇਆ ਜੀ ਪਿੰਡ ਜਮਕਾ ਤੋਂ ਯੋਗੀ ਟੇਲਰ, ਦਵਿੰਦਰ ਸਿੰਘ ਰਾਣਾ, ਰਾਜਾ ਸ਼ੁਕਲਾ, ਜੋਗੀ, ਅਮਨ, ਪਲਕ ਸੋਨੀ, ਰੈਂਪੀ ਅਤੇ ਰਾਜਵੀਰ ਦਾ। ਅਗਲਾ ਮੈਸੇਜ ਲਿਖਦੇ ਨੇ ਪਿੰਡ ਅਰਾਯਨ ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ ਤੋਂ, ਡਾਕਟਰ ਬਨਵਾਰੀ ਲਾਲ, ਜੈਪਾਲ, ਬਿਮਲਾ, ਸੋਨੂ, ਮਮਤਾ, ਦਿਸ਼ਾ, ਮੋਕਸ਼, ਸੁਸ਼ਾਂਤ, ਵਿਕਰਮ, ਜੈਪਾਲ, ਦਾਦਾ ਬਾਬੂ ਰੋਡ, ਗਿਰੀਹੀੜ, ਝਾਰਖੰਡ ਤੋਂ ਮੁਹੰਮਦ ਯਾਸਿਨ ਅੰਜਾਨ, ਸਾਈਮਾ ਨਵਾਜ਼, ਹਸਨ ਨਵਾਜ਼, ਬਾਬੂ ਅਹਿਦ, ਮਿਰਫਾ ਨਾਜ਼ ਅਤੇ ਚਾਹਤ। ਸਹਾਰਨਪੁਰ ਤੋਂ ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ। ਗ੍ਰਾਮ ਰਜੌਨੀ, ਜ਼ਿਲ੍ਹਾ ਮਹੋਬਾ, ਬੁਦੇਲਖੰਡ, ਉੱਤਰ ਪ੍ਰਦੇਸ਼ ਤੋਂ ਉਦੈਭਾਨ ਪਾਲ, ਜੈਹਿੰਦ ਪਾਲ, ਦੀਕਸ਼ਾ ਪਾਲ, ਪ੍ਰਤੀਕਸ਼ਾ ਪਾਲ, ਵਿਮਲੇਸ਼ ਪਾਲ, ਦਿਵਿਆਂਸ਼ ਬਘੇਲ। ਮੋਹਾਲੀ ਤੋਂ ਅਮਨਦੀਪ ਸਿੰਘ ਸੈਣੀ, ਲਾਭ ਕੌਰ ਸੈਣੀ, ਜੀਵਨ ਜੋਤ ਕੌਰ ਸ਼ੈਵੀ ਅਤੇ ਨੈਦਿਸ ਸੈਣੀ ਕੈਨੇਡਾ ਤੋਂ। ਬੀੜ ਸ਼ਹਿਰ ਮਹਾਰਾਸ਼ਟਰ ਤੋਂ ਲਿਖਦੇ ਨੇ ਨੰਦ ਕਿਸ਼ੋਰ ਘਟੇ, ਸੰਗੀਤਾ ਘਟੇ, ਸਾਕਸ਼ੀ ਘਟੇ, ਜੈਸ਼੍ਰੀ ਮਹੇਤਰੇ, ਅੰਜਲੀ ਕਰਵਾ, ਬਾਲਾ ਸਾਹਿਬ ਕਰਵਾ, ਰਾਮ ਨਿਵਾਸ ਅਗਰਵਾਲ, ਧਨੰਜੇ ਟਵੂਲ। ਕ੍ਰਿਸ਼ਨਾ ਪਾਰਕ ਦਿੱਲੀ ਤੋਂ ਲਿਖਦੇ ਨੇ ਸੁਖਵਿੰਦਰ ਸਿੰਘ ਜੌੜਾ, ਸੀਟੀ ਦੀਵਾਨਾ। ਜਨਕਪੁਰੀ ਤੋਂ ਲਿਖਦੇ ਨੇ ਪਿੰਟੂ ਦੀਵਾਨਾ ਅਤੇ ਰਜਿੰਦਰ ਸਿੰਘ ਓਬਰਾਏ। ਕ੍ਰਿਸ਼ਨ ਲਾਲ, ਰਾਜੂ, ਦੀਪੂ, ਸ਼ੀਤਲ, ਸ਼ਾਰਦਾ, ਵਿਵਾਨ, ਗੋਪਾਲ ਲਿਖਦੇ ਨੇ ਪਿੰਡ ਮੱਖਣਪੁਰੀ, ਬਿਸ਼ਨਾ, ਜੰਮੂ ਐਂਡ ਕਸ਼ਮੀਰ ਤੋਂ। ਮਨੀਲਾ ਫਿਲੀਪੀਨ ਤੋਂ ਮਦਨ ਮੋਹਨ ਲਹਿਰ, ਸਰਬਜੀਤ ਲਹਿਰ, ਸੰਜੂ ਲਹਿਰ, ਨਿਤਿਕਾ ਲਹਿਰ, ਅਜੇ ਲਹਿਰ, ਏਂਜਲ ਲਹਿਰ ਅਤੇ ਅਰਨਵ ਲਹਿਰ। ਰਿੰਪੀ ਸਿੰਘ, ਪਾਲ ਸਿੰਘ, ਸਲੀਮ ਖਾਨ, ਤਨਵੀਰ ਕੌਰ, ਪਿੰਡ ਪਹੇੜੀ, ਤਹਿਸੀਲ ਅਮਲੋਹ, ਜ਼ਿਲ੍ਹਾ ਫਤਿਹਗੜ੍ਹ ਸਾਹਿਬ ਤੋਂ। ਤੇਲੰਗਾਨਾ ਨਿਜ਼ਾਮਾਬਾਦ ਤੋਂ ਸ਼ੇਖ ਅੱਲਾ ਬਖਸ਼, ਬੇਗਮ ਰਾਬੀਆ ਸ਼ੇਖ, ਸ਼ੇਖ ਰਹੀਮ ਮੁੰਨਾ, ਦਾਨਿਸ਼ ਆਸਿਫ ਸ਼ੇਖ। ਸੁਖਦੇਵ ਸਿੰਘ, ਨਰਿੰਦਰ ਕੌਰ, ਸੰਨੀ, ਮੰਨੀ, ਕਾਕਾ, ਬਿੱਟੂ, ਲਾਡੀ, ਮੋਹਨ, ਮਸਤਰ, ਜਨਕਨਗਰ, ਜਲੰਧਰ ਤੋਂ। ਛੋਟੀਆਂ ਬਲੀਆਂ, ਮੁੰਬਈ, ਕਜਰਤ ਤੋਂ ਅਹਿਮਦ ਭਾਈ ਫੂਲਵਾਲੇ, ਦੁਖਨਾ ਸਦਫ।

0: ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ।
1: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ। ਕਹਾਣੀ ਨਹੀਂ ਬਦਲੀ, ਸਟਾਈਲ ਗਿਆ ਹੈ ਬਦਲ। ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ, ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
2: ਡਾਊਨਲੋਡ ਵੇਵਸ ਓਟੀਟੀ ਐਪ ਨਾਓ ਐਂਡ ਵਾਚ ਫਾਰ ਫ੍ਰੀ।
3: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ ਐਨਆਰਟੀ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ, ਅਤੇ ਇਸ ਵਿੱਚ ਸਾਡੇ ਕਈ ਸਰੋਤਿਆਂ ਨੇ ਸਾਨੂੰ ਬਹੁਤ ਸਾਰੇ ਮੈਸੇਜ ਕੀਤੇ ਨੇ, ਉਹ ਮੈਸੇਜ ਅਸੀਂ ਜ਼ਰੂਰ ਤੁਹਾਡੇ ਤੱਕ ਲੈ ਕੇ ਆਵਾਂਗੇ, ਬਸ ਹੁਣੇ ਗਏ ਅਤੇ ਹੁਣੇ ਆਏ ਛੋਟੇ ਜਿਹੇ ਅੰਤਰਾਲ ਤੋਂ ਬਾਅਦ।

0: अवतार सिंह बिलिंग दे नावल होया देश पराया ते आधारित ਇਹ ਰੇਡੀਓ ਲੜੀਵਾਰ ਨਾਟਕ ਤੁਸੀਂ ਸੁਣੋਗੇ ਹਰ ਸੋਮਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ
1: ਤੇ ਸੋਚਾਂ ਵਿੱਚ ਮੈਂ ਹੁਣ ਫੋਲਾਂ ਕੀ ਖੋਇਆ ਕੀ ਪਾਇਆ
0: ਲੜੀਵਾਰ ਨਾਟਕ ਹੋਇਆ

ਪ੍ਰੋਗਰਾਮ ਚੱਲ ਰਿਹਾ ਜੀ ਧਮਕ ਜਲੰਧਰ ਪੈਂਦੀ ਅਤੇ ਇਸ ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਹੈ ਗਾਓ ਕੈਰਾ ਜ਼ਿਲ੍ਹਾ ਤਰਨ ਤਾਰਨ ਪੰਜਾਬ ਤੋਂ ਗੁਰਦਰਸ਼ਨ ਲਾਲ ਚਲੋਤਰਾ ਸੁਨੀਤਾ ਸ਼ੰਮੀ ਰਜਨੀ ਆਕਾਸ਼ਦੀਪ ਅਨਹਤ ਅਤੇ ਗੁਰਸ਼ਬਦ ਦਾ ਅਗਲਾ ਮੈਸੇਜ ਲਿਖਦੇ ਨੇ ਰੇਲਵੇ ਰੋਡ ਮੋੜ ਮੰਡੀ ਤੋਂ

ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਪ੍ਰੋਗਰਾਮ 'ਚ ਅਗਲਾ ਮੈਸੇਜ ਆਇਆ ਜੀ, ਵਿਨੋਦ ਸੰਧੂ, ਕਮਲ ਸੰਧੂ, ਰਿਤੇਸ਼ ਸੰਧੂ, ਆਕਾਂਕਸ਼ਾ ਸੰਧੂ, ਭਰਤ ਭੂਸ਼ਣ ਸੰਧੂ ਦਾ ਜਾਡਲਾ ਟਾਊਨ SBS ਨਗਰ ਤੋਂ। ਅਗਲਾ ਮੈਸੇਜ ਲਿਖਦੇ ਨੇ ਪਿੰਡ ਖਯੋਵਾਲੀ ਡਾਬ ਜ਼ਿਲ੍ਹਾ ਫਾਜ਼ਿਲਕਾ ਪੰਜਾਬ ਤੋਂ ਮਦਨ ਲਾਲ ਬਾਟੂ, ਯੋਗੇਸ਼ ਕੁਮਾਰ ਬਾਟੂ, ਜੋਤੀ ਬਾਟੂ, ਭਾਗਿਆਵਤੀ ਬਾਟੂ, ਸਾਗਰ ਬਾਟੂ, ਸਾਕਸ਼ੀ, ਕਾਰਵੀ, ਯੋਗਨਿਆ ਅਤੇ ਸੰਗੀਤਾ। ਅਗਲਾ ਮੈਸੇਜ ਆਇਆ ਜੀ ਦੀਵਾਨਰ ਜਵਾਨੀਆਂ ਗਾਜ਼ੀਪੁਰ ਯੂਪੀ ਤੋਂ ਸੁਰੇਸ਼ ਜੈਸਵਾਲ, ਸੁਰੇਸ਼ ਜੈਸਵਾਲ, ਉਰਮਿਲਾ, ਦੀਪਕ, ਸਵਾਤੀ ਜੈਸਵਾਲ, ਗਮਰੀਆ ਜਮਸ਼ੇਦਪੁਰ ਤੋਂ ਬਿਪਿਨ ਜੈਸਵਾਲ, ਸਵਾਤੀ, ਦੇਵ ਕੁਮਾਰ ਅਤੇ ਆਰਿਆ ਕੁਮਾਰ ਜੈਸਵਾਲ। ਅਗਲਾ ਮੈਸੇਜ ਲਿਖਦੇ ਨੇ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦ ਪੁਰੀ, VP ਰੰਜੂ, ਅਸ਼ੋਕ ਪੁਰੀ, ਸੁਸ਼ੀਲ ਪੁਰੀ, BK ਪੁਰੀ, ਕੈਲਾਸ਼ ਪੁਰੀ, ਨੀਲਮ ਪੁਰੀ, ਰਮਾ ਪੁਰੀ, ਪਾਲੀ, ਸੁਨੀਲ ਪਾਠਕ, VK ਪੁਰੀ ਅਤੇ ਵਿਨੋਦ ਪੁਰੀ। ਅਗਲੇ ਸਾਥੀ ਨੇ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ, ਗ੍ਰਾਮ ਦੁਲਹਾਪੁਰ ਉੱਤਰ ਪ੍ਰਦੇਸ਼ ਤੋਂ।

ਕੁਮਾਰ ਕੇਵੀ ਸਿੰਘ ਹੁਸ਼ਿਆਰਪੁਰ ਤੋਂ ਲਿਖਦੇ ਨੇ ਤੇ ਨਾਲ ਹੀ ਅਗਲਾ ਮੈਸੇਜ ਹੈ ਜੀ ਹਰਜਿੰਦਰ ਸਿੰਘ ਭਾਟੀਆ, ਏਂਜਲ ਭਾਟੀਆ, ਨਵਨੀਤ ਭਾਟੀਆ, ਪੱਪੀ ਭਾਟੀਆ, ਸੋਨੂੰ ਭਾਟੀਆ ਦਾ ਜਮਸ਼ੇਦਪੁਰ ਤੋਂ। ਇਸ ਦੇ ਨਾਲ ਜੀ ਸਮਾਂ ਸਾਨੂੰ ਹੋਰ ਇਜਾਜ਼ਤ ਨਹੀਂ ਦੇ ਰਿਹਾ ਕਿ ਅਸੀਂ ਹੋਰ ਮੈਸੇਜ ਲੈ ਸਕੀਏ। ਚਲਦੇ ਚਲਦੇ ਪ੍ਰੋਗਰਾਮ 'ਚ ਇੱਕ ਅਖੀਰਲਾ ਗੀਤ ਸੁਣਦੇ ਹਾਂ। ਇਹ ਗੀਤ ਹੈ ਜੀ ਸੁਰਜੀਤ ਬਿੰਦਰਖੀਆ ਦੀ ਆਵਾਜ਼ ਵਿੱਚ। ਇਸ ਦੇ ਨਾਲ ਹੀ ਮੈਨੂੰ ਨਿਧੀ ਚੁਗਨੂੰ ਅੱਜ ਦਾ ਇਹ ਪ੍ਰੋਗਰਾਮ ਇੱਥੇ ਹੀ ਖਤਮ ਕਰਨ ਦੀ ਇਜਾਜ਼ਤ ਦੇਣਾ। ਨਮਸਕਾਰ।

ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਧਮਕ ਜਲੰਧਰ ਪੈਂਦੀ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਜ਼ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 12 ਵੱਜ ਰਹੇ ਨੇ। ਆਓ ਹੁਣ ਸੁਣਦੇ ਹਾਂ ਸਾਡੇ ਦਿੱਲੀ ਕੇਂਦਰ ਤੋਂ ਪ੍ਰਸਾਰਿਤ ਹਿੰਦੀ ਸਮਾਚਾਰ।

0: ਨਮਸਕਾਰ।
1: ਪ੍ਰੋਗਰਾਮ ਅੱਜ ਦੇ ਵੇੜੇ ਲੈ ਕੇ ਹਰਪ੍ਰੀਤ ਹਾਜ਼ਰ ਹੈ ਜੀ,
2: ਤੇ ਹਰਪ੍ਰੀਤ ਦੇ ਨਾਲ ਅਲਕਾ ਵੀ ਹਾਜ਼ਰ ਹੈ।
1: ਕੀ ਹਾਲ ਚਾਲ ਹੈ ਅਲਕਾ ਜੀ?
2: ਬਹੁਤ ਵਧੀਆ ਹਾਲ ਹੈ, ਜਿਹੜੇ ਇੰਨੀ ਧੁੱਪ 'ਚ ਇੰਨੀ ਗਰਮੀ 'ਚ ਹੋ ਸਕਦੇ ਆ।
1: ਬਿਲਕੁਲ ਸਹੀ ਕਿਹਾ ਕਿ ਇੰਨੀ ਧੁੱਪ ਇੰਨੀ ਗਰਮੀ ਦੇ ਵਿੱਚ ਜੇ ਅਸੀਂ ਕਹੀਏ ਕਿ ਹਾਲ ਵਧੀਆ ਹੈ, ਉਹਦਾ ਮਤਲਬ ਇਹ ਹੈਗਾ ਕਿ ਜਿਹੜਾ ਹਰ ਪਾਸੇ ਨਿਊਜ਼ ਦੇ ਵਿੱਚ ਵੀ ਆ ਰਿਹਾ ਆ, ਪ੍ਰਧਾਨ ਮੰਤਰੀ ਮੋਦੀ ਜੀ ਵੀ ਅਵੇਅਰ ਕਰ ਰਹੇ ਨੇ ਕਿ ਗਰਮੀ ਤੋਂ ਬਚੋ, ਔਰ ਰੈੱਡ ਅਲਰਟ ਜਾਰੀ ਕੀਤਾ ਗਿਆ ਕਿ ਲੂ ਚੱਲ ਰਹੀ ਹੈ, ਚੱਲ ਸਕਦੀ ਹੈ ਹੋਰ ਜ਼ਿਆਦਾ। ਅਤੇ ਜੇ ਇਸ ਪੂਰੇ ਵਾਤਾਵਰਣ ਦੇ ਵਿੱਚ ਅਸੀਂ ਇਹ ਕਹਿ ਰਹੇ ਹਾਂ ਕਿ ਹਾਲ ਵਧੀਆ ਹੈ, ਤਾਂ ਮਤਲਬ ਅਸੀਂ ਹਾਈਡਰੇਟਡ ਰਹਿ ਰਹੇ ਹਾਂ, ਮਤਲਬ ਅਸੀਂ ਪਾਣੀ ਪੀ ਰਹੇ ਹਾਂ, ਮਤਲਬ ਅਸੀਂ ਪੂਰਾ ਕੋਟਨ ਦੇ ਕੱਪੜੇ ਪਾ ਰਹੇ ਹਾਂ, ਮਤਲਬ ਅਸੀਂ ਬਹੁਤ ਹੀ ਜ਼ਿਆਦਾ ਹਲਕੇ ਰੰਗ ਦੇ ਕੱਪੜੇ ਪਾ ਰਹੇ ਹਾਂ, ਮਤਲਬ ਅਸੀਂ ਪੁਦੀਨੇ ਦਾ ਸੇਵਨ ਕਰ ਰਹੇ ਹਾਂ।
2: ਬਿਲਕੁਲ ਬਿਲਕੁਲ ਹਰਪ੍ਰੀਤ, ਗੱਲ ਇਹ ਹੈ ਨਾ ਕਿ ਜੇ ਅਸੀਂ ਤੰਦਰੁਸਤ ਰਵਾਂਗੇ
1: ਜੀ,
2: ਅਸੀਂ ਬਿਲਕੁਲ ਫਿੱਟ ਫੈਟ ਰਵਾਂਗੇ, ਤਾਂ ਹੀ ਤਾਂ ਅਸੀਂ ਆਪਣੀਆਂ ਸਹੇਲੀਆਂ ਨੂੰ, ਆਪਣੀਆਂ ਭੈਣਾਂ ਨੂੰ ਦੱਸ ਸਕਾਂਗੇ ਨਾ ਕਿ ਤੁਸੀਂ ਇਸ ਗਰਮੀ ਤੋਂ ਕਿੱਦਾਂ ਬਚਣਾ ਹੈ।
1: ਬਿਲਕੁਲ, ਵੈਸੇ ਤਾਂ ਹਰ ਕੋਈ ਆਪਣੇ ਪੂਰੀ ਘਰ ਦੇ ਵਿੱਚ ਕੋਸ਼ਿਸ਼ ਕਰ ਰਿਹਾ, ਇਹਤਿਆਤ ਵਰਤ ਰਿਹਾ ਹੈ ਕਿ ਅਸੀਂ ਇਸ ਗਰਮੀ ਤੋਂ ਬਚੀਏ, ਔਰ ਉਹਦਾ ਸਭ ਤੋਂ ਇੱਕ ਬੇਸਿਕ ਜਿਹਾ ਤਾਂ ਹੈਗਾ ਕਿ ਪਾਣੀ ਬਹੁਤ ਜ਼ਿਆਦਾ ਪੀਓ, ਔਰ ਉਸ ਤੋਂ ਵੀ ਜ਼ਿਆਦਾ ਜ਼ਰੂਰੀ ਇਹ ਹੈਗਾ ਕਿ ਜੇ ਤੁਹਾਨੂੰ ਕੋਈ ਕੰਮ ਨਹੀਂ ਹੈਗਾ ਤਾਂ ਕਾਇੰਡਲੀ ਬਾਹਰ ਨਾ ਨਿਕਲੋ, ਐਟਲੀਸਟ 12 ਵਜੇ ਤੋਂ ਲੈ ਕੇ, ਰਾਦਰ 11:30 ਤੋਂ ਲੈ ਕੇ, ਤਾਂ ਤੁਸੀਂ 3:30 ਵਜੇ ਤੱਕ ਤੁਸੀਂ ਅਗਰ ਆਪਣੇ ਘਰ ਦੇ ਅੰਦਰ ਹੋ ਤਾਂ ਉਹ ਜ਼ਿਆਦਾ ਬੈਟਰ ਹੈ,
2: ਕਿਉਂਕਿ ਤਕਰੀਬਨ ਆਪਾਂ ਦੇਖ ਰਹੇ ਹਾਂ ਕਿ ਹਰ ਰੋਜ਼ ਹੀ ਇਸ ਟਾਈਮ ਦੇ ਉੱਤੇ ਜਿਹੜਾ ਟੈਂਪਰੇਚਰ ਹੈ ਉਹ 40-44 ਤੱਕ ਚਲਾ ਜਾਂਦਾ
1: ਜੀ,
2: ਹੈ ਨਾ। ਅਤੇ ਫਿਰ ਇਹੋ ਜਿਹੀ ਗਰਮੀ ਦੇ ਵਿੱਚ ਤਾਂ ਹੀ ਬਾਹਰ ਨਿਕਲਣਾ ਚਾਹੀਦਾ ਕਿ ਜੇ ਬਹੁਤ ਐਮਰਜੈਂਸੀ ਹੈ
1: ਜੀ।
2: ਅਤੇ ਬਾਕੀ ਗੱਲ ਇਹ ਵੀ ਹੈ ਕਿ ਜਦੋਂ ਅਸੀਂ ਘਰੋਂ ਬਾਹਰ ਅਗਰ ਜ਼ਰੂਰੀ ਨਿਕਲਣਾ ਹੀ ਪਵੇ ਤਾਂ ਸਿਰ ਆਪਣਾ ਕਵਰ ਕਰਕੇ, ਜਾਂ ਕੈਪ ਲੈ ਲਓ, ਗੋਗਲਸ ਲਗਾ ਲਓ, ਜਾਂ ਛੱਤਰੀ ਲੈ ਲਓ, ਜਿੱਦਾਂ ਵੀ ਹੋ ਸਕੇ। ਜੇ ਬਹੁਤੀ ਸ਼ਰਮ ਆਉਂਦੀ, ਕਈ ਜਨਾਨੀਆਂ ਕਹਿੰਦੀਆਂ ਕਿ ਜੀ ਮੈਨੂੰ ਸ਼ਰਮ ਆਉਂਦੀ ਹੈ ਇਹਨਾਂ ਕਲਾਉਂਦੇ ਹੋ ਛੱਤਰੀ, ਅਤੇ ਉਹ ਚੁੰਨੀ ਨੂੰ ਦੋਰੀ ਚੋਰੀ ਕਰਕੇ ਆਪਣੇ ਸਿਰ ਦੇ ਉੱਤੇ ਲੈ ਲੈਂਦੀਆਂ। ਆਪਣਾ ਬਚਾਵ ਕਰਨਾ ਆਪਣੇ ਹੱਥ ਹੈ।
1: ਅੱਜ ਕੱਲ੍ਹ ਵੈਸੇ ਇੱਦਾਂ ਸ਼ਰਮ ਵਾਲੀ ਕੋਈ ਗੱਲ ਨਹੀਂ ਹੈਗੀ,
2: ਕਈ
1: ਅੱਜ ਕੱਲ੍ਹ ਤਾਂ ਟਰੈਂਡ ਬੜਾ ਆ ਗਿਆ ਜੀ, ਮਾਸਕ ਬੜੇ ਵਧੀਆ ਤਰੀਕੇ ਤੇ ਚੱਲ ਗਏ ਨੇ, ਜਿਹੜੇ ਤੁਹਾਡਾ ਮੂੰਹ ਔਰ ਨੱਕ ਔਰ ਬੁੱਲ ਪ੍ਰੋਪਰ ਕਵਰ ਹੋ ਜਾਂਦੇ, ਉਹਦੇ ਨਾਲ ਸਿਰਫ ਤੁਹਾਡੀਆਂ ਅੱਖਾਂ ਰਹਿੰਦੀਆਂ ਨੇ, ਉਹ ਤੇ ਤੁਸੀਂ ਚਸ਼ਮਾ ਲਗਾਇਆ ਹੁੰਦਾ ਆਪਣਾ ਗਰ, ਜਿਹੜਾ ਸਨ ਗਲਾਸਿਸ ਜਿਹਨੂੰ ਆਪਾਂ ਕਹਿੰਦੇ ਹਾਂ। ਤੋ ਕਹਿਣ ਦਾ ਮਤਲਬ ਇਹ ਹੈਗਾ ਕਿ ਜਿੰਨਾ ਇਹਤਿਆਤ ਵਰਤ ਸਕਦੇ ਹਾਂ ਵਰਤੀਏ, ਔਰ ਸਭ ਤੋਂ ਵੱਡੀ ਗੱਲ ਇਹ ਹੈਗੀ ਹੈ ਕਿ ਅੱਜ ਕੱਲ੍ਹ ਜੇ ਕੋਈ ਹੈਪੀ ਹੈ ਨਾ ਤਾਂ ਉਹ ਪੱਖਾ ਹੈਪੀ ਹੈ, ਜਿਹੜਾ ਪੱਖਾ ਹੈ ਨਾ ਉਹ ਬਹੁਤ ਹੈਪੀ ਹੈ। ਪਤਾ ਕਿਉਂ? ਉਹ ਕਹਿੰਦਾ ਹੈ ਕਿ ਗਰਮੀ ਆਈ ਗਰਮੀ ਆਈ, ਘਰ ਘਰ ਮੇਂ ਇਹ ਪੰਖਾ ਲਾਈ, ਹੈ ਨਾ, ਸਭ ਕੋ ਪਾਸ ਬੁਲਾਤਾ ਪੰਖਾ, ਮੀਠੀ ਨੀਂਦ ਸੁਲਾਤਾ ਪੰਖਾ, ਠੰਡੀ ਹਵਾ ਖਿਲਾਤਾ ਪੰਖਾ, ਬਹੁਤ ਆਰਾਮ ਹੈ ਦੇਤਾ ਪੰਖਾ। ਤੋ ਖੁਸ਼ ਹੈ ਕਿ ਵੀ ਮੇਰੀ ਇਸ ਵੇਲੇ ਬੜੀ ਜੈ ਜੈਕਾਰ ਹੈ, ਪੱਖਾ ਹੀ ਪੱਖਾ ਹੈਗਾ ਹਰ ਪਾਸੇ, ਹੈ ਨਾ।
2: ਅਤੇ ਪੱਖੇ ਦੇ ਨਾਲ ਨਾਲ ਹੋਰ ਵੀ ਇੱਕ ਬੰਦੇ ਬਹੁਤ ਖੁਸ਼ ਨੇ।
1: ਕੌਣ?
2: ਉਹ ਹੈ ਜੀ ਛੋਟੇ ਛੋਟੇ ਮਾਸੂਮ ਬੱਚੇ ਜਿਨ੍ਹਾਂ ਨੂੰ ਸਕੂਲੋਂ ਛੁੱਟੀਆਂ ਪੈਣ ਵਾਲੀਆਂ।
1: ਬਿਲਕੁਲ, ਕਈ ਸਕੂਲਾਂ ਦੇ ਵਿੱਚ ਸਮਰ ਵੀਕੇਸ਼ਨ ਡਿਕਲੇਅਰ ਕਰ ਦਿੱਤੀਆਂ
2: ਜੀ,
1: ਔਰ ਕਈਆਂ ਦੇ ਵਿੱਚ ਹੋਣ ਵਾਲੀਆਂ ਨੇ।
2: ਹਾਂਜੀ,
1: ਤੋ ਜਿਹੜੀਆਂ ਸਾਡੀਆਂ ਭੈਣਾਂ ਨੇ, ਟੈਨਸ਼ਨ ਦਾ ਮਾਹੌਲ ਤੇ ਉਹਨਾਂ ਲਈ ਹੈ।
2: ਨਹੀਂ ਦੇਖੋ, ਇੱਦਾਂ ਨਾ ਕਿ ਟੈਨਸ਼ਨ ਦਾ ਮਾਹੌਲ ਵੀ ਕਹਿ ਲਓ, ਪਰ ਇਹ ਜਿਹੜੀਆਂ ਗਰਮੀਆਂ ਦੀਆਂ ਛੁੱਟੀਆਂ ਦਾ ਇੰਤਜ਼ਾਰ ਸਭ ਨੂੰ ਹੁੰਦਾ
1: ਜੀ।
2: ਬੇਸ਼ੱਕ ਇੰਨੀ ਗਰਮੀ ਹੈ, ਬੇਸ਼ੱਕ ਸਾਡਾ ਘਰੋਂ ਬਾਹਰ ਨਿਕਲਣ ਨੂੰ ਦਿਲ ਨਹੀਂ ਕਰਦਾ, ਪਰ ਫਿਰ ਵੀ ਜਿਹਨੂੰ ਮਰਜ਼ੀ ਪੁੱਛ ਕੇ ਦੇਖ ਲਓ, ਉਹਨੇ ਗਰਮੀਆਂ ਦੀਆਂ ਛੁੱਟੀਆਂ ਦੇ ਵਿੱਚ ਕਿਤੇ ਨਾ ਕਿਤੇ ਜਾਣ ਦਾ ਪ੍ਰੋਗਰਾਮ ਬਣਾਇਆ, ਹੈ ਨਾ। ਚਾਹੇ ਕੋਈ ਹਿੱਲ ਸਟੇਸ਼ਨ 'ਤੇ ਜਾਂਦਾ, ਚਾਹੇ ਕੋਈ ਚੰਗੀ ਜਗ੍ਹਾ ਦੇਖਣ ਜਾਂਦਾ ਜਿੱਥੇ ਕਦੀ ਨਹੀਂ ਹਿਸਟੋਰੀਕਲ ਪਲੇਸ 'ਤੇ ਗਏ,
1: ਅਤੇ ਚਾਹੇ ਕੋਈ ਨਾਨੀ ਘਰ ਜਾਂਦਾ
2: ਜਾਂ ਕੋਈ ਨਾਨਕੇ ਦਾਦਕੇ ਵੀ ਜਾਂਦਾ, ਜਿੱਥੇ ਉਹਨਾਂ ਦੀਆਂ ਛੋਟੀ ਬਚਪਨ ਦੀਆਂ ਜਿਹੜੀਆਂ ਯਾਦਾਂ ਜੁੜੀਆਂ ਹੁੰਦੀਆਂ
1: ਜੀ,
2: ਹੈ ਨਾ। ਅਤੇ ਦੇਖੋ, ਜਾਣਾ ਵੀ ਚਾਹੀਦਾ, ਸਾਨੂੰ ਸਾਲ ਬਾਅਦ ਛੁੱਟੀਆਂ ਮਿਲਦੀਆਂ, ਅਤੇ ਇਹਨਾਂ ਛੁੱਟੀਆਂ ਦੇ ਵਿੱਚ ਹੀ ਸਾਨੂੰ ਘੁੰਮਣਾ ਫਿਰਨਾ ਚਾਹੀਦਾ, ਪਰ ਜਦੋਂ ਵੀ ਘਰੋਂ ਬਾਹਰ ਜਾਈਏ ਉੱਥੇ ਜਾਂਦੇ ਹੋਏ ਰਸਤੇ ਦੇ ਵਿੱਚ ਇਹਤਿਆਤ ਜ਼ਰੂਰ ਵਰਤਣੀ ਹੈ। ਬਾਹਰਲਾ ਕੋਈ ਖਾਣਾ ਵੀ ਖਾਣਾ ਤਾਂ ਬੜਾ ਸੋਚ ਸਮਝ ਕੇ ਕਿ ਸਾਫ਼ ਸੁਥਰਾ ਖਾਣਾ ਹੋਏ, ਹਲਕਾ ਫੁਲਕਾ ਹੋਏ, ਅਤੇ ਆਪਣੇ ਨਾਲ ਪਾਣੀ ਠੰਡਾ ਤਾਂ ਵੈਸੇ ਸਾਰੇ ਰੱਖਦੇ ਹੀ ਨੇ, ਫਿਰ ਵੀ ਜ਼ਰੂਰ ਰੱਖ ਲੈਣਾ।
1: ਬਿਲਕੁਲ ਜੀ, ਔਰ ਇਹਦੇ ਵਿੱਚ ਬੜੀਆਂ ਹੋਰ ਗੱਲਾਂ ਵੀ ਜੁੜਦੀਆਂ ਨੇ, ਵਿਸ਼ਾ ਬੜਾ ਵਾਸਟ ਹੈ ਵਾਕਈ, ਤੁਹਾਡੀ ਗੱਲ ਤਾਂ ਸਹੀ ਹੈ ਕਿ ਜਿਹੜੇ ਸਮਰ ਵੀਕੇਸ਼ਨਸ ਹੈ ਉਹ ਇੱਕ ਪੇਰੈਂਟਸ ਦੇ ਲਈ, ਸਾਡੀਆਂ ਬੀਬੀਆਂ ਲਈ, ਭੈਣਾਂ ਲਈ ਵੀ ਇੱਕ ਚੈਲੇਂਜਿੰਗ ਜਿਹਾ ਹੋ ਜਾਂਦਾ ਕਿ ਬੱਚਿਆਂ ਨੂੰ ਸਾਵੇਂ ਉਹਨਾਂ ਨੇ ਭੇਜ ਕੇ ਆਪਣੇ ਉਹ ਕੰਮਾਂ ਕਾਰਾਂ 'ਚ ਲੱਗ ਜਾਂਦੀਆਂ ਨੇ, ਅਤੇ ਹੁਣ ਬੇਬੀਜ਼ ਘਰ ਨੇ, ਬੇਬੀਜ਼ ਨੂੰ ਘਰ ਬਿਠਾਉਣਾ ਇਹ ਇੱਕ ਆਪਣੇ ਆਪ 'ਚ ਚੈਲੇਂਜ ਹੈ, ਹੈ ਨਾ। ਕਿਉਂਕਿ ਬੱਚੇ ਜਿਹੜੇ ਛੋਟੇ ਬੱਚਿਆਂ ਦੀ ਅਗਰ ਅਸੀਂ ਖਾਸ ਗੱਲ ਕਰੀਏ, ਜਦੋਂ ਬੱਚਾ 5-6 ਸਾਲ ਦਾ ਹੋ ਜਾਂਦਾ ਉਹਨੂੰ ਸਮਝ ਆ ਜਾਂਦੀ ਹੈ, ਪਰ 4

0: ਵਾਹ ਜੀ ਵਾਹ, ਤਾਂ ਹੀ
1: ਹਾਂਜੀ
0: ਕਿਹਾ ਸੀ ਨੱਚਣ ਟੱਪਣ ਵਾਲਾ ਗੀਤ
1: ਬਿਲਕੁਲ
0: ਲਗਾਉਂਦੇ
1: ਜੀ,
0: ਹਾਂ।
1: ਨੱਚਣਾ ਟੱਪਣਾ ਸਾਡੀ ਸਿਹਤ ਲਈ ਬਹੁਤ ਜ਼ਰੂਰੀ ਹੈ, ਇਹ ਵੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਹੈ।
0: ਹਾਂ
1: ਜਿਹੜਾ ਬੰਦਾ ਕੋਈ ਵੀ ਐਕਸਰਸਾਈਜ਼ ਨਹੀਂ ਕਰਦਾ ਨਾ, ਉਹ 10 ਮਿੰਟ ਗਾਣੇ ਲਗਾ ਕੇ ਉਹਦੇ ਨਾਲ ਡਾਂਸ ਕਰ ਲਏ, ਪੂਰੇ ਸਰੀਰ ਦੇ ਜਿਹੜੀ ਉਹ ਐਨਰਜੀ ਜਿਹੜੀ ਹੈ ਉਹ ਬੂਸ਼ਅਪ ਹੋ ਜਾਂਦੀ ਹੈ,
0: ਠੀਕ ਹੈ
1: ਹੈ
0: ਜੀ।
1: ਨਾ, ਇੱਦਾਂ
0: ਤੇ
1: ਹੁੰਦੇ ਨੇ।
0: ਅਲਕਾ ਜੀ, ਅੱਜ ਬੁੱਧਵਾਰ ਦਾ ਦਿਨ ਹੈ
1: ਬਿਲਕੁਲ ਜੀ,
0: ਔਰ ਸਾਂਝ ਪਾਉਣ ਦਾ ਦਿਨ ਹੈ
1: ਬਿਲਕੁਲ ਜੀ। ਜਿਹੜਾ ਸਾਂਝ ਪ੍ਰੋਗਰਾਮ ਹੁੰਦਾ ਨਾ, ਇਹਦੇ ਤਹਿਤ ਅਸੀਂ ਕਿਸੇ ਨਾ ਕਿਸੇ ਖਾਸ ਵਿਸ਼ੇ 'ਤੇ ਜਾਣਕਾਰੀ ਹਾਸਿਲ ਕਰਦੇ ਹਾਂ। ਅਤੇ ਹਰਪ੍ਰੀਤ ਜੀ, ਸਾਡਾ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੈ ਅਨਕਲੇਮ ਡਿਪੋਜ਼ਿਟ
0: ਜੀ,
1: ਜਿਹੜਾ ਕਿ ਬੈਂਕਾਂ ਦੇ ਵਿੱਚ ਪਈ ਉਹ ਰਕਮ ਜਿਸ ਦਾ ਕਈ ਸਾਲਾਂ ਤੋਂ ਕੋਈ ਲੈਣ ਦੇਣ ਨਹੀਂ ਹੋਇਆ, ਜਿਸ ਨੂੰ ਉਸਦੇ ਹੱਕਦਾਰਾਂ ਵੱਲੋਂ ਕਲੇਮ ਨਹੀਂ ਕੀਤਾ ਗਿਆ
0: ਜੀ। ਆਪਾਂ ਔਰ ਇਸ ਵਿਸ਼ੇ 'ਤੇ ਆਪਾਂ ਗੱਲਬਾਤ ਕੀਤੀ ਸੀ ਮੋਹਨ ਸਿੰਘ ਮੋਤੀ ਜੀ ਦੇ ਨਾਲ, ਪੂਨਮ ਹੋਰਾਂ ਨੇ ਕੀਤੀ ਸੀ, ਅਤੇ ਉਹਨਾਂ ਦੀ ਕੀਤੀ ਗੱਲਬਾਤ ਅਸੀਂ ਸੁਣਦੇ ਹਾਂ। ਤੁਹਾਡਾ ਪੈਸਾ, ਤੁਹਾਡਾ ਅਧਿਕਾਰ, ਅਨਕਲੇਮ ਡਿਪੋਜ਼ਿਟਸ।

0: ਸਾਂਝ ਪ੍ਰੋਗਰਾਮ ਦੇ ਵਿੱਚ ਅੱਜ ਅਸੀਂ ਇੱਕ ਵਾਰ ਫੇਰ ਹਾਜ਼ਰ ਹਾਂ ਇੱਕ ਨਵੇਂ ਵਿਸ਼ੇ ਦੇ ਨਾਲ ਅਤੇ ਹਰ ਵਾਰ ਅਸੀਂ ਕਿਸੇ ਨਾ ਕਿਸੇ ਵਿਸ਼ੇ ਪ੍ਰਤੀ ਤੁਹਾਡੇ ਨਾਲ ਜਾਣਕਾਰੀ ਕੋਈ ਸਾਂਝੀ ਕਰਦੇ ਹਾਂ। ਅੱਜ ਜੋ ਜਾਣਕਾਰੀ ਅਸੀਂ ਸਾਂਝੀ ਕਰਨੀ ਹੈ ਉਹ ਅਨਕਲੇਮ ਡਿਪੋਜ਼ਿਟਸ ਦੇ ਬਾਰੇ ਹੈ ਅਤੇ ਇਸ ਬਾਰੇ ਜਾਣਕਾਰੀ ਸਾਂਝੀ ਕਰਨ ਦੇ ਲਈ ਸਾਡੇ ਨਾਲ ਪ੍ਰੋਗਰਾਮ 'ਚ ਮੌਜੂਦ ਨੇ ਲੀਡ ਡਿਸਟ੍ਰਿਕਟ ਮੈਨੇਜਰ ਮੋਹਨ ਸਿੰਘ ਮੋਦੀ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਬਹੁਤ ਸ਼ੁਕਰੀਆ ਜੀ। ਇਹ ਅਨਕਲੇਮਡ ਡਿਪੋਜ਼ਿਟ ਜਿਹੜਾ ਇੱਕ ਬਹੁਤ ਅਹਿਮ
0: ਜੀ
1: ਆਪਾਂ ਕਹੀਏ ਵਿਸ਼ਾ ਹੈ
0: ਜੀ ਜੀ
1: ਔਰ ਜਿਹਦੇ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਣੀ ਚਾਹੀਦੀ ਹੈ।
0: ਬਿਲਕੁਲ।
1: ਅਤੇ ਇਹ ਜਿਹੜਾ ਅਨਕਲੇਮਡ ਡਿਪੋਜ਼ਿਟ ਹੈ ਇਹਦੇ ਬਾਰੇ ਲੋਕਾਂ ਤੱਕ ਜਾਣਕਾਰੀ ਇਸ ਲਈ ਪਹੁੰਚਣੀ ਚਾਹੀਦੀ ਹੈ ਕਿ ਇਹ RBI ਰਿਜ਼ਰਵ ਬੈਂਕ ਆਫ ਇੰਡੀਆ
0: ਜੀ
1: ਉਹਦੇ ਇੱਕ ਮੁਹਿੰਮ ਵੀ ਚਲਾਈ ਹੋਈ ਹੈ ਜਿਹੜੀ ਕਿ 3 ਮਹੀਨੇ ਪਹਿਲਾਂ ਅਸੀਂ ਲਗਾਤਾਰ ਚਲਾਈ ਸੀ,
0: ਠੀਕ ਹੈ,
1: ਅਕਤੂਬਰ ਤੋਂ ਲੈ ਕੇ ਦਸੰਬਰ ਤੱਕ
0: ਜੀ।
1: ਹੁਣ ਇਹ ਲਗਾਤਾਰ ਇਹ ਚੱਲ ਰਹੀ ਹੈਗੀ ਲੋਕਾਂ ਵਿੱਚ ਅਵੇਅਰਨੈਸ ਲਿਆਉਣ ਵਾਸਤੇ, ਤਾਂ ਕਿ ਲੋਕਾਂ ਤੱਕ ਇਹ ਜਾਣਕਾਰੀ ਜਿਹੜੀ ਪਹੁੰਚ ਸਕੇ ਕਿ ਜਿਹੜਾ ਅਨਕਲੇਮਡ ਡਿਪੋਜ਼ਿਟ ਹੈ ਜਿਹੜਾ ਅਸੀਂ ਰੱਖ ਕੇ ਭੁੱਲ ਗਏ ਪਤਾ ਨਹੀਂ ਉਹਨੂੰ ਅਸੀਂ ਕਿਵੇਂ ਉਹਦੇ ਤੱਕ ਪਹੁੰਚ ਕਰ ਸਕਦੇ
0: ਜੀ। ਇਹ ਬਹੁਤ ਵਧੀਆ ਮੁਹਿੰਮ ਤੁਸੀਂ ਦੱਸਿਆ ਕਿ RBI ਵੱਲੋਂ ਹੈ, ਅਤੇ ਸਭ ਤੋਂ ਪਹਿਲਾਂ ਤਾਂ ਸਾਡੇ ਸੁਣਨ ਵਾਲਿਆਂ ਨੂੰ ਇਹੀ ਦੱਸੋ, ਕਈਆਂ ਦੇ ਲਈ ਨਵਾਂ ਵਿਸ਼ਾ ਵੀ ਹੋਏਗਾ, ਕਿ ਅਨਕਲੇਮਡ ਡਿਪੋਜ਼ਿਟ ਆਖਿਰ ਕਿਸ ਨੂੰ ਕਹਿੰਦੇ ਨੇ?
1: ਅਨਕਲੇਮਡ ਡਿਪੋਜ਼ਿਟ ਆਪਾਂ ਉਹਨੂੰ ਕਹਾਂਗੇ
0: ਜਿਹਨੂੰ
1: ਆਪਾਂ ਅਣ ਦਾਵਾ ਕੀਤੀਆਂ ਜਮ੍ਹਾਂ ਰਕਮਾਂ ਵੀ ਕਹਿ ਸਕਦੇ ਹਾਂ। ਅਨਕਲੇਮਡ ਉਹ ਡਿਪੋਜ਼ਿਟ ਹੈ ਜਿਵੇਂ ਕਿਸੇ ਨੇ ਬੈਂਕ ਦੇ ਵਿੱਚ ਖਾਤਾ ਖੋਲਿਆ
0: ਜੀ।
1: ਖਾਤੇ ਕਈ ਤਰ੍ਹਾਂ ਦੇ ਹੋ ਸਕਦੇ,
0: ਬਿਲਕੁਲ,
1: ਸੇਵਿੰਗ ਦਾ ਜਿਹਨੂੰ ਆਪਾਂ ਬੱਚਤ ਬੈਂਕ ਖਾਤਾ ਕਹਿੰਦੇ ਹਾਂ, ਚਾਲੂ ਖਾਤਾ ਕਹਿੰਦੇ ਹਾਂ, ਅਤੇ ਜਾਂ ਫਿਕਸ ਡਿਪੋਜ਼ਿਟ
0: ਜੀ
1: ਜਿਹੜਾ ਅਸੀਂ ਇੱਕ ਫਿਕਸ ਮਿਆਦ ਵਾਸਤੇ ਲੰਮੇ ਸਮੇਂ ਵਾਸਤੇ ਬੈਂਕ ਦੇ ਵਿੱਚ ਜਮ੍ਹਾਂ ਕੀਤਾ ਹੋਇਆ, ਜੇਕਰ ਉਹਦੇ ਵਿੱਚ 10 ਸਾਲਾਂ ਤੱਕ ਕਿਸੇ ਵੀ ਤਰ੍ਹਾਂ ਦੀ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦੀ, ਮੈਂ ਇਹ ਸੇਵਿੰਗ ਖਾਤੇ ਜਿਹਨਾਂ ਨੂੰ ਆਪਾਂ ਬੱਚਤ ਖਾਤੇ ਕਹਿੰਦੇ ਹਾਂ, ਬੱਚਤ ਖਾਤੇ ਅਤੇ ਚਾਲੂ ਖਾਤਿਆਂ ਦੀ ਗੱਲ ਕਰ ਰਹੇ ਹਾਂ, 10 ਸਾਲਾਂ ਤੱਕ ਜੇਕਰ ਉਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦਾ, ਆਪਾਂ ਕੋਈ ਲੈਣ ਦੇਣ ਨਹੀਂ ਕਰਦੇ, ਤਾਂ ਇਹ ਖਾਤਾ ਜਿਹੜਾ ਹੈ ਇਹਨੂੰ ਅਨਕਲੇਮਡ ਡਿਕਲੇਅਰ ਕਰ ਦਿੱਤਾ ਜਾਂਦਾ ਹੈ।
0: ਠੀਕ ਹੈ।
1: 10 ਸਾਲਾਂ ਦੇ ਬਾਅਦ ਇਸ ਖਾਤੇ ਦੇ ਵਿੱਚ ਪਿਆ ਹੋਇਆ ਜਿਹੜਾ ਰਾਸ਼ੀ ਹੈ ਉਹ ਰਿਜ਼ਰਵ ਬੈਂਕ ਆਫ ਇੰਡੀਆ ਦੇ ਇੱਕ ਖਾਤਾ ਹੈ ਜਿਹਨੂੰ DEA ਫੰਡ ਕਹਿੰਦੇ ਹਾਂ। ਇਹ DEA ਫੰਡ ਇਸ ਕਰਕੇ ਕਹਿੰਦੇ ਹਾਂ ਕਿਉਂਕਿ ਇਹ ਹੈਗਾ ਡਿਪੋਜ਼ਿਟਰਸ ਐਜੂਕੇਸ਼ਨ ਅਵੇਅਰਨੈਸ ਫੰਡ।
0: ਠੀਕ ਹੈ।
1: ਉਹ ਖਾਤਾ ਉਹਦੇ ਵਿੱਚ ਟ੍ਰਾਂਸਫਰ ਹੋ ਜਾਂਦਾ ਹੈ
0: ਜੀ। ਤੁਸੀਂ ਅਨਕਲੇਮ ਡਿਪੋਜ਼ਿਟ ਕੀ ਹੁੰਦਾ ਹੈ ਇਸ ਨੂੰ ਤਾਂ ਸਮਝਾ ਦਿੱਤਾ, ਹੁਣ ਇੱਕ ਜਨਰਲ ਕਿਉਰਿਓਸਿਟੀ ਦਾ ਸਵਾਲ ਹੈ ਕਿ ਕਿਉਂ ਹੁੰਦਾ ਹੈ ਅਨਕਲੇਮ ਡਿਪੋਜ਼ਿਟ? ਇਹ ਅਨਕਲੇਮ ਜੋ ਰਕਮ ਹੈ ਇਹ ਕਿਉਂ ਰਹਿ ਜਾਂਦੀ ਹੈ ਖਾਤਿਆਂ ਦੇ ਵਿੱਚ, ਕਿਹੜੇ ਕਿਹੜੇ ਰੀਜ਼ਨ ਤੁਸੀਂ ਸਮਝਦੇ ਹੋ?
1: ਇਹਦੇ ਕਈ ਰੀਜ਼ਨ ਹੈ ਜੀ ਕਿ ਇੱਕ ਤਾਂ ਜਿਵੇਂ ਆਪਾਂ ਆਪਣੇ ਇਸ ਦੁਆਬਾ ਬੈਲਟ ਦੀ ਗੱਲ ਕਰੀਏ, ਜਲੰਧਰ ਡਿਸਟ੍ਰਿਕਟ ਦੀ ਗੱਲ ਕਰੀਏ ਜਾਂ ਦੁਆਬਾ ਬੈਲਟ ਦੀ ਗੱਲ ਕਰੀਏ, ਜਿਹਦੇ ਵਿੱਚ ਨਵਾਂਸ਼ਹਿਰ, ਹੁਸ਼ਿਆਰਪੁਰ, ਜਲੰਧਰ ਅਤੇ ਕਪੂਰਥਲਾ ਜ਼ਿਲ੍ਹੇ ਆਉਂਦੇ ਆ
0: ਜੀ।
1: ਇਹਨੂੰ ਅਕਸਰ ਅਸੀਂ NRI ਬੈਲਟ ਕਹਿੰਦੇ ਹਾਂ।
0: ਬਿਲਕੁਲ।
1: ਬਹੁਤੇ ਲੋਕ ਪ੍ਰਵਾਸ ਕਰ ਗਏ, ਸ਼ੁਰੂ ਤੋਂ ਹੀ ਵਿਦੇਸ਼ਾਂ ਦੇ ਵਿੱਚ ਵਸੇ ਹੋਏ ਜਾ ਕੇ
0: ਜੀ,
1: ਉਹਨਾਂ ਨੇ ਆਪਣੇ ਖਾਤਿਆਂ ਦੇ ਵਿੱਚ ਪੈਸਾ ਜਮ੍ਹਾਂ ਕਰਵਾਇਆ ਅਤੇ ਹੋਇਆ ਕਿ ਬਹੁਤ ਲੰਬਾ ਸਮਾਂ ਉਹ ਵਾਪਸ ਨਹੀਂ ਆਏ
0: ਜੀ।
1: ਜੇ ਉਹ ਵਾਪਸ ਆਏ ਵੀ ਤਾਂ ਉਹ ਥੋੜ੍ਹੇ ਜਿਹੇ ਸਮੇਂ ਦੇ ਵਿੱਚ ਉਹ ਬੈਂਕ ਦੇ ਨਾਲ ਸੰਪਰਕ ਨਹੀਂ ਕਰ ਸਕੇ ਜਾਂ ਉਹਨਾਂ ਨੂੰ ਜ਼ਰੂਰਤ ਨਹੀਂ ਪਈ ਜਾਂ ਸਮੇਂ ਦੀ ਘਾਟ ਜਾਂ ਕਿਸੇ ਕਾਰਨ ਵੀ, ਅਤੇ ਇਸ ਤਰੀਕੇ ਦੇ ਨਾਲ ਜਦੋਂ 10 ਸਾਲਾਂ ਤੱਕ ਉਹਨਾਂ ਖਾਤਿਆਂ ਦੇ ਵਿੱਚ ਕਿਸੇ ਤਰੀਕੇ ਦੀ ਵੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਤਾਂ ਉਹ ਆਟੋਮੈਟਿਕਲੀ ਆਪਣੇ ਆਪ ਹੀ ਉਹ ਖਾਤਾ ਜਿਹੜਾ ਉਸ ਅਨਕਲੇਮ ਡਿਪੋਜ਼ਿਟ ਵਿੱਚ ਚਲਾ ਜਾਂਦਾ ਹੈ।
0: ਤੁਸੀਂ ਦੱਸਿਆ ਕਿ 10 ਸਾਲ ਤੱਕ ਦਾ ਸਮਾਂ ਹੁੰਦਾ ਹੈ ਜਦੋਂ ਕਿ ਕੋਈ ਟ੍ਰਾਂਜੈਕਸ਼ਨ ਨਹੀਂ ਹੁੰਦੀ ਤਾਂ ਫਿਰ ਅਸੀਂ ਉਸਨੂੰ ਅਨਕਲੇਮ ਡਿਪੋਜ਼ਿਟ ਕਹਿ ਦਿੰਦੇ ਹਾਂ
1: ਜੀ।
0: ਕੀ ਬੈਂਕ ਦੇ ਵੱਲੋਂ ਕੋਈ ਇਹੋ ਜਿਹੀ ਕੋਸ਼ਿਸ਼ ਕੀਤੀ ਜਾਂਦੀ ਹੈ ਕਿ ਉਸ ਖਾਤਾ ਧਾਰਕ ਨੂੰ ਉਸਦੇ ਬਾਰੇ ਦੱਸਿਆ ਜਾਵੇ ਕਿ ਤੁਹਾਡੀ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ ਹੈ, ਅਨਕਲੇਮਡ ਹੋਣ ਵਾਲਾ ਹੈ?
1: ਇਹ ਬਿਲਕੁਲ, ਕਿਉਂਕਿ ਇਹ ਇੱਕਦਮ ਅਨਕਲੇਮਡ ਵਿੱਚ ਨਹੀਂ ਪਹੁੰਚਦਾ
0: ਜੀ,
1: ਉਹਦੀਆਂ ਸਟੇਜਾਂ ਨੇ, ਉਹਦੀਆਂ ਹੈ ਕਿ ਜੇ ਉਹਦੇ ਵਿੱਚ 1 ਸਾਲ ਤੱਕ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ, 2 ਸਾਲ ਤੱਕ ਨਹੀਂ ਟ੍ਰਾਂਜੈਕਸ਼ਨ ਹੋਈ, ਅਤੇ ਪਹਿਲਾਂ ਉਹ ਇਨਓਪਰੇਟਿਵ ਖਾਤੇ ਦੇ ਤੌਰ ਦੇ ਉੱਤੇ ਉਹਨੂੰ ਐਲਾਨਿਆ ਜਾਂਦਾ ਕਿ ਇਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਹੋਈ।
0: ਠੀਕ ਹੈ।
1: ਉਹਦਾ ਕਾਰਨ ਇਹ ਹੁੰਦਾ ਕਿ ਇਨਓਪਰੇਟਿਵ ਦਾ ਮਤਲਬ ਇਹ ਹੈ ਕਿ ਇਸ ਤਰੀਕੇ ਦੇ ਨਾਲ ਨਾ ਹੋਵੇ ਕਿ ਕੋਈ ਗਲਤ ਬੰਦਾ ਉਹਦੇ ਵਿੱਚ ਓਪਰੇਸ਼ਨ ਕਰਕੇ ਖਾਤੇ ਦੇ ਵਿੱਚ ਟ੍ਰਾਂਜੈਕਸ਼ਨ ਕਰਕੇ ਪੈਸਾ ਲੈ ਜਾਵੇ, ਉਹਦੇ ਸਹੀ ਹੱਕਦਾਰ ਬੰਦੇ ਤੱਕ ਪੈਸਾ ਪਹੁੰਚੇ। ਇਸ ਕਰਕੇ ਇਹ ਜਿਹੜੀ ਇਨਓਪਰੇਟਿਵ ਡਿਕਲੇਅਰ ਕਰ ਦਿੱਤਾ ਜਾਂਦਾ, ਸਿਸਟਮ ਆਪਣੇ ਆਪ ਹੀ ਉਹਨੂੰ, ਅੱਜ ਕੱਲ੍ਹ ਕਿਉਂਕਿ ਕੰਪਿਊਟਰਾਈਜ਼ਡ ਹੈ ਸਾਰਾ ਕੁਝ, ਅਤੇ ਸਿਸਟਮ ਆਪਣੇ ਆਪ ਹੀ ਉਹਨੂੰ ਇਨਓਪਰੇਟਿਵ ਅਕਾਊਂਟ ਵਿੱਚ ਟ੍ਰਾਂਸਫਰ ਕਰ ਦਿੰਦਾ ਹੈ, ਉਹਨੂੰ ਡੋਰਮੈਂਟ ਅਕਾਊਂਟ ਵੀ ਕਹਿੰਦੇ ਹਾਂ।
0: ਠੀਕ ਹੈ।
1: ਉਸ ਤੋਂ ਬਾਅਦ ਵਿੱਚ ਜਦੋਂ ਉਹਦੇ ਵਿੱਚ ਇਹ 2 ਸਾਲ ਤੋਂ ਬਾਅਦ ਫਿਰ ਇਹ ਸਮਾਂ ਨੋਨ ਟ੍ਰਾਂਜੈਕਸ਼ਨ ਦਾ ਜਿਹੜਾ ਸਮਾਂ ਹੈ 10 ਸਾਲ ਤੋਂ ਵੱਧ ਜਾਂਦਾ ਹੈ, ਅਤੇ ਉਹ ਫਿਰ ਅਨਕਲੇਮ ਡਿਪੋਜ਼ਿਟ ਵਿੱਚ ਚਲਾ ਜਾਊਗਾ। ਪਰ ਇੰਨੇ ਸਮੇਂ ਦੇ ਦੌਰਾਨ ਬੈਂਕਾਂ ਜਿਹੜੀਆਂ ਹੈਗੀਆਂ ਉਹ ਇੱਕ ਤਾਂ ਅੱਜ ਕੱਲ੍ਹ ਅਲਰਟ ਵੀ ਜਾਂਦੇ,

0: ਜੀ
1: ਮੈਸੇਜ ਵੀ ਜਾਂਦੇ ਹੈ ਜੇਕਰ ਉਹਨਾਂ ਦਾ ਮੋਬਾਈਲ ਨੰਬਰ ਉਹਦੇ ਵਿੱਚ ਰਜਿਸਟਰਡ ਕਰਵਾਇਆ ਹੋਇਆ
0: ਜੀ।
1: ਇਸ ਤੋਂ ਬਿਨਾਂ ਸਮੇਂ ਸਮੇਂ ਦੇ ਉੱਤੇ ਜਿਹੜੇ ਬੈਂਕ ਹੈ ਉਹਨਾਂ ਨੂੰ ਗਾਹਕਾਂ ਨੂੰ ਲੱਭਣ ਦਾ ਉਹਨਾਂ ਦੇ ਨਾਲ ਸੰਪਰਕ ਕਰਨ ਦਾ ਇਹ ਫੋਨ ਰਾਹੀਂ
0: ਰੀਮਾਈਂਡਰ
1: ਜਾਂ ਰਿਮਾਈਂਡਰ ਦਿੰਦੇ ਰਹਿੰਦੇ ਆ।
0: ਠੀਕ ਹੈ ਜੀ। ਦੇਖੋ ਤੁਸੀਂ ਗੱਲ ਕੀਤੀ ਕਿ ਬਹੁਤ ਲੋਕ ਵਿਦੇਸ਼ਾਂ 'ਚ ਚਲੇ ਜਾਂਦੇ ਨੇ ਅਤੇ ਸਮੇਂ ਸਮੇਂ 'ਤੇ ਬੈਂਕਿੰਗ ਸਿਸਟਮ ਦੇ ਵਿੱਚ ਵੀ ਨਵੇਂ ਨਵੇਂ ਅਪਡੇਟਸ ਹੁੰਦੇ ਰਹਿੰਦੇ ਨੇ। ਹੁਣ ਆਧਾਰ ਕਾਰਡ ਨੂੰ ਲਿੰਕ ਕਰਨਾ, ਮੋਬਾਈਲ ਲਿੰਕ ਕਰਨਾ ਵੀ ਜ਼ਰੂਰੀ ਹੈ। ਜਿਨ੍ਹਾਂ ਖਾਤਾ ਧਾਰਕਾਂ ਨੇ ਇਸ ਤਰ੍ਹਾਂ ਲਿੰਕ ਨਹੀਂ ਕੀਤਾ ਹੁੰਦਾ, ਕੀ ਉਹਨਾਂ ਨੂੰ ਵੀ ਇਹ ਨਤੀਜਾ ਭੁਗਤਣਾ ਪੈਂਦਾ ਹੈ?
1: ਬਿਲਕੁਲ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਉਹਨਾਂ ਨਿਯਮਾਂ ਦੇ ਅੰਦਰ ਹੀ ਆਉਂਦੀਆਂ। ਇਹਦੇ ਵਿੱਚ ਵੀ ਜੇ ਆਪਾਂ ਇਸ ਡਿਪੋਜ਼ਿਟ ਦੀ ਗੱਲ ਕਰੀਏ, ਜਿਹੜਾ ਡੋਰਮੈਂਟ ਇਨਓਪਰੇਟਿਵ ਜਾਂ ਅਨਕਲੇਮ ਦੇ ਤੌਰ ਦੇ ਉੱਤੇ ਚਲਾ ਜਾਂਦਾ, ਉਹਦੇ ਵਿੱਚ ਵੀ ਇਹ ਜਿਹੜੇ KYC ਡਾਕੂਮੈਂਟਸ ਦਸਤਾਵੇਜ਼ ਆਪਾਂ ਕਹਿੰਦੇ ਹਾਂ, ਜਿਹਦੇ ਵਿੱਚ ਆਧਾਰ ਕਾਰਡ ਹੈ, ਪੈਨ ਕਾਰਡ ਹੈ, ਵੋਟਰ ਕਾਰਡ ਹੈ, ਡਰਾਈਵਿੰਗ ਲਾਇਸੈਂਸ, ਪਾਸਪੋਰਟ, ਇਹ ਜਿਹੜੇ ਦਸਤਾਵੇਜ਼ ਹੈ ਇਹ ਜ਼ਰੂਰੀ ਦਸਤਾਵੇਜ਼ ਹੈ, ਇਹ ਉਹਨਾਂ ਨੂੰ ਦੇ ਕੇ ਹੀ ਉਸ ਖਾਤੇ ਨੇ ਦੁਬਾਰਾ ਚਾਲੂ ਹੋਣਾ ਹੈ, ਭਾਵੇਂ ਉਹ ਡੋਰਮੈਂਟ ਸਟੇਟ 'ਤੇ ਹੈ, ਇਨਓਪਰੇਟਿਵ ਸਟੇਟ 'ਤੇ ਹੈ, ਅਤੇ ਜਾਂ ਫਿਰ ਉਹ ਅਨਕਲੇਮਡ ਡਿਪੋਜ਼ਿਟ ਦੇ ਤੌਰ 'ਤੇ ਡਿਕਲੇਅਰ ਹੋ ਗਿਆ।
0: ਜੇ ਤੁਸੀਂ ਵੈਸੇ ਤਾਂ ਦੱਸਿਆ ਕਿ 10 ਸਾਲ ਦਾ ਸਮਾਂ ਹੁੰਦਾ ਹੈ, ਪਰ ਜੇਕਰ 10 ਸਾਲ ਤੋਂ ਕੁਝ ਦੇਰ ਪਹਿਲਾਂ ਵੀ ਖਾਤਾ ਧਾਰਕ ਪਹੁੰਚ ਕਰਦਾ ਹੈ ਬੈਂਕ ਦੇ ਵਿੱਚ, ਕੀ ਉਸਨੂੰ ਕੋਈ ਪੈਨਲਟੀ ਵੀ ਦੇਣੀ ਪੈਂਦੀ ਹੈ ਉਸ ਲਈ?
1: ਨਹੀਂ, ਇਹਦੇ ਲਈ ਕੋਈ ਇਸ ਤਰ੍ਹਾਂ ਦਾ ਕੋਈ ਜੁਰਮਾਨਾ, ਕੋਈ ਪੈਨਲਟੀ ਨਹੀਂ ਹੈ, ਕਿਉਂਕਿ 10 ਸਾਲ ਤੋਂ ਪਹਿਲਾਂ ਤਾਂ ਉਹ ਬੈਂਕ ਦੇ ਕੋਲ ਹੀ ਅਕਾਊਂਟ ਪਿਆ ਰਹਿਣਾ ਹੈ
0: ਜੀ।
1: 10 ਸਾਲ ਦਾ ਸਮਾਂ ਹੋਣ ਤੋਂ ਬਾਅਦ ਵਿੱਚ ਉੱਥੇ ਟ੍ਰਾਂਸਫਰ ਹੋਣਾ, ਉਸ ਤੋਂ ਪਹਿਲਾਂ ਜਦੋਂ ਵੀ ਇੱਕ ਜਿਹੜਾ ਖਾਤਾ ਧਾਰਕ ਬੈਂਕ ਦੇ ਵਿੱਚ ਜਾਏਗਾ, ਅਤੇ ਜੋ ਉਹਦੀ ਸਟੇਟਸ ਹੈ, ਜੋ ਉਹਦੀ ਸਿਚੁਏਸ਼ਨ ਹੈ, ਉਹ ਡੋਰਮੈਂਟ ਹੈ ਜਾਂ ਉਹਦੇ ਵਿੱਚ ਕਿਸੇ ਤਰ੍ਹਾਂ ਦਾ ਡਾਕੂਮੈਂਟ ਚਾਹੀਦਾ ਹੈ, ਉਹਨੂੰ ਅਪਡੇਸ਼ਨ ਕਰਨ ਤੋਂ ਬਾਅਦ, ਉਹ ਡਾਕੂਮੈਂਟ ਸਬਮਿਟ ਕਰਨ ਤੋਂ ਬਾਅਦ ਜਿਹੜਾ ਉਹ ਖਾਤਾ ਉਹ ਚਾਲੂ ਹੋ ਸਕਦਾ, ਕੋਈ ਉਹਦੇ ਵਿੱਚ ਦਿੱਕਤ ਨਹੀਂ
0: ਜੀ। ਮੋਹਨ ਜੀ, ਤੁਸੀਂ ਵੈਸੇ ਦੱਸ ਰਹੇ ਸੀ ਕਿ ਕਿਹੜੀ ਬੈਲਟ ਦੇ ਵਿੱਚ ਜ਼ਿਆਦਾ ਇਹੋ ਜਿਹੇ ਮਾਮਲੇ ਹੁੰਦੇ ਨੇ, ਪਰ ਫਿਰ ਵੀ ਸਾਡੇ ਸੁਣਨ ਵਾਲਿਆਂ ਨੂੰ ਦੱਸੋ ਕਿ ਕੀ ਕੁਝ ਇਹੋ ਜਿਹਾ ਤੁਹਾਡੇ ਕੋਲ ਅੰਕੜੇ ਨੇ ਜੋ ਦੱਸਦੇ ਨੇ ਕਿ ਕਿਹੜੇ ਇਲਾਕੇ ਦੇ ਵਿੱਚ ਇਹ ਜ਼ਿਆਦਾ ਜਾਂ ਕਿੰਨੀ ਕੁ ਰੇਸ਼ੋ ਦੇ ਵਿੱਚ ਇਹੋ ਜਿਹੇ ਅਕਾਊਂਟਸ ਹੁੰਦੇ ਨੇ?
1: ਇਹ ਸਵਾਲ ਤੁਸੀਂ ਬਹੁਤ ਵਧੀਆ ਕੀਤਾ, ਕਿਉਂਕਿ ਗੱਲ ਜੇ ਮੈਂ ਪੂਰੇ ਪੰਜਾਬ ਦੀ ਗੱਲ ਕਰਾਂ ਤੇ ਸਾਡੇ ਕੋਲ 31 ਅਗਸਤ 2025 ਦੇ ਅੰਕੜੇ ਹੈਗੇ ਆ, ਜਿਸ ਵੇਲੇ ਰਿਜ਼ਰਵ ਬੈਂਕ ਆਫ ਇੰਡੀਆ ਨੇ ਇਹ ਜਿਹੜੀ ਕੰਪੇਨ ਹੈ, ਇਹ ਜਿਹੜੀ ਮੁਹਿੰਮ ਹੈ ਚਲਾਈ ਸੀ ਸਾਰੇ ਬੈਂਕਾਂ ਦੇ ਨਾਲ ਰਲ ਕੇ, ਮੁਹਿੰਮ ਚੱਲੀ ਸੀਗੀ 1 ਅਕਤੂਬਰ ਤੋਂ ਲੈ ਕੇ 3 ਦਸੰਬਰ ਤੱਕ, 3 ਮਹੀਨੇ ਤੱਕ ਲਗਾਤਾਰ ਬੈਂਕਾਂ ਨੇ ਲੋਕਾਂ ਦੇ ਨਾਲ ਸੰਪਰਕ ਕਰਕੇ ਪਿੰਡਾਂ ਦੇ ਵਿੱਚ ਜਾਂ ਕੁਝ ਖਾਸ ਥਾਵਾਂ ਦੇ ਉੱਤੇ ਕੰਪੇਨ ਕਰਕੇ, ਕੈਂਪਿੰਗ ਕਰਕੇ ਲੋਕਾਂ ਨੂੰ ਇਹਦੇ ਬਾਰੇ ਜਾਣਕਾਰੀ ਦਿੱਤੀ। ਉਹਦੇ ਵਿੱਚ ਜਿਹੜੇ ਅੰਕੜੇ ਸਾਹਮਣੇ ਆਏ ਸੀ ਉਹ ਹੈ ਕਿ ਪੰਜਾਬ ਦੇ ਵਿੱਚ 83,32,041 ਅਕਾਊਂਟ ਸੀ ਐਸੇ ਪੂਰੇ ਪੰਜਾਬ ਦੇ ਵਿੱਚ, ਜਿਹਦੇ ਵਿੱਚ ਜਿਹੜੀ ਰਕਮ ਸੀ ਅਨਕਲੇਮਡ ਖਾਤਿਆਂ ਦੇ ਵਿੱਚ ਪਈ ਇਸ ਅਕਾਊਂਟ ਵਿੱਚ ਜਿਹੜੀ ਟ੍ਰਾਂਸਫਰ ਹੋਈ ਬੈਂਕ ਦੇ ਕੋਲ, RBI ਦੇ ਕੋਲ, ਉਹ ਸੀ 3,197.81 ਕਰੋੜ। ਹੁਣ ਆਪਾਂ ਆਈਏ, ਕਿਉਂਕਿ ਸਾਡੀ ਜਿਹੜੀ ਬੈਲਟ ਹੈ ਇਹ 4 ਜ਼ਿਲ੍ਹਿਆਂ ਦੀ, ਜਿਹਦੀ ਮੈਂ ਗੱਲ ਕੀਤੀ ਹੈ, ਜਲੰਧਰ, ਹੁਸ਼ਿਆਰਪੁਰ, ਕਪੂਰਥਲਾ ਅਤੇ ਸ਼ਹੀਦ ਭਗਤ ਸਿੰਘ ਨਗਰ ਜਿਹਦਾ ਪਹਿਲਾ ਨਾਮ ਨਵਾਂ ਸ਼ਹਿਰ ਹੁੰਦਾ ਸੀ। ਸੋ ਇਹ ਜਿਹੜੇ ਇਹਨਾਂ ਦੇ ਵਿੱਚ ਜੇਕਰ ਆਪਾਂ ਇਹਨਾਂ ਦੇ ਉੱਤੇ ਨਿਗਾਹ ਮਾਰੀਏ ਤਾਂ 19,75,328 ਖਾਤੇ ਨੇ ਇਸ ਖਿੱਤੇ ਦੇ ਵਿੱਚ ਜਿਹੜੇ ਟ੍ਰਾਂਸਫਰ ਹੋਏ ਨੇ, ਔਰ ਜੇ ਆਪਾਂ ਨਿਗਾਹ ਮਾਰੀਏ ਉਸ ਰਕਮ ਦੀ ਜਿਹੜੀ ਅਨਕਲੇਮਡ ਖਾਤਿਆਂ ਦੇ ਵਿੱਚ ਟ੍ਰਾਂਸਫਰ ਹੋਈ ਉਹ ਹੈ 1,028.66 ਕਰੋੜ। ਪੰਜਾਬ ਦੇ ਕੁੱਲ ਜਿਹੜੇ ਖਾਤੇ ਨੇ ਉਹਨਾਂ ਦੇ ਵਿੱਚ 32.16% ਸਿਰਫ ਇਸ ਦੁਆਬਾ ਖੇਤਰ ਦੇ ਖਾਤੇ। ਇਸੇ ਤਰ੍ਹਾਂ ਹੀ ਜਿਹੜੇ ਆਪਾਂ ਜਮ੍ਹਾਂ ਰਕਮਾਂ ਦੀ ਗੱਲ ਕਰੀਏ ਕਿ ਜਿਹੜਾ ਫੰਡ ਉਹਦੇ ਵਿੱਚ ਟ੍ਰਾਂਸਫਰ ਹੋਇਆ ਸਿਰਫ ਇਸ ਏਰੀਏ ਦਾ, ਪੰਜਾਬ ਦੇ ਕੁੱਲ ਜਿਹੜਾ ਡਿਪੋਜ਼ਿਟ ਹੈ ਉਹਦਾ 32.16% ਹੈ, ਅਤੇ ਜਿਹੜੇ ਖਾਤੇ ਨੇ ਉਹ 23.71% ਖਾਤੇ
0: ਜੀ
1: ਸਿਰਫ ਇਸ ਖੇਤਰ ਦੇ ਹੈ, ਜਿਹਨੂੰ ਆਪਾਂ ਦੁਆਬਾ ਬੈਲਟ ਕਹਿੰਦੇ ਹਾਂ, ਦੁਆਬਾ ਰੀਜ਼ਨ ਕਹਿੰਦੇ ਹਾਂ।
0: ਬਹੁਤ ਹੀ ਹੈਰਾਨੀਜਨਕ ਜਿਹੜੇ ਤੱਥ ਅੰਕੜੇ ਤੁਸੀਂ ਸਾਡੇ ਸਾਹਮਣੇ ਰੱਖੇ ਨੇ, ਸੁਣ ਕੇ ਹੈਰਾਨੀ ਵੀ ਹੁੰਦੀ ਹੈ ਕਿ ਇੰਨੀ ਵੱਡੀ ਗਿਣਤੀ ਦੇ ਵਿੱਚ ਅਨਕਲੇਮ ਡਿਪੋਜ਼ਿਟ ਰਹਿ ਜਾਂਦੇ ਨੇ।
1: ਹਾਂ, ਆਪਾਂ ਇਕੱਲੇ ਜਲੰਧਰ ਦੇ ਉੱਤੇ ਜੇ ਫੋਕਸ ਕਰੀਏ ਨਾ, ਆਪਾਂ ਦੁਆਬਾ ਰੀਜ਼ਨ ਦੀ ਗੱਲ ਕਰ ਲਈ, ਇਕੱਲੇ ਜਲੰਧਰ ਦੇ ਵਿੱਚ ਕਿਉਂਕਿ ਇੱਥੋਂ ਜ਼ਿਆਦਾ ਸਾਡੇ ਲੋਕ ਬਾਹਰ ਗਏ ਨੇ, ਇਹ ਅਸੀਂ ਇੱਕ ਇਹਦਾ ਕਾਰਨ ਸਮਝਦੇ ਹਾਂ, ਜ਼ਰੂਰੀ ਨਹੀਂ ਕਿ 100% ਇਹੀ ਕਾਰਨ ਹੈ, ਪਰ ਇਹ ਇੱਕ ਮੇਜਰ ਕਾਰਨ ਹੈ, ਇਹਦਾ ਵੱਡਾ ਰੀਜ਼ਨ ਹੈ। ਇਕੱਲੇ ਜਲੰਧਰ ਦੇ 10,20,092 ਖਾਤੇ ਅਤੇ 593.11 ਕਰੋੜ ਜਿਹੜੀ ਰਾਸ਼ੀ ਉਹ ਅਨਕਲੇਮਡ ਦੇ ਤੌਰ ਦੇ ਉੱਤੇ ਰਿਜ਼ਰਵ ਬੈਂਕ ਆਫ ਇੰਡੀਆ ਦੇ ਵਿੱਚ 31 ਅਗਸਤ 2025 ਨੂੰ ਰਿਕਾਰਡ ਕੀਤੀ ਗਈ ਸੀ।
0: ਇਹ ਅੰਕੜੇ ਜਿਹੜੇ ਨੇ ਸਮੇਂ ਸਮੇਂ 'ਤੇ RBI ਵੱਲੋਂ ਇਕੱਠੇ ਕੀਤੇ ਜਾਂਦੇ ਨੇ।

0: ਡੀ ਈ ਫੰਡ ਅਨਕਲੇਮਡ ਖਾਤੇ ਦੇ ਵਿੱਚ ਜਾਊਗਾ
1: ਜੀ,
0: ਉਸੇ ਤਰੀਕੇ ਉਹਦੇ ਤੋਂ ਵੱਖਰਾ ਜਿਹੜਾ ਐਫ ਡੀ ਆਰ ਹੈ, ਐਫ ਡੀ ਆਰ ਕਿਉਂਕਿ ਇੱਕ ਫਿਕਸ ਸਮੇਂ ਵਾਸਤੇ ਹੁੰਦਾ
1: ਜੀ,
0: ਉਹਦੀ ਇੱਕ ਮੈਚਿਓਰਟੀ ਡੇਟ ਹੁੰਦੀ, ਉਸ ਮੈਚਿਓਰਟੀ ਡੇਟ ਤੋਂ ਲੈ ਕੇ 10 ਸਾਲਾਂ ਤੱਕ ਜੇਕਰ ਕੋਈ ਉਹਨੂੰ ਲੈਣ ਵਾਸਤੇ ਨਹੀਂ ਆਇਆ ਤਾਂ ਫਿਰ ਉਹ ਉਸ ਖਾਤੇ ਵਿੱਚ ਜਾਊਗਾ। ਇੱਦਾਂ ਸਮਝੋ ਕਿ ਜੇ ਤੁਸੀਂ ਖਾਤਾ ਜਿਹੜਾ ਹੈ ਇੱਕ ਐਫ ਡੀ ਆਰ ਹੈ 5 ਸਾਲ ਵਾਸਤੇ ਕੀਤੀ, 5 ਸਾਲ ਤੱਕ ਤਾਂ ਉਹਨੂੰ ਕੁਛ ਨਹੀਂ ਹੋਣਾ ਹੈ ਨਾ, ਉਸ ਤੋਂ ਬਾਅਦ ਵਿੱਚ 5 ਸਾਲ ਤੋਂ ਬਾਅਦ ਜਿੱਦਣ ਤੁਹਾਡੀ ਮੈਚਿਓਰਟੀ ਡੇਟ ਹੈ, ਮੈਚਿਓਰਟੀ ਡੇਟ ਤੋਂ ਲੈ ਕੇ ਅਗਲੇ 10 ਸਾਲਾਂ ਤੱਕ, ਯਾਨੀ ਕਿ ਉਹ ਰਕਮ ਜਿਹੜੀ ਹੈ 15 ਸਾਲ ਬਾਅਦ ਉਸ ਤਰੀਕੇ ਦੇ ਨਾਲ ਅਨਕਲੇਮਡ ਡਿਪੋਜ਼ਿਟ ਵਿੱਚ ਜਾਊਗੀ।
1: ਅਮੋਹਨ ਸਿੰਘ ਜੀ, ਹੁਣ ਸਾਡਾ ਸੁਣਨ ਵਾਲੇ ਨੂੰ ਇਹ ਵੀ ਦੱਸੋ, ਨੋਮੀਨੇਸ਼ਨਸ ਇਸ ਦੇ ਵਿੱਚ ਕੀ ਭੂਮਿਕਾ ਅਦਾ ਕਰਦੀ ਹੈ?
0: ਹਾਂ ਬਿਲਕੁਲ, ਬਹੁਤ ਅੱਛਾ ਸਵਾਲ, ਬਲਕਿ ਨੋਮੀਨੇਸ਼ਨ ਦੇ ਬਾਰੇ ਮੈਂ ਕਹੂੰਗਾ ਕਿ ਅੱਜ ਕੱਲ੍ਹ ਬੈਂਕ ਦੇ ਵਿੱਚ ਆਰ ਬੀ ਆਈ ਦੀਆਂ ਗਾਈਡਲਾਈਨਸ ਆ ਚੁੱਕੀਆਂ
1: ਜੀ
0: ਕਿ ਕੋਈ ਸਿੰਗਲ ਖਾਤਾ ਖੋਲ੍ਹਣਾ ਨਹੀਂ, ਉਹ ਜਾਂ ਤਾਂ ਜੁਆਇੰਟ ਹਾਲਤ ਵਿੱਚ ਹੋਵੇ, ਦੋ ਜਣਿਆਂ ਦੇ ਨਾਂ 'ਤੇ ਹੋਵੇ,
1: ਜਾਂ ਨੋਮੀਨੀ,
0: ਅਤੇ ਜਾਂ ਫਿਰ ਉਹਦੇ ਵਿੱਚ ਨੋਮੀਨੀ ਬਹੁਤ ਜ਼ਰੂਰੀ ਹੈ
1: ਜੀ।
0: ਇਹ ਜਿਹੜਾ ਨੋਮੀਨੇਸ਼ਨ ਜਿਹਨੂੰ ਆਪਾਂ ਕਹਿੰਦੇ ਹਾਂ, ਉਹ ਕੀ ਹੈਗਾ, ਨਾਮਕਰਨ ਆਪਾਂ ਕਰ ਦਿੱਤਾ ਕਿਸੇ ਦਾ
1: ਜੀ।
0: ਨਾਮਕਰਨ ਜਿਹਦਾ ਕੀਤਾ ਹੈ, ਜਿਹਨੂੰ ਆਪਾਂ ਨੋਮੀਨੀ ਕਹੀਏ, ਉਹ ਵਿਅਕਤੀ ਸਿਰਫ ਉਦੋਂ ਹੀ ਪਿਕਚਰ ਦੇ ਵਿੱਚ ਆਉਂਦਾ ਹੈ ਜਦੋਂ ਜਿਹੜਾ ਖਾਤਾ ਧਾਰਕ ਹੈ ਉਹ ਨਹੀਂ ਰਹਿੰਦਾ
1: ਜੀ। ਜੀ,
0: ਉਹਦਾ ਜਿਹੜਾ ਇਹਦੇ ਵਿੱਚ ਰੋਲ ਹੈ, ਹੁਣ ਅਨਕਲੇਮਡ ਹੋ ਗਿਆ, ਨੋਮੀਨੇਸ਼ਨ ਵੀ ਹੋ ਗਈ
1: ਜੀ,
0: ਨੋਮੀਨੇਸ਼ਨ ਹੈਗੀ ਹੈ ਉਹਦੇ ਵਿੱਚ, ਉਹ ਜਿਹੜਾ ਨੋਮੀਨੀ ਹੈ ਉਹ ਵੀ ਜਾ ਕੇ ਬੈਂਕ ਦੇ ਨਾਲ ਸੰਪਰਕ ਕਰਕੇ ਉਹ ਉਸ ਅਨਕਲੇਮਡ ਰਾਸ਼ੀ ਨੂੰ ਕਲੇਮ ਕਰ ਸਕਦਾ ਹੈ, ਉਹਦਾ ਪੂਰਾ ਰਾਈਟ ਹੈ।
1: ਠੀਕ ਹੈ ਜੀ। ਹੁਣ ਗੱਲ ਕਰਦੇ ਹਾਂ ਕਿ ਜਿਹੜੇ ਲੋਕ ਗਲਤੀਆਂ ਕਰਦੇ ਨੇ ਬੈਂਕਿੰਗ ਅਕਾਊਂਟ ਖੋਲ੍ਹਣ ਤੋਂ ਬਾਅਦ, ਜਾਂ ਫਿਰ ਕੁਝ ਡਾਕੂਮੈਂਟਸ ਨਹੀਂ ਸੰਭਾਲ ਕੇ ਰੱਖਦੇ, ਤੁਹਾਨੂੰ ਕੀ ਲੱਗਦਾ ਕਿ ਕਿਹੜੇ ਕਿਹੜੀਆਂ ਭੁੱਲਾਂ ਅਸੀਂ ਕਰਦੇ ਹਾਂ ਜਿਸ ਦੇ ਨਾਲ ਕਿ ਇਹੋ ਜਿਹੇ ਸਾਨੂੰ ਨੁਕਸਾਨ ਹੋ ਸਕਦੇ ਨੇ, ਜਾਂ ਫਿਰ ਕਿਹੜੇ ਡਾਕੂਮੈਂਟਸ ਨੇ ਜਿਹੜੇ ਸਾਨੂੰ ਜ਼ਰੂਰ ਸੰਭਾਲ ਕੇ ਰੱਖਣੇ ਚਾਹੀਦੇ ਨੇ?
0: ਇੱਕ ਤਾਂ ਜਦੋਂ ਤੁਸੀਂ ਖਾਤਾ ਖੋਲ੍ਹਦੇ ਹੋ ਕਿਸੇ ਬੈਂਕ ਦੇ ਨਾਲ
1: ਜੀ,
0: ਉਹ ਪਾਸਬੁੱਕ ਦਿੰਦੇ ਨੇ ਅਤੇ ਸਮੇਂ ਸਮੇਂ ਦੇ ਉੱਤੇ ਉਹਦੀ ਜਾਂਚ ਵੀ ਕਰਦੇ ਰਹਿਣਾ ਚਾਹੀਦਾ
1: ਜੀ,
0: ਬੈਂਕ ਵਿੱਚ ਜਾਂਦੇ ਆਉਂਦੇ ਰਹਿਣਾ ਚਾਹੀਦਾ, ਔਰ ਨਾਲ ਲੱਗਵਾਂ ਅੱਜ ਕੱਲ੍ਹ ਤਾਂ ਸਾਰਾ ਕੁਛ ਔਨਲਾਈਨ ਹੈ,
1: ਬਿਲਕੁਲ
0: ਆਪਣੇ ਮੋਬਾਈਲ ਦੇ ਉੱਤੇ ਤੁਸੀਂ ਉਹਨੂੰ ਚੈੱਕ ਕਰ ਸਕ, ਉਹਦੇ ਵਿੱਚ ਕੋਈ ਟ੍ਰਾਂਜੈਕਸ਼ਨ ਕਰਨੀ ਔਨਲਾਈਨ ਟ੍ਰਾਂਜੈਕਸ਼ਨ ਕਰ ਸਕਦੇ ਹਾਂ
1: ਜੀ।
0: ਇੱਕ ਤਾਂ ਇਹ ਹੈ, ਦੂਸਰਾ ਇਹ ਕਿ ਜਿਹੜਾ ਉੱਥੋਂ ਕੋਈ ਡਾਕੂਮੈਂਟ ਮਿਲੇ, ਭਾਵੇਂ ਉਹ ਐਫ ਡੀ ਆਰ ਹੈ ਉਹਦੀ ਇੱਕ ਰਸੀਦ ਮਿਲਦੀ ਹੈ, ਜਾਂ ਤੁਸੀਂ ਕੋਈ ਜਮ੍ਹਾਂ ਕਰਵਾਇਆ ਸੇਵਿੰਗ ਦਾ ਖਾਤਾ ਉਹਦੀ ਪਾਸਬੁੱਕ ਮਿਲਦੀ ਹੈ
1: ਜੀ,
0: ਸਿਮੀਲਰਲੀ ਜੇ ਆਪਾਂ ਉਹਦੀ ਗੱਲ ਕਰੀਏ ਕਰੰਟ ਅਕਾਊਂਟ, ਉਹਦੀ ਸਾਡੇ ਕੋਲ ਇੱਕ ਸਟੇਟਮੈਂਟ ਆਉਂਦੀ ਹੈ ਮਹੀਨੇ ਬਾਅਦ
1: ਜੀ,
0: ਉਹ ਲੈਂਦੇ ਰਹਿਣਾ ਚਾਹੀਦਾ, ਉਹ ਰੱਖਣੀ ਚਾਹੀਦੀ ਹੈ। ਅਤੇ ਫਿਰ ਵੀ ਜੇਕਰ ਕੋਈ ਇਹੋ ਜਿਹੀ ਸਥਿਤੀ ਆ ਜਾਵੇ ਤਾਂ ਸਭ ਤੋਂ ਪਹਿਲਾਂ ਜਾ ਕੇ ਆਪਣੇ ਬੈਂਕ ਦੇ ਨਾਲ ਸੰਪਰਕ ਕਰੋ ਅਤੇ ਉਹ ਤੁਹਾਨੂੰ ਉਹਦੇ ਬਾਰੇ ਦੱਸ ਦੇਗਾ। ਫਿਰ ਵੀ ਜੇ ਨਹੀਂ ਪਤਾ ਤਾਂ ਰਿਜ਼ਰਵ ਬੈਂਕ ਆਫ ਇੰਡੀਆ ਨੇ ਇੱਕ ਪੋਰਟਲ ਚਾਲੂ ਕਰ ਦਿੱਤਾ
1: ਜੀ,
0: ਉਸ ਪੋਰਟਲ ਦਾ ਨਾਮ ਹੈ ਉਦਗਮ। ਉਸ ਪੋਰਟਲ ਦੇ ਉੱਤੇ ਕੁਛ ਸਟੈਪ ਨੇ, ਕੁਛ ਇੰਸਟਰਕਸ਼ਨ ਨੇ ਜਿਹੜੀਆਂ ਆਪਾਂ ਕਰਨੀਆਂ ਹੈ। ਉਦਗਮ ਦੀ ਜਿਹੜੀ ਵੈਬਸਾਈਟ ਹੈ ਉਹਦੇ ਉੱਤੇ ਜਾਣਾ ਹੈ, ਉਹਦੇ ਉੱਤੇ ਜਾ ਕੇ ਆਪਣਾ ਮੋਬਾਈਲ ਨੰਬਰ ਅਤੇ ਆਪਣਾ ਨਾਮ ਦਰਜ ਕਰੋ ਅਤੇ ਰਜਿਸਟ੍ਰੇਸ਼ਨ ਹੋ ਜਾਣੀ
1: ਜੀ।
0: ਉਸ ਤੋਂ ਬਾਅਦ ਵਿੱਚ ਜਦੋਂ ਤੁਸੀਂ ਲੌਗਇਨ ਕਰੋਗੇ ਤਾਂ ਤੁਹਾਡੇ ਮੋਬਾਈਲ ਨੰਬਰ ਦੇ ਉੱਤੇ ਇੱਕ ਓ ਟੀ ਪੀ ਆ ਜਾਣਾ ਹੈ, ਉਹਦੇ ਨਾਲ ਫਿਰ ਤੁਸੀਂ ਆਪਣੇ ਖਾਤਾ ਧਾਰਕ ਦਾ ਨਾਮ ਲਿਖੋ, ਬੈਂਕ ਦਾ ਨਾਮ ਲਿਖੋ, ਉਹ ਬੈਂਕਾਂ ਦੇ ਥੱਲੇ ਲਿਸਟ ਆਉਣੀ ਹੈ, ਉਹਦੇ ਵਿੱਚੋਂ ਤੁਸੀਂ ਬੈਂਕ ਦੀ ਚੋਣ ਕਰੋ ਵੀ ਕਿਹੜੇ ਬੈਂਕ ਵਿੱਚ ਖਾਤਾ ਸੀ, ਸਾਰੀ ਜਾਣਕਾਰੀ ਤੁਹਾਡੇ ਸਾਹਮਣੇ ਆ ਜਾਣੀ ਕਿਹੜੇ ਬੈਂਕ ਵਿੱਚ ਅਨਕਲੇਮਡ ਡਿਪੋਜ਼ਿਟ ਪਿਆ ਕਿਹਦੇ ਨਾਮ 'ਤੇ ਪਿਆ।
1: ਬਹੁਤ ਵਧੀਆ ਜਾਣਕਾਰੀ ਤੁਸੀਂ ਦਿੱਤੀ ਕਿ ਅੱਜ ਕੱਲ੍ਹ ਡਿਜੀਟਲ ਬੈਂਕਿੰਗ ਹੈ, ਔਨਲਾਈਨ ਐਪਸ ਨੇ, ਤੁਸੀਂ ਘਰ ਬੈਠੇ ਵੀ ਇਹ ਜ਼ਰੂਰੀ ਕੰਮ ਕਰ ਸਕਦੇ ਹੋ। ਅਤੇ ਤੁਸੀਂ ਇਹ ਵੀ ਕਿਹਾ ਕਿ ਕੋਈ ਵੀ ਸਮੱਸਿਆ ਹੋਵੇ, ਕੋਈ ਜਾਣਕਾਰੀ ਲੈਣੀ ਹੋਵੇ ਤਾਂ ਤੁਸੀਂ ਬੈਂਕ ਨਾਲ ਜ਼ਰੂਰ ਸੰਪਰਕ ਕਰੋ, ਬੈਂਕ ਜ਼ਰੂਰ ਜਾਓ।
0: ਅਤੇ
1: ਹੁਣ ਗੱਲ ਕਰਦੇ ਹਾਂ ਉਹਨਾਂ ਖਾਤਾ ਧਾਰਕਾਂ ਦੀ ਜੋ ਵਿਦੇਸ਼ ਚਲੇ ਗਏ ਨੇ, ਕਾਫੀ ਲੰਬੇ ਸਮੇਂ ਤੱਕ ਉਹ ਵਿਦੇਸ਼ ਰਹਿ ਰਹੇ ਨੇ, ਉਹਨਾਂ ਦੀ ਜੋ ਅਮਾਊਂਟ ਹੈ ਉਹ ਬੈਂਕ ਦੇ ਵਿੱਚ ਪਈ ਹੈ, ਅਤੇ ਕੀ ਉਹਨਾਂ ਦੇ ਲਈ ਵੀ ਕੁਝ ਸਮੇਂ ਬਾਅਦ ਬੈਂਕ ਦੇ ਵਿੱਚ ਆਉਣਾ ਜ਼ਰੂਰੀ ਹੋ ਜਾਂਦਾ ਹੈ, ਜਾਂ ਉਹ ਵਿਦੇਸ਼ ਦੇ ਵਿੱਚ ਬੈਠੇ ਵੀ ਉਸ ਅਕਾਊਂਟ ਨੂੰ ਚਲਾ ਸਕਦੇ ਨੇ?
0: ਉਹ ਇਹਦੇ ਬਾਰੇ ਜਾਣਕਾਰੀ ਲੈ ਸਕਦੇ
1: ਜੀ,
0: ਔਰ ਉਹਨੂੰ ਵਿਦੇਸ਼ ਦੇ ਵਿੱਚ, ਜੇ ਤਾਂ ਉਸ ਖਾਤੇ ਦੀ ਕਿਸਮ 'ਤੇ ਇਹ ਨਿਰਭਰ ਕਰਦਾ ਹੈ
1: ਜੀ,
0: ਜੇ ਤਾਂ ਉਹ ਐੱਨ ਆਰ ਈ ਖਾਤਾ ਹੈ ਫਿਰ ਤਾਂ ਉਹ ਜਿਹੜੇ ਦੇਸ਼ ਦੇ ਵਿੱਚ ਵੀ ਬੈਠੇ ਨੇ ਉੱਥੇ ਉਸ ਕਰੰਸੀ ਦੇ ਵਿੱਚ ਵੀ ਉਹਦੇ 'ਚੋਂ ਆਪਣੀ ਟ੍ਰਾਂਜੈਕਸ਼ਨ ਕਰ ਸਕਦੇ, ਪੈਸੇ ਲੈ ਸਕਦੇ
1: ਜੀ,
0: ਉੱਥੇ ਮੰਗਵਾ ਸਕਦੇ। ਅਦਰਵਾਈਜ਼ ਉਹਦੇ ਵਿੱਚ ਨੋਮੀਨੇਸ਼ਨ ਵੀ ਹੋ ਸਕਦੀ, ਅਤੇ ਇਹਦੇ ਵਿੱਚ ਇੱਕ ਤਬਦੀਲੀ ਵੀ ਕੀਤੀ ਹੈਗੀ ਆ ਰਿਜ਼ਰਵ ਬੈਂਕ ਆਫ ਇੰਡੀਆ ਨੇ
1: ਜੀ,
0: ਕਿ ਹੁਣ ਜਿਹੜਾ ਐੱਨ ਆਰ ਈ ਖਾਤਾ ਜਿਹਦੇ ਵਿੱਚ ਸਿਰਫ ਵਿਦੇਸ਼ ਤੋਂ ਪੈਸਾ ਹੋਣਾ ਹੈ, ਰੈਮਿਟੈਂਸ ਵਿਦੇਸ਼ ਤੋਂ ਆਉਂਦੀ ਹੈ
1: ਜੀ,
0: ਅਤੇ ਉਹਦੇ ਵਿੱਚ ਤੁਸੀਂ ਇੱਕ ਜੁਆਇੰਟ ਅਕਾਊਂਟ ਹੋਲਡਰ ਜਿਹੜਾ ਨੋਨ ਐੱਨ ਆਰ ਆਈ ਹੈਗਾ, ਨੋਨ ਐੱਨ ਆਰ ਆਈ ਹੈ ਔਰ ਭਾਰਤ ਦੇ ਵਿੱਚ ਰਹਿੰਦਾ, ਪੰਜਾਬ ਦੇ ਵਿੱਚ ਰਹਿੰਦਾ, ਜਿਹਨੂੰ ਆਪਾਂ ਇੰਡੀਅਨ ਸਿਟੀਜ਼ਨ ਕਹੀਏ, ਉਹਨੂੰ

0: ਨਾਲ ਉਹਦੇ ਜੁਆਇਨ ਕਰ ਸਕਦੇ ਹੋ, ਪਰ ਉਹਦੇ ਵਿੱਚ ਜਿਹੜਾ ਮੋਡ ਆਫ ਓਪਰੇਸ਼ਨ ਹੈ, ਖਾਤੇ ਨੂੰ ਚਲਾਉਣ ਦੀਆਂ ਜਿਹੜੀਆਂ ਤੁਸੀਂ ਆਪਣੇ ਵੱਲੋਂ ਦੇਣੀਆਂ ਨੇ ਇੰਸਟਰਕਸ਼ਨਸ ਬੈਂਕ ਨੂੰ, ਉਹ ਫਾਰਮਰ ਔਰ ਸਰਵਾਈਵਰ ਰਹੇਗਾ। ਫਾਰਮਰ ਸਰਵਾਈਵਰ ਦਾ ਮਤਲਬ ਹੈ ਕਿ ਪਹਿਲਾ ਹੱਕ ਤੇ ਉਸ ਖਾਤਾ ਧਾਰਕ ਦਾ ਹੈ ਜਿਹਦਾ ਪਹਿਲਾ ਨਾਮ ਹੈ ਜਿਹੜਾ ਵਿਦੇਸ਼ ਵਿੱਚ ਜਾ ਕੇ ਵਸਿਆ ਹੋਇਆ, ਤੇ ਦੂਸਰਾ ਹੱਕ ਜਿਹੜਾ ਉਸ ਤੋਂ ਬਾਅਦ ਵਿੱਚ ਫਿਰ ਦੂਸਰਾ ਉਹਨੂੰ ਓਪਰੇਟ ਕਰ ਸਕਦਾ, ਰੱਬ ਨਾ ਕਰੇ ਆਫਟਰ ਦਾ ਡੈਥ ਆਫ ਉਸ ਜਿਹੜਾ ਹੈ ਡਿਪੋਜ਼ਿਟਰ। ਉਹਦੇ ਵਿੱਚ ਜਿਹੜਾ ਨੋਮੀਨੀ ਹੈ, ਨੋਮੀਨੀ ਮੈਂ ਸਮਝਦਾ ਕਿ ਇਹ ਮੈਂ ਜ਼ਰੂਰ ਜ਼ਿਕਰ ਕਰਨਾ ਚਾਹੁੰਦਾ ਕਿ ਨੋਮੀਨੀ ਇੱਕ ਬਹੁਤ ਉਹਦੀ ਜ਼ਿੰਮੇਵਾਰੀ ਵੀ ਬਣ ਜਾਂਦੀ ਹੈ, ਅਤੇ ਇਹਨਾਂ ਖਾਤਿਆਂ ਦੀ ਖਾਤੇ ਦੀ ਇਹ ਪੁਜ਼ੀਸ਼ਨ ਨਾ ਹੋਵੇ, ਅਨਕਲੇਮਡ ਨਾ ਹੋਵੇ, ਉਹਦੇ ਵਿੱਚ ਵੀ ਨੋਮੀਨੀ ਦਾ ਬੜਾ ਜ਼ਿਕਰ ਹੈ, ਬੜਾ ਮਤਲਬ ਅੱਛਾ ਰੋਲ ਹੈ। ਅਤੇ ਇਹ ਵੀ ਮੈਂ ਦੱਸਣਾ ਚਾਹੁੰਦਾ ਕਿ ਨੋਮੀਨੀ ਜਿਹੜਾ ਹੈ ਉਹ ਉਸ ਖਾਤੇ ਵਿੱਚ ਪਏ ਪੈਸੇ ਦਾ ਮਾਲਕ ਨਹੀਂ ਹੁੰਦਾ, ਉਹ ਇੱਕ ਟਰੱਸਟੀ ਦੇ ਤੌਰ 'ਤੇ ਕੰਮ ਕਰਦਾ। ਇੱਕ ਜਾਣਕਾਰੀ ਹੋਰ ਦਈਏ ਕਿ ਪਹਿਲਾਂ ਇੱਕ ਖਾਤੇ ਦੇ ਵਿੱਚ ਇੱਕ ਜਾਂ ਵੱਧ ਤੋਂ ਵੱਧ ਦੋ ਨੋਮੀਨੀ ਹੋ ਸਕਦੇ ਸੀ, ਨੋਮੀਨੇਸ਼ਨਸ ਆਪਾਂ ਦੋ ਕਰ ਸਕਦੇ ਸੀ ਵੱਧ ਤੋਂ ਵੱਧ, ਅਤੇ ਨਹੀਂ ਤਾਂ ਇੱਕੋ ਹੀ। ਪਰ ਹੁਣ ਇਹਦੇ ਵਿੱਚ ਰਿਜ਼ਰਵ ਬੈਂਕ ਆਫ ਇੰਡੀਆ ਨੇ ਨਵਾਂ ਰੂਲ ਜਿਹੜਾ ਹੈ ਨਵੰਬਰ 25 ਤੋਂ ਸ਼ੁਰੂ ਕੀਤਾ ਹੋਇਆ, ਜਿਹਦੇ ਵਿੱਚ ਤੁਸੀਂ 4 ਤੱਕ ਨੋਮੀਨੇਸ਼ਨਸ ਕਰ ਸਕਦੇ ਹਾਂ,
1: ਠੀਕ ਹੈ,
0: ਵੱਧ ਤੋਂ ਵੱਧ 4। ਇਹ ਵੀ ਕਿ ਜਿਹੜੀ ਇਹ ਨੋਮੀਨੇਸ਼ਨ ਹੈ ਉਹ ਸਿਰਫ ਇੰਡੀਵਿਜੁਅਲ ਖਾਤਿਆਂ ਵਿੱਚ, ਵਿਅਕਤੀਗਤ ਖਾਤਿਆਂ 'ਚ ਹੋ ਸਕਦੀ, ਜੋ ਉਹ ਚਾਲੂ ਖਾਤੇ ਹੋ ਸਕਦੇ, ਉਹ ਸੇਵਿੰਗ ਬੈਂਕ ਦੇ ਖਾਤੇ ਹੋ ਸਕਦੇ, ਉਹ ਡਿਪੋਜ਼ਿਟ ਦੇ ਖਾਤੇ ਹੋ ਸਕਦੇ, ਅਤੇ ਹੋਰ ਉਹ ਖਾਤੇ ਨਹੀਂ ਹੋ ਸਕਦੇ ਇੰਡੀਵਿਜੁਅਲ ਕਪੈਸਿਟੀ ਦੇ ਵਿੱਚ ਜਿਹੜੇ ਖਾਤੇ, ਉਹਨਾਂ ਵਿੱਚ ਹੀ ਉਹ ਹੋਏਗਾ। 4 ਇਸ ਤਰ੍ਹਾਂ ਕਰ ਸਕਦੇ ਹੋ ਕਿ ਉਹਨੂੰ ਪਰਸੈਂਟੇਜ ਵਾਈਜ਼ ਵੀ ਕਰ ਸਕਦੇ ਹਾਂ, ਕਿ ਤੁਸੀਂ ਮੰਨ ਲਓ ਚਾਹੁੰਦੇ ਹੋ ਕਿ ਮੇਰੇ 4 ਜਿਹੜੇ ਹੈਗੇ ਵਾਰਸ ਨੇ ਅਤੇ ਉਹਨਾਂ ਨੂੰ 25-25% ਮਿਲ ਜਾਵੇ, ਅਤੇ ਉਹਦੇ 100% ਦੇ ਵਿੱਚ ਉਹ 25-25% ਵੀ, ਜਾਂ ਜੋ ਪਰਸੈਂਟੇਜ ਤੁਸੀਂ ਚਾਹੋ ਵੀ ਇੱਕ ਨੂੰ 30% ਦੇਣਾ, ਇੱਕ ਨੂੰ 25 ਦੇਣਾ, ਇੱਕ ਨੂੰ 45 ਦੇਣਾ, ਇਸ ਤਰੀਕੇ ਨਾਲ ਵੀ ਉਹ ਉਸ 100% ਦੀ 100% ਦੀ ਉਸ ਲਿਮਿਟ ਦੇ ਵਿੱਚ ਤੁਸੀਂ ਇਹਦਾ 4 ਨੋਮੀਨੇਸ਼ਨ ਕਰ ਸਕਦੇ ਹਾਂ। ਇਹ ਨੋਮੀਨੇਸ਼ਨਸ ਸਕਸੈਸਿਵ ਵੀ ਹੋ ਸਕਦੀਆਂ ਔਰਡਰ ਵਾਈਜ਼, ਕਿ ਪਹਿਲਾ ਹੱਕ ਇਹਦਾ, ਜੇ ਤੁਸੀਂ 100% ਕਰ ਦਿੱਤੀ ਪਹਿਲਾ ਹੱਕ, ਦੂਜਾ ਬੀ, ਤੀਜਾ ਸੀ ਅਤੇ ਚੌਥਾ ਡੀ, ਇਹਦੇ ਨੂੰ ਇਹਨੂੰ ਸਕਸੈਸਿਵ ਨੋਮੀਨੇਸ਼ਨ ਕਹਿੰਦੇ ਹਾਂ। ਜਿਹੜਾ ਮਰਜ਼ੀ ਤੁਸੀਂ ਤਰੀਕਾ ਇਹ ਕਰ ਸਕਦੇ ਹੋ, ਅਤੇ ਮੈਂ ਇਸ ਦੱਸਣਾ ਚਾਹੂੰਗਾ ਆਪਣੇ ਸਰੋਤਿਆਂ ਨੂੰ ਕਿ ਖਾਤਿਆਂ ਦੇ ਵਿੱਚ ਨੋਮੀਨੇਸ਼ਨ ਜ਼ਰੂਰ ਕਰਵਾਓ,
1: ਜ਼ਰੂਰ ਕਰਵਾਓ,
0: ਕਿਉਂਕਿ ਤੁਹਾਡਾ ਪੈਸਾ ਤੁਹਾਡਾ ਅਧਿਕਾਰ।
1: ਬਿਲਕੁਲ, ਬਹੁਤ ਵਧੀਆ ਤੁਸੀਂ ਜਾਣਕਾਰੀ ਦੇ ਰਹੇ ਹੋ ਮੋਹਨ ਸਿੰਘ ਜੀ, ਅਤੇ ਇਹ ਜਾਣਕਾਰੀ ਹੋਣਾ ਹਰ ਇੱਕ ਖਾਤਾ ਧਾਰਕ ਨੂੰ ਬਹੁਤ ਜ਼ਰੂਰੀ ਹੈ। ਹੁਣ ਗੱਲ ਕਰਦੇ ਹਾਂ ਕਿ ਸੀਨੀਅਰ ਸਿਟੀਜ਼ਨ ਸੀ, ਸੀਨੀਅਰ ਸਿਟੀਜ਼ਨਸ ਅਕਸਰ ਬੈਂਕ ਕਈ ਵਾਰੀ ਨਹੀਂ ਜਾ ਪਾਉਂਦੇ, ਜਾਂ ਉਹਨਾਂ ਨੂੰ ਜੋ ਵੀ ਅਪਡੇਟਸ ਹੁੰਦੀਆਂ ਨੇ ਸਮੇਂ ਸਮੇਂ 'ਤੇ ਉਸਦੀ ਜਾਣਕਾਰੀ ਨਹੀਂ ਹੁੰਦੀ, ਅਤੇ ਬਹੁਤੀ ਵਾਰੀ ਉਹ ਡਿਜੀਟਲ ਬੈਂਕਿੰਗ ਦੇ ਨਾਲ ਵੀ ਜਾਣੂ ਨਹੀਂ ਹੁੰਦੇ, ਉਹਨਾਂ ਨੂੰ ਤੁਸੀਂ ਕੀ ਸਲਾਹ ਦੇਣਾ ਚਾਹੋਗੇ ਕਿ ਉਹ ਬੈਂਕਿੰਗ ਦੇ ਨਾਲ ਕਿਵੇਂ ਜੁੜੇ ਰਹਿਣ?
0: ਬੈਂਕਿੰਗ ਦੇ ਨਾਲ ਜੁੜੇ ਰਹਿਣ ਦਾ ਜਿਹੜਾ ਸੀਨੀਅਰ ਸਿਟੀਜ਼ਨ ਨੇ, ਸਾਡੇ ਮਾਨਯੋਗ ਬਜ਼ੁਰਗ ਨੇ
1: ਜੀ,
0: ਜੇਕਰ ਤਾਂ ਉਹ ਬੈਂਕ ਦੇ ਵਿੱਚ ਜਾ ਕੇ ਸੇਵਾ ਲੈਣਾ ਚਾਹੁੰਦੇ ਆ, ਜਾਂਦੇ ਆ, ਅਤੇ ਫਿਰ ਤਾਂ ਉਹਦੇ ਵਾਸਤੇ ਇਹ ਹੈ ਕਿ ਉਹਨਾਂ ਵਾਸਤੇ ਵੱਖਰੀ ਲਾਈਨ, ਵੱਖਰਾ ਪ੍ਰਬੰਧ, ਇੱਦਾਂ ਦਾ ਪ੍ਰਾਵਧਾਨ ਬੈਂਕਾਂ ਨੂੰ ਕਰਨ ਦੀਆਂ ਜਿਹੜੀਆਂ ਗਾਈਡਲਾਈਨਸ ਦਿੱਤੀਆਂ ਹੋਈਆਂ। ਦੂਸਰਾ ਹੈ ਕਿ ਜੇਕਰ ਉਹ ਘਰ ਬੈਠਿਆ ਵੀ ਇਹ ਸੇਵਾਵਾਂ ਲੈਣੀਆਂ ਚਾਹੁਣ, ਉਹਨੂੰ ਡੋਰ ਸਟੈਪ ਬੈਂਕਿੰਗ ਕਹਿੰਦੇ ਆ, ਉਹ ਵੀ ਸ਼ੁਰੂ ਕੀਤੀ ਹੋਈ ਹੈ। ਉਹਦੇ ਵਿੱਚ ਥੋੜ੍ਹੇ ਜਿਹੇ ਸ਼ਾਇਦ ਚਾਰਜ ਵੀ ਹੈ, ਬਹੁਤ ਘੱਟ, ਅਤੇ ਪਰ ਇਹ ਸੇਵਾ ਵੀ ਉਹਨਾਂ ਨੂੰ ਉੱਥੇ ਘਰਾਂ 'ਚ ਮਿਲ ਸਕਦੀ ਹੈ।
1: ਇਹ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਕਿਉਂਕਿ ਸੀਨੀਅਰ ਸਿਟੀਜ਼ਨਸ ਨੂੰ ਇਸਦੇ ਬਾਰੇ ਜਾਣਕਾਰੀ ਨਹੀਂ ਹੁੰਦੀ, ਕਈ ਵਾਰੀ ਉਹ ਉਮਰ ਦੇ ਤਕਾਜ਼ੇ ਨਾਲ ਜਾਂ ਕਿਸੇ ਸਮੱਸਿਆ ਦੇ ਨਾਲ ਬੈਂਕ ਨਹੀਂ ਜਾ ਪਾਉਂਦੇ, ਅਤੇ ਬਹੁਤੀ ਵਾਰ ਉਹ ਡਿਜੀਟਲ ਬੈਂਕਿੰਗ ਦੇ ਨਾਲ ਸਮਾਰਟਫੋਨ ਦੇ ਜ਼ਰੀਏ ਜਾਣੂ ਵੀ ਨਹੀਂ ਹੋ ਪਾਉਂਦੇ ਕਿਵੇਂ ਉਸ ਨੂੰ ਓਪਰੇਟ ਕਰਨਾ।
0: ਇਹਦੇ ਲਈ ਮੈਂ ਹੋਰ ਜਾਣਕਾਰੀ ਦੇਵਾਂ ਕਿ ਇਹ ਸਾਡੇ ਸਾਰੇ ਬੈਂਕਾਂ ਨੇ ਕੁਛ ਏਰੀਏ ਦੇ ਵਿੱਚ ਬੈਂਕ ਕੋਰਸਪੋਂਡੈਂਸ ਉਹ ਵੀ ਅਪੁਆਇੰਟ ਕੀਤੇ ਹੋਏ, ਉਹ ਵੀ ਰੱਖੇ ਹੋਏ ਆ, ਉਹ ਵੀ ਜਾ ਕੇ ਘਰਾਂ ਦੇ ਵਿੱਚ ਇਹ ਜਿਹੜੀ ਸੇਵਾ ਦਿੰਦੇ ਆ। ਇਹਦੂ ਬਿਨਾਂ ਇੱਕ ਸੈਂਟਰ ਵੀ ਖੁੱਲ੍ਹਦੇ ਹੈਗੇ ਆ ਕਸਟਮਰ ਵਾਸਤੇ, ਉਹਨਾਂ ਥਾਵਾਂ ਦੇ ਉੱਤੇ ਜਾ ਕੇ ਵੀ ਜੇ ਉਹ ਬੈਂਕ ਨਹੀਂ ਜਾ ਸਕਦੇ, ਜੇ ਨੇੜੇ ਦਾ ਜੋ ਵੀ ਹੈ ਉੱਥੋਂ ਉਹ ਸੇਵਾਵਾਂ ਲੈ ਸਕਣ।
1: ਠੀਕ ਹੈ ਜੀ। ਅਨਕਲੇਮ ਡਿਪੋਜ਼ਿਟ ਜਿਹੜੇ ਹੈ ਉਹ ਨਾ ਰਹਿਣ, ਇਸ ਸੰਖਿਆ ਘੱਟ ਸਕੇ, ਹਰ ਖਾਤਾ ਧਾਰਕ ਨੂੰ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਉਸਦਾ ਅਧਿਕਾਰ ਮਿਲਣਾ ਜ਼ਰੂਰੀ ਹੈ, ਉਹ ਮਿਲ ਸਕੇ, ਇਸ ਸਮੱਸਿਆ ਤੋਂ ਅਸੀਂ ਬਚੇ ਰਹਿ ਸਕੀਏ, ਸਾਡੇ ਸੁਣਨ ਵਾਲਿਆਂ ਨੂੰ ਤੁਸੀਂ ਕੀ ਸੰਦੇਸ਼ ਦੇਣਾ ਚਾਹੋਗੇ?
0: ਇਹਦੇ ਲਈ ਮੈਂ ਇਹੀ ਕਹਿਣਾ ਚਾਹਾਂਗਾ ਕਿ ਪਹਿਲੀ ਗੱਲ ਤਾਂ ਆਪਣੇ ਖਾਤੇ ਦੇ ਉੱਤੇ ਨਜ਼ਰ ਰੱਖੋ
1: ਜੀ।
0: ਜਿਵੇਂ ਆਪਣੇ ਕੋਲ ਹੁਣ ਜਾਣਕਾਰੀ ਆ ਗਈ ਕਿ ਜੇ ਆਪਾਂ ਬਹੁਤ ਸਮੇਂ ਤੱਕ ਖਾਤੇ ਦੇ ਵਿੱਚ ਕੋਈ ਟ੍ਰਾਂਜੈਕਸ਼ਨ ਨਹੀਂ ਕੀਤੀ ਅਤੇ ਫਿਰ ਉਹਨੇ ਡੋਰਮੈਂਟ ਹੋ ਜਾਣਾ, ਭਾਵੇਂ ਉਹ ਖਾਤਾ ਜਿਹੜਾ ਹੈ ਤੁਸੀਂ ਆਪਣੇ ਬੈਂਕ ਨਾਲ ਸੰਪਰਕ ਕਰਕੇ 10 ਸਾਲ ਤੋਂ ਬਾਅਦ ਵਿੱਚ, ਅਨਕਲੇਮਡ ਹੋਣ ਤੋਂ ਬਾਅਦ ਵਿੱਚ ਵੀ ਉਹਨੂੰ ਵਾਪਸ

0: ਬਸ ਲੈ ਸਕਦੇ ਹਾਂ, ਪਰ ਐਸੀ ਜਿਹੜੀ ਸਥਿਤੀ ਆਵੇ ਹੀ ਨਾ, ਇਹਦੇ ਲਈ ਬੈਂਕ ਦੇ ਨਾਲ ਸੰਪਰਕ ਵਿੱਚ ਰਹੋ, ਆਪਣੇ ਮੋਬਾਈਲ ਦੇ ਉੱਤੇ ਸਟੇਟਮੈਂਟ ਚੈੱਕ ਕਰਦੇ ਰਹੋ
1: ਜੀ,
0: ਔਰ ਉਹਦੇ ਵਿੱਚ ਜਿਹੜੀ ਨੋਮੀਨੇਸ਼ਨ ਕਰਦੇ ਰਹੋ। ਜੇ ਤੁਸੀਂ ਖੁਦ ਵਿਦੇਸ਼ ਵਿੱਚ ਹੈਗੇ ਆ ਅਤੇ ਇੱਥੇ ਕੋਈ ਤੁਹਾਡਾ ਜਿਹੜਾ ਉੱਤਰਾਧਿਕਾਰੀ ਜਾਂ ਤੁਹਾਡੇ ਖਾਤੇ ਦੇ ਨਾਲ ਜਿਹੜਾ ਸੈਕਿੰਡ ਹੋਲਡਰ ਹੈ ਉਹ ਜਾ ਕੇ ਉਹਨੂੰ ਪਤਾ ਕਰਦਾ ਰਹੇ ਸਮੇਂ ਸਮੇਂ 'ਤੇ।
1: ਜੀ, ਤੁਸੀਂ ਡਿਪੋਜ਼ਿਟ ਵਾਪਸ ਲੈਣ ਦੀ ਗੱਲ ਕੀਤੀ ਹੈ, ਇਸ ਦੇ ਬਾਰੇ ਇੱਕ ਸਵਾਲ ਰਹਿ ਗਿਆ ਕਿ ਜੇਕਰ ਅਨਕਲੇਮ ਡਿਪੋਜ਼ਿਟ ਵਾਪਸ ਲੈਣਾ ਤਾਂ ਉਸਦੀ ਪ੍ਰਕਿਰਿਆ ਬਾਰੇ ਵੀ ਦੱਸੋ ਅਤੇ ਕਿੰਨੀ ਕੁ ਜਟਿਲ ਹੈ ਅਤੇ ਕਿੰਨੀ ਕੁ ਆਸਾਨ ਹੈ, ਕਿੰਨੀ ਦੇਰ ਲੱਗਦੀ ਹੈ ਇਸਨੂੰ?
0: ਇਹ ਬਹੁਤ ਜਿਹੜੀ ਹੈਗੀ ਆ ਸੌਖੀ ਪ੍ਰਕਿਰਿਆ। ਮੰਨ ਲਓ ਮੈਨੂੰ ਪਤਾ ਲੱਗਿਆ ਕਿ ਮੈਂ ਇਸ ਬੈਂਕ ਵਿੱਚ ਖਾਤਾ ਖੋਲ੍ਹਿਆ ਸੀਗਾ, ਮੈਂ ਆਪਾਂ ਆਪਣੀ ਖੁਦ ਦੀ ਗੱਲ ਕਰੀਏ ਕਿ ਆਪਾਂ ਨੂੰ ਇਹ ਤਾਂ ਪਤਾ ਹੋਊਗਾ ਕਿ ਮੈਂ ਕਿੱਥੇ ਖਾਤਾ ਖੋਲ੍ਹਿਆ ਸੀ, ਔਰ ਉਸ ਤੋਂ ਬਾਅਦ ਵਿੱਚ ਤੁਹਾਡੇ ਕੋਲ ਕੋਈ ਪਾਸਬੁੱਕ ਹੋਏਗੀ ਜਾਂ ਤੁਹਾਡੇ ਕੋਲ ਕੋਈ ਰਸੀਦ ਹੋਏਗੀ ਫਿਕਸ ਡਿਪੋਜ਼ਿਟ ਦੀ, ਜਾਂ ਉਹ ਖਾਤਾ ਖੋਲ੍ਹਣ ਸਮੇਂ ਜੇ ਕੋਈ ਜਮ੍ਹਾਂ ਕਿਰਾਏ ਦੀ ਵੀ ਤੁਹਾਡੇ ਕੋਲ ਰਸੀਦ ਹੈ ਉਹਦੇ 'ਤੇ ਉਸ ਖਾਤੇ ਦਾ ਨੰਬਰ ਹੋਊਗਾ, ਉਸ ਬੈਂਕ ਦੇ ਨਾਲ ਜਾ ਕੇ ਸੰਪਰਕ ਕਰੋ ਅਤੇ ਉਹ ਇਮੀਡੀਏਟਲੀ ਖਾਤਾ ਚੈੱਕ ਕਰਕੇ ਤੁਹਾਨੂੰ ਦੱਸ ਦੇਣਗੇ ਕਿ ਇਸ ਖਾਤੇ ਦਾ ਇਸ ਵੇਲੇ ਸਟੇਟਸ ਕੀ ਹੈ। ਅਨਕਲੇਮਡ ਡਿਪੋਜ਼ਿਟ ਦੇ ਵਿੱਚ ਉਹ ਟ੍ਰਾਂਸਫਰ ਹੋ ਗਿਆ
1: ਜੀ,
0: ਅਤੇ ਉਹ ਤੁਹਾਡੇ ਕੋਲੋਂ ਕੁਛ ਡਾਕੂਮੈਂਟਸ ਲੈਣਗੇ। ਇਹ ਜਿਹੜੇ ਡਾਕੂਮੈਂਟਸ ਹੈ ਉਹ ਪੈਨ ਕਾਰਡ ਹੋ ਸਕਦਾ ਹੈ, ਵੋਟਰ ਆਈ ਡੀ ਹੋ ਸਕਦੀ
1: ਜੀ,
0: ਡਰਾਈਵਿੰਗ ਲਾਇਸੈਂਸ ਹੋ ਸਕਦਾ ਹੈ,
1: ਮਤਲਬ ਕੋਈ
0: ਪਾਸਪੋਰਟ ਹੋ
1: ਸਕਦਾ,
0: ਉਹ ਬੈਂਕ ਲਏਗਾ
1: ਠੀਕ ਹੈ,
0: ਔਰ ਉਹਦੀ ਜਿਹੜੀ ਕੋਈ ਛੋਟੀ ਕਾਰਵਾਈ ਹੈ ਅਪਡੇਸ਼ਨ ਉਹਦੇ ਰਿਕਾਰਡ ਦੇ ਵਿੱਚ ਉਹ ਕਰਨ ਤੋਂ ਬਾਅਦ ਵਿੱਚ ਬੈਂਕ ਤਾਂ ਤੁਹਾਨੂੰ ਉਹ ਜਿਹੜਾ ਪੈਸਾ ਹੈ ਉਸੇ ਵੇਲੇ ਦੇ ਦੇਗਾ
1: ਜੀ,
0: ਬੈਂਕ ਨੂੰ ਉਹ ਜਿਹੜਾ ਕਲੇਮ ਹੈ ਰਿਜ਼ਰਵ ਬੈਂਕ ਆਫ ਇੰਡੀਆ ਤੋਂ ਬਾਅਦ ਵਿੱਚ ਆਊਗਾ।
1: ਇਹ ਬਹੁਤ ਵਧੀਆ ਗੱਲ ਤੁਸੀਂ ਸਾਂਝੀ ਕੀਤੀ, ਕਿਉਂਕਿ ਇਹ ਇੱਕ ਅਸੀਂ ਸਮੱਸਿਆ ਤਾਂ ਡਿਸਕਸ ਕਰ ਰਹੇ ਸੀ ਪਰ ਉਸ ਸਮੱਸਿਆ ਦਾ ਸਮਾਧਾਨ ਵੀ ਹੈ, ਇਹ ਤੁਸੀਂ ਜਾਣਕਾਰੀ ਬਹੁਤ ਚੰਗੀ ਦਿੱਤੀ। ਸੋ ਬਹੁਤ ਬਹੁਤ ਸ਼ੁਕਰੀਆ ਮੋਹਨ ਸਿੰਘ ਮੋਤੀ ਜੀ, ਤੁਸੀਂ ਇੰਨੀ ਵਡਮੁੱਲੀ ਜਾਣਕਾਰੀ ਸਾਡੇ ਸਰੋਤਿਆਂ ਨਾਲ ਸਾਂਝੀ ਕੀਤੀ ਕਿ ਅਨਕਲੇਮ ਡਿਪੋਜ਼ਿਟ ਜੇਕਰ ਰਹਿੰਦਾ ਹੈ ਤਾਂ ਉਸਦੇ ਨਾਲ ਅਸੀਂ ਕਿਵੇਂ ਡੀਲ ਕਰਨਾ ਹੈ। ਇਹ ਜਾਣਕਾਰੀ ਸਾਡੇ ਸੁਣਨ ਵਾਲੇ ਲਈ ਬਹੁਤ ਹੀ ਲਾਹੇਵੰਦ ਹੋਏਗੀ,
0: ਬਹੁਤ ਬਹੁਤ ਸ਼ੁਕਰੀਆ।
2: ਵਾਕਈ ਮੋਹਨ ਸਿੰਘ ਮੋਤੀ ਜੀ ਨੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਇੱਕ ਡਿਫਰੈਂਟ ਜਿਹਾ ਵਿਸ਼ੇ ਸਾਡੇ ਨਾਲ ਸਾਂਝਾ ਕੀਤਾ, ਔਰ ਸਾਡਾ ਪੈਸਾ ਸਾਡੇ ਕੋਲ ਪਹੁੰਚਣਾ ਹੋਵੇ ਇਹ ਬਹੁਤ ਚੰਗੀ ਗੱਲ ਹੈ, ਅਤੇ ਪੂਨਮ ਜੀ ਨੇ ਜਿੱਦਾਂ ਸਵਾਲ ਪੁੱਛੇ ਉਹਨਾਂ ਨੇ ਜਵਾਬ ਦਿੱਤਾ, ਔਰ ਉਮੀਦ ਕਰਦੇ ਹਾਂ ਕਿ ਸਾਡੇ ਸੁਣਨ ਵਾਲਿਆਂ ਨੂੰ ਸਾਂਝ ਦੇ ਤਹਿਤ ਬਾਕੀ ਡਿਫਰੈਂਟ ਚੀਜ਼ਾਂ ਦਾ ਪਤਾ ਚੱਲਿਆ ਹੋਏਗਾ ਔਰ ਉਹ ਅਮਲੀ ਜਾਮਾ ਪਹਿਨਾਣਗੇ ਅਤੇ ਧਿਆਨ ਰੱਖਣਗੇ।
3: ਕਈ ਵਾਰ ਹਰਪ੍ਰੀਤ ਕੀ ਹੁੰਦਾ, ਗੁੱਸੇ ਗੁੱਸੇ ਦੇ ਵਿੱਚ ਨਾ ਨੋਮੀਨੀ ਨਹੀਂ ਬਣਾਉਂਦੇ ਪੇਰੈਂਟਸ ਕਿਸੇ ਨੂੰ ਵੀ, ਅਤੇ ਉਹਨਾਂ ਨੇ ਕਿਹਾ ਕਿ ਜੋ ਮਰਜ਼ੀ ਹੋਏ ਚਾਹੇ ਤੁਹਾਡੇ ਮਨ 'ਚ ਗੁੱਸਾ ਨਾਜ਼ਗੀ ਜਾਂ ਜੋ ਵੀ ਹੋਏ ਕਿਸੇ ਨਾ ਕਿਸੇ ਨੂੰ ਆਪਣਾ ਨੋਮੀਨੀ ਜ਼ਰੂਰ ਬਣਾਉਣਾ।
2: ਐਗਜੈਕਟਲੀ, ਅਤੇ ਹੁਣ ਅਸੀਂ ਆਪਣੀ ਗੱਲ 'ਤੇ ਵਿਰਾਮ ਲੈਂਦੇ ਹਾਂ ਅਤੇ ਲੈਂਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ।
4: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
5: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
6: हेलो,
7: नमस्कार। भारतीय दूर संचार नियामक प्राधिकरण आपको याद दिलाता है कि आपके मोबाइल नंबर पर असामान्य उपयोग का पता चला है और सेवा आज निलंबित कर दी जाएगी। अधिक

0: ਹੀ ਨਾ ਹੋਇਆ। ਕੋਈ ਕਾਰਨ ਤਾਂ ਜ਼ਰੂਰ ਸੀ ਜਿਸ ਕਰਕੇ ਉਹ ਇੰਨੇ ਸਾਲਾਂ ਦੇ ਬਾਅਦ ਉਸ ਨਾਲ ਫੋਨ 'ਤੇ ਗੱਲ ਕਰਨ ਲੱਗੇ ਸਨ। ਕਿਤੇ ਉਹਨਾਂ ਨੂੰ ਵੀ ਕਿਸੇ ਛਾਂ ਦੀ ਤਲਾਸ਼ ਤਾਂ ਨਹੀਂ ਸੀ? ਉਹ ਅਕਸਰ ਆਪਣੀ ਇਕਲੌਤੀ ਬੇਟੀ ਬਾਰੇ ਗੱਲ ਕਰਦੇ। ਇੱਕ ਦਿਨ ਉਹਨਾਂ ਨੇ ਦੱਸਿਆ ਕਿ ਬੇਟੀ ਨੂੰ ਛੱਡਣ ਬੰਗਲੌਰ ਜਾ ਰਹੇ ਹਨ। ਮੁਕੇਸ਼ ਨਹੀਂ ਆਏ? ਬੇਟੀ ਦੀ ਸ਼ਾਦੀ ਦੇ ਸੱਤਾ ਪੱਧਰ 'ਤੇ ਲਿਖਿਆ ਨਾਮ ਉਸਨੂੰ ਯਾਦ ਸੀ। ਨਹੀਂ, ਦੀਪਾ ਦਾ ਤਲਾਕ ਹੋ ਗਿਆ ਹੈ। ਉਹਨਾਂ ਨੇ ਜੋ ਦੱਸਿਆ ਉਸਨੂੰ ਸੁਣ ਕੇ ਉਸਦੀ ਰੂਹ ਕੰਬ ਗਈ। ਇੰਨੇ ਪੜ੍ਹੇ ਲਿਖੇ ਚੰਗੀ ਨੌਕਰੀ ਕਰਦੇ ਲੜਕੇ ਵੀ ਲੰਗੜੇ ਕਿਉਂ ਹੋ ਜਾਂਦੇ ਹਨ? ਕਿਉਂ ਉਹਨਾਂ ਨੂੰ ਵਿਸਾਖੀਆਂ ਦੀ ਲੋੜ ਪੈਂਦੀ ਹੈ? ਇੱਕ ਦਿਨ ਉਸਨੇ ਫੋਨ 'ਤੇ ਕਿਹਾ, ਕੱਲ੍ਹ ਸਵੇਰੇ 10-15 ਮਿੰਟ ਦਾ ਸਮਾਂ ਫ੍ਰੀ ਰੱਖਿਓ। ਕੋਈ ਖਾਸ ਗੱਲ? ਮੈਂ ਦੀਪਾ ਅਤੇ ਆਪਣੇ ਬੇਟੇ ਦੇ ਲਈ 40-40 ਪਾਠ ਕੀਤੇ ਨੇ। ਕੱਲ੍ਹ ਸਵੇਰੇ ਪ੍ਰਸ਼ਾਦ ਚੜ੍ਹਾ ਕੇ ਅਰਦਾਸ ਹੋਵੇਗੀ, ਉਸ ਤੋਂ ਪਹਿਲਾਂ ਮੈਂ ਤੁਹਾਨੂੰ ਦੱਸ ਦੇਵਾਂਗੀ। ਤੁਸੀਂ ਵੀ ਉਸੇ ਵੇਲੇ ਜਿਸ ਦੇਵੀ ਦੇਵਤਾ ਨੂੰ ਮੰਨਦੇ ਹੋ ਉਸ ਅੱਗੇ ਪ੍ਰਾਰਥਨਾ ਕਰਨਾ। ਪ੍ਰਾਰਥਨਾ ਅਤੇ ਬਾਣੀ ਵਿੱਚ ਬੜੀ ਸ਼ਕਤੀ ਹੁੰਦੀ ਹੈ। ਗੁਰੂ ਈਸ਼ਵਰ ਨੂੰ ਜਾਣਨ ਦਾ, ਉਸ ਤੱਕ ਪਹੁੰਚਣ ਦਾ ਰਸਤਾ ਦਿਖਾਉਣ ਵਾਲਾ ਹੈ। ਰਸਤੇ ਵੱਖਰੇ ਵੱਖਰੇ ਹੋ ਸਕਦੇ ਹਨ, ਪਰ ਮੰਜ਼ਿਲ ਸਭ ਦੀ ਇੱਕੋ ਹੀ ਹੈ। ਫਿਰ ਝਗੜਾ ਕਿਸ ਗੱਲ ਦਾ ਹੈ? ਰਸਤਿਆਂ ਵਿੱਚ ਕੋਈ ਝਗੜਾ ਨਹੀਂ, ਨਾ ਹੀ ਰਸਤੇ ਦਿਖਾਉਣ ਵਾਲਿਆਂ ਵਿੱਚ ਸੀ। ਲੜਾਈ ਤਾਂ ਧਰਮ ਦੇ ਠੇਕੇਦਾਰਾਂ ਵਿੱਚ ਹੈ। ਮੇਰਾ ਵਸ ਚੱਲੇ ਤਾਂ? ਉਸਨੇ ਗੱਲ ਅਧੂਰੀ ਛੱਡ ਦਿੱਤੀ। ਉਹ ਹੱਸ ਪਏ। ਕਾਲੇ ਦੇ ਦਿਨਾਂ ਵਿੱਚ ਵੀ ਤੁਸੀਂ ਬੜੇ ਦਬੰਗ ਸੀ, ਲੋਕ ਤੁਹਾਡੇ ਤੋਂ ਡਰਦੇ ਹੁੰਦੇ ਸੀ। ਤੁਸੀਂ ਤਾਂ ਨਹੀਂ ਸੀ ਨਾ ਡਰਦੇ? ਉਹਨਾਂ ਦਾ ਹਾਸਾ ਫਿਰ ਮੋਬਾਈਲ 'ਤੇ ਗੂੰਜਿਆ। ਲੰਬੇ ਵਕਫੇ ਦੇ ਬਾਅਦ ਉਸਨੇ ਹੀ ਕਾਲ ਕੀਤੀ ਸੀ। ਬੜੇ ਚਿਰਾਂ ਬਾਅਦ ਫੋਨ ਕੀਤਾ ਤੁਸਾਂ। ਮੈਂ ਵੀ ਕੁਝ ਰੁਝੇਵਿਆਂ ਵਿੱਚ ਉਲਝਿਆ ਰਿਹਾ, ਤੁਹਾਡੇ ਨਾਲ ਗੱਲ ਨਹੀਂ ਹੋ ਸਕੀ। ਦੂਰ ਉੱਡਦੀ ਇੱਕ ਸੁਨਹਿਰੀ ਡੋਰ ਫਿਰ ਉਸਦੇ ਹੱਥ ਦੀ ਪਕੜ ਵਿੱਚ ਆ ਗਈ। ਕਿ ਉਹਨਾਂ ਨੂੰ ਵੀ ਮੇਰੇ ਫੋਨ ਦਾ ਇੰਤਜ਼ਾਰ ਰਹਿੰਦਾ ਹੈ? ਅਚਾਨਕ ਖੁਸ਼ਬੂ ਵਰਗੀ ਇੱਕ ਭਾਵਨਾ ਮਨ ਦੇ ਸੁੰਨੇ ਵਿਹੜੇ ਵਿੱਚ ਫੈਲਣ ਲੱਗ ਪਈ। ਹੁਣ ਗਿਲਾ ਸਪਸ਼ਟ ਸੀ। ਨਹੀਂ ਨਹੀਂ, ਇਹ ਗੱਲ ਨਹੀਂ, ਤੁਹਾਡੇ ਨਾਲ ਇੱਕ ਜ਼ਰੂਰੀ ਗੱਲ ਕਰਨੀ ਸੀ।
1: ਜ਼ਰੂਰੀ ਗੱਲ?
0: ਮੈਂ ਬੱਚਿਆਂ ਦੇ ਲਈ ਜਿਹੜੇ 40 ਪਾਠ ਕਰਦੀ ਹਾਂ, ਪਰਸੋਂ ਉਹਨਾਂ ਦੀ ਸਮਾਪਤੀ ਹੈ। ਨਿਊ ਮਾਰਕੀਟ ਦੇ ਗੁਰਦੁਆਰੇ ਵਿੱਚ ਪ੍ਰਸ਼ਾਦ ਚੜ੍ਹਾ ਕੇ ਅਰਦਾਸ ਹੋਵੇਗੀ, ਤੁਸੀਂ ਆ ਸਕਦੇ ਹੋ? ਉਹਨਾਂ ਨੇ ਇੱਕ ਪਲ ਰੁੱਕ ਕੇ ਕਿਹਾ,
1: ਜ਼ਰੂਰ।
0: ਕਿੰਨੇ ਵਜੇ ਹੈ ਪੂਜਾ?
1: 10 ਵਜੇ ਦੇ ਕਰੀਬ ਆ ਜਾਇਓ, ਬਹੁਤਾ ਵਕਤ ਨਹੀਂ ਲੱਗੇਗਾ, ਵੱਧ ਤੋਂ ਵੱਧ 20 ਮਿੰਟ।
0: ਉਸਦੀਆਂ ਅੱਖਾਂ ਦੇ ਸਾਹਮਣੇ ਸਾਲਾਂ ਪੁਰਾਣਾ ਉਹ ਦ੍ਰਿਸ਼ ਸੁਰਜੀਤ ਹੋ ਗਿਆ, ਜਦੋਂ ਉਹ ਅਖੀਰਲੀ ਵਾਰ ਉਸਨੂੰ ਸ਼ਾਹੀਨ ਦੇ ਘਰ ਛੱਡਣ ਗਏ ਸਨ। ਕਾਰ ਤੋਂ ਉਤਰਨ ਲੱਗਿਆਂ ਉਸਦੇ ਦੁਪੱਟੇ ਦਾ ਕਿਨਾਰਾ ਦਰਵਾਜ਼ੇ ਵਿੱਚ ਫਸ ਗਿਆ ਸੀ। ਖਿੱਚ ਕੇ ਕੱਢਣ ਦੀ ਕੋਸ਼ਿਸ਼ ਵਿੱਚ ਦੁਪੱਟਾ ਉੱਥੋਂ ਫਟ ਗਿਆ ਸੀ। ਉਹ ਟੁਕੜਾ ਸ਼ਾਇਦ ਕਾਰ ਵਿੱਚ ਹੀ ਰਹਿ ਗਿਆ ਸੀ। ਅੱਜ ਵੀ ਜ਼ਹਿਰ ਮੋਹਰੇ ਰੰਗ ਦਾ ਉਹ ਫਟਿਆ ਹੋਇਆ ਦੁਪੱਟਾ ਯਾਦਾਂ ਦੀ ਧਰੋਹਰ ਜਿਹਾ ਉਸਦੇ ਟਰੰਕ ਵਿੱਚ ਪਿਆ ਹੈ। ਕਾਸ਼ ਦਿਮਾਗ ਵੀ ਕੰਪਿਊਟਰ ਦੀ ਤਰ੍ਹਾਂ ਹੁੰਦਾ, ਚੰਗੀਆਂ ਯਾਦਾਂ ਸੇਵ ਕਰ ਲਈਆਂ ਜਾਂਦੀਆਂ ਅਤੇ ਚੁੱਪਦੀਆਂ ਤੜਪਾ ਦੇਣ ਵਾਲੀਆਂ ਡਿਲੀਟ ਹੋ ਸਕਦੀਆਂ।
1: ਬੜੀ ਉਮਦਾ ਖੁਸ਼ਬੂ ਆ ਰਹੀ ਹੈ ਬੇਗਮ, ਕੀ ਬਣ ਰਿਹਾ ਹੈ?
0: ਹੱਥ ਵਿੱਚ ਅਖਬਾਰ ਪਕੜੀ ਡਾਕਟਰ ਨਾਸਿਰ ਰਸੋਈ ਵੱਲ ਆਏ। ਅਨੂ ਪੂਜਾ ਲਈ ਪ੍ਰਸ਼ਾਦ ਬਣਾ ਰਹੀ ਹੈ, ਸ਼ਾਹੀਨ ਨੇ ਪ੍ਰਸ਼ਾਦ ਪਾਉਣ ਵਾਸਤੇ ਅਲਮਾਰੀ ਵਿੱਚੋਂ ਕੱਢਿਆ ਨਵਾਂ ਡੋਂਗਾ ਧੋਂਦਿਆਂ ਦੱਸਿਆ।
1: ਤੁਸੀਂ ਜਾ ਕੇ ਆਰਾਮ ਨਾਲ ਅਖਬਾਰ ਪੜ੍ਹੋ, ਜਦੋਂ ਤੱਕ ਤੁਸੀਂ ਤਿਆਰ ਹੋਵੋਗੇ ਪੂਜਾ ਦਾ ਵਕਤ ਨਿਕਲ ਜਾਏਗਾ।
0: ਉਂਝ ਵੀ ਅਨੂ ਨੇ ਪੂਜਾ ਗੁਰਦੁਆਰੇ ਜਾ ਕੇ ਕਰਨੀ ਹੈ।
1: ਬੇਗਮ, ਤੁਸੀਂ ਦਿੱਲੀ ਜਾਂਦੇ ਹੋ ਤਾਂ ਪੂਜਾ ਦੇ ਕਮਰੇ ਵਿੱਚ ਜਾਂ ਨਮਾਜ਼ ਵਿਛਾ ਕੇ ਨਮਾਜ਼ ਪੜ੍ਹ ਲੈਂਦੇ ਹੋ, ਅਤੇ ਇਹ ਸਾਹਿਬਾ ਮੁਸਲਮਾਨ ਦੀ ਰਸੋਈ ਵਿੱਚ ਪ੍ਰਸ਼ਾਦ ਬਣਾ ਰਹੇ ਨੇ।
0: ਹੌਲੀ ਹੌਲੀ ਵਾਹਿਗੁਰੂ ਦਾ ਜਾਪ ਕਰਦੀ ਅਨੁਪ੍ਰੀਤ ਪ੍ਰਸ਼ਾਦ ਡੋਂਗੇ ਵਿੱਚ ਪਾ ਰਹੀ ਸੀ।
1: ਡਾਕਟਰ ਨਾਸਿਰ ਦੀ ਗੱਲ ਸੁਣ ਕੇ ਉਸਨੇ ਸਿਰ ਹਿਲਾ ਕੇ ਡਾਕਟਰ ਸਾਹਿਬ ਵੱਲ ਦੇਖ ਕੇ ਗੱਲ ਦੀ ਹਾਮੀ ਭਰੀ।
0: ਇੱਕ ਪਾਸੇ ਖੜ੍ਹੀ ਡਾਕਟਰ ਰਫਤ ਹੁਣ ਤੱਕ ਧਿਆਨ ਨਾਲ ਪ੍ਰਸ਼ਾਦ ਬੰਦਾ ਦੇਖ ਰਹੀ ਸੀ। ਉਸਨੇ ਸਿਰ 'ਤੇ ਲਿਆ ਸਾੜੀ ਦਾ ਪੱਲੂ ਠੀਕ ਕਰਦਿਆਂ ਕਿਹਾ,
1: ਨਾਸਿਰ ਭਾਈ, ਤੁਸੀਂ ਜਾਣਦੇ ਹੋ ਇਹ ਪੂਜਾ ਕਿਸਦੇ ਲਈ ਕੀਤੀ ਜਾ ਰਹੀ ਹੈ?
0: ਕੌਣ ਹੈ ਭਾਈ ਉਹ ਖੁਸ਼ਨਸੀਬ ਜਿਸ ਵਾਸਤੇ ਪ੍ਰਿੰਸੀਪਲ ਸਾਹਿਬਾਂ ਪੂਜਾ ਕਰ ਰਹੇ ਨੇ?
1: ਡਾਕਟਰ ਰਵੀ ਚਤੁਰਵੇਦੀ ਦੀ ਬੇਟੀ।
0: ਉਹ ਪੰਡਿਤ? ਵਾਹ ਬਈ ਵਾਹ, ਮੈਂ ਹੁਣੇ ਇਹ ਖਬਰ ਅਖਬਾਰਾਂ ਵਿੱਚ ਭੇਜਦਾ ਹਾਂ, ਕੱਲ੍ਹ ਸੁਰਖੀਆਂ ਛਪਣਗੀਆਂ। ਇੱਕ ਸਿੱਖ ਮਹਿਲਾ ਨੇ ਮੁਸਲਮਾਨ ਦੇ ਚੁੱਲ੍ਹੇ 'ਤੇ ਪ੍ਰਸ਼ਾਦ ਬਣਾ ਕੇ ਬ੍ਰਾਹਮਣ ਦੇ ਲਈ ਗੁਰਦੁਆਰੇ ਵਿੱਚ ਅਰਦਾਸ ਕੀਤੀ।
1: ਵਡਿੰਗ ਠੀਕ ਹੈ ਨਾ ਡਾਕਟਰ ਸਾਹਿਬਾ?
0: ਵਿਨੋਦੀ ਸੁਭਾਅ ਦੇ ਡਾਕਟਰ ਨਾਸਿਰ ਨੇ ਡਾਕਟਰ ਰਫਤ ਵੱਲ ਦੇਖਦਿਆਂ ਕਿਹਾ,
1: ਨਾਸਿਰ ਭਾਈ, ਇੰਝ ਨਾ ਹੋਵੇ ਕਿਸੇ ਮੌਲਾਨਾ ਨੂੰ ਇਹ ਗੱਲ ਲਾਗਵਾਰ ਗੁਜ਼ਰੇ,
0: ਡਾਕਟਰ ਰਫਤ ਨੇ ਚਿਤਾਇਆ। ਮੌਲਾਨਾ, ਅਗਲੇ ਸ਼ਬਦ ਮਨ ਵਿੱਚ ਹੀ ਰੱਖ ਕੇ ਡਾਕਟਰ ਨਾਸਿਰ ਵੱਡੇ ਕਮਰੇ ਵੱਲ ਚਲੇ ਗਏ। ਸ਼ਾਹੀਨ ਦਾ ਪੁਰਾਣਾ ਖਾਨਸਾਮਾ ਅਖਬਰਾਰ ਰਸੋਈ ਦੇ ਦਰਵਾਜ਼ੇ ਕੋਲ ਖੜ੍ਹਾ ਧਿਆਨ ਨਾਲ ਅੰਦਰ ਚੱਲ ਰਹੀ ਗੱਲਬਾਤ ਸੁਣ ਰਿਹਾ ਸੀ। ਹੈਰਾਨੀ ਉਸਦੇ ਚਿਹਰੇ 'ਤੇ ਚਿਪਕੀ ਹੋਈ ਸੀ।
1: ਰੁਮਾਲ ਨਾਲ ਸਿਰ ਢੱਕ ਕੇ ਗੁਰਦੁਆਰੇ ਦੀਆਂ ਪੌੜੀਆਂ ਚੜ੍ਹਦੀਆਂ ਡਾਕਟਰ ਰਵੀ ਨੇ ਅਨੁਪ੍ਰੀਤ ਵੱਲ ਦੇਖਦਿਆਂ ਪੁੱਛਿਆ,
0: ਇਹ ਪ੍ਰਸ਼ਾਦ ਡਾਕਟਰ ਨਾਸਿਰ ਦੀ ਰਸੋਈ ਵਿੱਚ ਬਣਾਇਆ ਗਿਆ ਹੈ?
1: ਹਾਂ,
0: ਕਹਿ ਕੇ ਅਨੂ ਨੇ ਬੜੀ ਹੈਰਾਨੀ ਨਾਲ ਡਾਕਟਰ ਰਵੀ ਵੱਲ ਦੇਖਿਆ।
1: ਸਾਲਾਂ ਪੁਰਾਣੀ ਮੁਸਕਾਨ ਡਾਕਟਰ ਰਵੀ ਦੇ ਚਿਹਰੇ 'ਤੇ ਫੈਲ ਗਈ।
2: ਵਾਹ ਜੀ ਵਾਹ, ਕਹਾਣੀ ਆਪਾਂ ਸੁਣਦੇ ਪਏ ਸੀਗੇ ਮੇਰੀ ਕਲਮ ਤੋਂ। ਇਹਦੇ ਵਿੱਚ ਇੰਦਰਜੀਤ ਪਾਲ ਕੌਰ ਨੇ ਕਹਾਣੀ ਸੁਣਾਈ ਸੀ ਉਹ ਗੱਲ, ਅਤੇ ਹੁਣ ਵੇਲਾ ਹੋ ਗਿਆ ਸ਼ਕਤੀ ਦੇ ਰੂਪਕ ਨੂੰ ਦੇ ਨਾਲ ਸਾਂਝ ਪਾਉਣ ਦਾ, ਪ੍ਰੋਗਰਾਮ ਸ਼ਕਤੀ ਰੂਪਾ, ਅਤੇ ਅਲਕਾ

0: ਉਹ ਉੱਤੇ ਅਮਲ ਕਰ ਸਕਣ ਔਰ ਆਪਣੀ ਜ਼ਿੰਦਗੀ ਨੂੰ ਹੋਰ ਸੁਖਾਲਾ ਕਰ ਸਕਣ। ਹੈ ਨਾ, ਜਿੱਦਾਂ ਅਸੀਂ ਸ਼ੁਰੂਆਤ ਦੇ ਵਿੱਚ ਹੀ ਗਰਮੀ ਦੀ ਗੱਲ ਕਰ ਰਹੇ ਸੀਗੇ, ਅਤੇ ਉਹਦੇ ਵਿੱਚ ਇੱਕ ਹੋਰ ਜਿਹੜੀ ਬਹੁਤ ਇੰਪੋਰਟੈਂਟ ਚੀਜ਼ ਹੈ ਜੋ ਤੁਸੀਂ ਮੇਰੇ ਨਾਲ ਗੱਲ ਵੀ ਕਰ ਰਹੇ ਸੀਗੇ, ਮਨ ਕਰ ਰਿਹਾ ਕਿ ਉਹ ਅਸੀਂ ਜਾਂਦਿਆਂ ਜਾਂਦਿਆਂ ਆਪਣੇ ਸੁਣਨ ਵਾਲਿਆਂ ਨਾਲ ਵੀ ਗੱਲ ਕਰ ਲਈਏ।
1: ਬਿਲਕੁਲ ਜੀ, ਆਪਾਂ ਗੱਲ ਤਾਂ ਕੀਤੀ ਸੀਗੀ ਕਿ ਆਪਾਂ ਗਰਮੀ ਦੇ ਵਿੱਚ ਆਪਣੇ ਆਪ ਨੂੰ ਕਿਵੇਂ ਬਚਾਉਣਾ ਹੈ, ਹੈ ਨਾ, ਪਰ ਖਾਸ ਕਰਕੇ ਉਹ ਜਿਹੜੇ ਬੇਜ਼ੁਬਾਨ ਪੰਛੀ, ਉਹ ਬੇਜ਼ੁਬਾਨ ਜਾਨਵਰ ਜਿਹੜੇ ਇਹੋ ਜਿਹੀ ਕੜਕਦੀ ਧੁੱਪ ਦੇ ਵਿੱਚ ਬਿਲਕਦੇ ਫਿਰਦੇ ਨੇ, ਜਿਨ੍ਹਾਂ ਨੂੰ ਅਸੀਂ ਕਹਿੰਦੇ ਕੁੱਤੇ ਬਾਹਰ ਗਲੀਆਂ ਦੇ ਵਿੱਚ ਘੁੰਮਦੇ ਨੇ, ਪਸ਼ੂ ਪੰਛੀ ਘੁੰਮਦੇ ਨੇ, ਉਹਨਾਂ ਵਾਸਤੇ ਸਾਨੂੰ ਖਾਸ ਕਰਕੇ ਪਾਣੀ ਦਾ, ਦਾਣੇ ਦਾ, ਚਾਰੇ ਦਾ ਇੰਤਜ਼ਾਮ ਕਰਨਾ ਚਾਹੀਦਾ।
0: ਐਗਜੈਕਟਲੀ, ਆਪਣੇ ਘਰ ਦੇ ਬਾਹਰ ਜੇ ਹੋ ਸਕੇ ਤਾਂ ਇੱਕ ਕਟੋਰੇ ਦੇ ਵਿੱਚ ਪਾਣੀ ਭਰ ਕੇ ਰੱਖੋ, ਥੋੜ੍ਹੀ ਦੇਰ ਬਾਅਦ ਉਹ ਪਾ ਦਿਓ, ਤਾਂ ਕਿ ਅਗਰ ਕੋਈ ਸਟ੍ਰੇ ਡੋਗ ਬਾਹਰ ਘੁੰਮਦਾ ਪਿਆ ਤਾਂ ਉਹ ਪਾਣੀ ਪੀ ਲਵੇ। ਔਰ ਸਿਮੀਲਰਲੀ ਕਿਸੇ ਛਾਵੀਂ ਜਗ੍ਹਾ 'ਤੇ ਹੀ ਪੰਛੀਆਂ ਲਈ ਵੀ ਪਾਣੀ ਰੱਖੋ। ਦੇਖੋ ਆਪਾਂ ਕਹਿੰਦੇ ਹਾਂ ਕਿ ਛੱਤ ਦੇ ਬਿਲਕੁਲ ਉੱਪਰ ਜਾ ਕੇ ਰੱਖ ਦਿਓ, ਉਹ ਫਿਰ ਪਾਣੀ
1: ਗਰਮ ਹੋ ਜਾਂਦਾ।
0: ਹਾਂਜੀ ਹਾਂਜੀ,
1: ਜਾਂ ਫਿਰ ਉਹਨੂੰ ਟਾਈਮ ਟੂ ਟਾਈਮ ਚੇਂਜ ਕਰ ਦਿਓ ਜੇ ਤੁਸੀਂ ਘਰੇ ਹੋ ਤਾਂ ਤੁਹਾਡੇ ਕੋਲ ਟਾਈਮ ਹੈ।
0: ਬਿਲਕੁਲ, ਮਤਲਬ ਨਿੱਕੀਆਂ ਨਿੱਕੀਆਂ ਗੱਲਾਂ ਨੇ, ਧਿਆਨ ਰੱਖਣ ਦੇ ਨਾਲ ਜ਼ਰੂਰ ਚੇਂਜਿਸ ਆਉਣਗੀਆਂ।
1: ਔਰ ਜਿਹੜੇ ਬਰਤਨ ਦੇ ਵਿੱਚ ਖਾਣਾ ਜਾਂ ਪਾਣੀ ਪਾਉਂਦੇ ਨਾ, ਅਸੀਂ ਕਈ ਵਾਰੀ ਦੇਖਦੇ ਹਾਂ ਕਾਂ ਚਿੜੀਆਂ ਨਾ, ਜਿਹੜੇ ਕੋਲ ਅਨਾਜ ਪਿਆ ਹੁੰਦਾ ਉਹਨੂੰ ਭਿਗੋ ਭਿਗੋ ਕੇ ਖਾਂਦੇ, ਜਾਂ ਉਹਦੇ ਵਿੱਚ ਕੁਛ ਸੁੱਟ ਦਿੰਦੇ ਆ, ਉਸ ਪਾਣੀ ਨੂੰ, ਉਸ ਬਰਤਨ ਨੂੰ ਰੋਜ਼ ਸਾਫ਼ ਕਰਨਾ ਚਾਹੀਦਾ, ਅਤੇ ਸਵੇਰੇ ਸ਼ਾਮ ਠੰਡਾ ਪਾਣੀ ਉਹਨਾਂ ਵਾਸਤੇ ਜ਼ਰੂਰ ਰੱਖੋ।
0: ਅੱਜ ਕੱਲ੍ਹ ਤਾਂ ਮਿੱਟੀ ਦੇ ਐਡੇ ਸੋਹਣੇ ਸੋਹਣੇ ਬਰਤਨ ਅਵੇਲੇਬਲ ਨੇ, ਔਰ ਰਾਦਰ ਮੈਨੂੰ ਤਾਂ ਇੱਦਾਂ ਲੱਗਦਾ ਕਿ ਜਿਹੜੇ ਉਹ ਬਣਾਉਣ ਵਾਲੇ ਨੇ ਨਾ, ਉਹ ਬਣਾ ਹੀ ਇਹ ਪਸ਼ੂ ਪੰਛੀਆਂ ਦੇ ਪੁਆਇੰਟ ਆਫ ਵਿਊ ਨਾਲ ਰਹੇ ਨੇ, ਵੱਡੇ ਸਾਈਜ਼ ਦੇ, ਡਿਫਰੈਂਟ ਡਿਫਰੈਂਟ ਸਾਈਜ਼ ਦੇ ਅਵੇਲੇਬਲ ਨੇ, ਤਾਂ ਕਿਉਂ ਨਾ ਅਸੀਂ ਵੀ ਇਹਨਾਂ ਦੀ ਯੂਟੀਲਾਈਜੇਸ਼ਨ ਕਰੀਏ, ਔਰ ਅਸੀਂ ਵੀ ਉਹ ਜਿਹਨੂੰ ਕਹਿੰਦੇ ਨਾ ਉਹ ਵਾਲਾ ਪੁੰਨ ਹਾਸਲ ਕਰੀਏ।
1: ਜੇ ਤੁਸੀਂ ਵਰਕਿੰਗ ਹੋ, ਤੁਹਾਡੇ ਕੋਲ ਟਾਈਮ ਨਹੀਂ ਹੈ, ਤਾਂ ਤੁਸੀਂ ਆਸ ਪਾਸ ਖਾਲੀ ਬਰਤਨ ਹੀ ਰੱਖ ਦਿਓ, ਤਾਂ ਕਿ ਲੋਕ ਜਿਹੜੇ ਘਰਾਂ ਦੇ ਵਿੱਚ ਰਹਿੰਦੇ ਆ ਜਾਂ ਉੱਥੋਂ ਲੰਘਦੇ ਆ, ਉਹਨਾਂ ਨੂੰ ਪਤਾ ਲੱਗੇ ਕਿ ਬਰਤਨ ਪਏ, ਉਹਦੇ 'ਚ ਪਾਣੀ ਪਾ ਦੇਣਗੇ।
0: ਹਾਂ ਬਿਲਕੁਲ,
1: ਇਹ ਵੀ ਕਰ ਸਕਦੇ ਹਾਂ ਅਸੀਂ, ਹੈ ਨਾ, ਜਿੰਨੀ ਵੀ ਹੋ ਸਕੇ। ਜੇ ਛੋਟੇ ਬੱਚੇ ਜਿਹੜੇ ਗਰੀਬ ਬੱਚੇ ਆ, ਉਹਨਾਂ ਦੀ ਵੀ ਥੋੜ੍ਹੀ ਬਹੁਤੀ ਹੈਲਪ ਕਰੋ, ਉਹਨਾਂ ਨੂੰ ਵੀ, ਅਗਰ ਤੁਹਾਡੇ ਕੋਲ ਪਾਣੀ ਮੰਗਦਾ ਕੋਈ, ਪਾਣੀ ਦਿਓ ਉਹਨੂੰ, ਆਪਣੀ ਸੇਫਟੀ ਵੀ ਜ਼ਰੂਰੀ ਹੈ।
0: ਹਾਂ ਬਿਲਕੁਲ, ਹਾਂ ਬਿਲਕੁਲ, ਮੈਂ ਇਹੀ ਕਹਿਣ ਲੱਗੀ ਸੀਗੀ ਕਿ ਰਾਹ ਚੱਲਦੇ ਨੂੰ ਤੁਸੀਂ ਜੇ ਦੇਣਾ ਚਾਹੁੰਦੇ ਹੋ ਕੁਛ, ਉਹ ਅਲੱਗ ਤਰੀਕ, ਉਹ ਫਿਰ ਤੁਹਾਡੇ ਕੋਲ ਦੋ ਚਾਰ ਬੰਦੇ ਤੁਸੀਂ ਇਕੱਠੇ ਹੋਵੋ ਫਿਰ, ਇਕੱਲਾ ਬੰਦਾ ਅੱਜ ਕੱਲ੍ਹ ਤੁਹਾਨੂੰ ਪਤਾ ਹੈ ਕਿ
1: ਕਈ ਵਾਰੀ ਜੀ ਘਰਾਂ ਦੇ ਗੇਟ ਦੇ ਉੱਤੇ ਆ ਕੇ ਕੋਈ ਨੌਕ ਕਰਦਾ ਵੀ ਸਾਨੂੰ ਕੁਛ ਖਾਣ ਨੂੰ ਪੀਣ ਨੂੰ ਦੇ ਦਿਓ, ਅਸੀਂ ਅੰਦਰ ਲੈਣ ਚਲੇ ਜਾਂਦੇ ਹਾਂ ਤਾਂ ਕੁਛ ਕਈ ਵਾਰੀ ਮਿਸ ਹੈਪਨਿੰਗਸ ਹੋ ਜਾਂਦੀਆਂ। ਇਸ ਕਰਕੇ ਖਾਸ ਕਰਕੇ ਧਿਆਨ ਰੱਖੋ ਕਿ ਜੇ ਤੁਸੀਂ ਕਿਸੇ ਨੂੰ ਕੁਛ ਦੇਣਾ ਹੀ ਆ, ਤਾਂ ਆਪਣਾ ਪਹਿਲੇ ਬਚਾਓ, ਉਹਨੂੰ ਬਾਹਰ ਖੜੇ ਕਰੋ, ਕੁੰਡੀ ਲਗਾਓ, ਅੰਦਰ ਜਾਓ, ਆਪਣਾ ਪਾਣੀ ਲਿਆਓ, ਖਾਣ ਵਾਸਤੇ ਕੁਛ ਦੇਣਾ ਉਹ ਲੈ ਕੇ ਆਓ, ਤਾਂ ਫਿਰ ਉਹਨੂੰ ਬਾਹਰ ਪਕੜਾ ਦਿਓ।
0: ਹਾਂ, ਔਰ ਘਰ ਦੇ ਵਿੱਚ ਅਗਰ ਕੋਈ ਹੋਰ ਜੀ ਹੈ ਤਾਂ ਉਹਨੂੰ ਵੀ ਅਵੇਅਰ ਕਰੋ ਕਿ ਮੈਂ ਇਹ ਕਰਨ ਲੱਗੀ ਹਾਂ, ਅਤੇ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਕੱਲੇ ਨਾ ਕਰੋ ਕੰਮ, ਹੈ ਨਾ, ਕਿਉਂਕਿ ਸੇਫਟੀ ਆਪਣੀ ਬਹੁਤ ਜ਼ਰੂਰੀ ਹੈ,
1: ਕਿਉਂਕਿ ਹੁਣ ਜਿਹੜਾ ਕ੍ਰਾਈਮ ਹੈ ਬਹੁਤ ਵੱਧ ਚੁੱਕਾ ਹੈ। ਹਰ ਜਗ੍ਹਾ 'ਤੇ ਅਸੀਂ ਦੇਖਦੇ ਹਾਂ ਕਿ ਅਸੀਂ ਬਾਰ ਬਾਰ ਲੋਕਾਂ ਨੂੰ ਅਲਰਟ ਵੀ ਕਰਦੇ ਹਾਂ ਕਿ ਤੁਸੀਂ ਕਿੱਦਾਂ ਧੋਖੇ ਧੜੀਆਂ ਤੋਂ ਬਚਣਾ ਹੈ, ਅਤੇ ਇੱਦਾਂ ਦੀਆਂ ਵੀ ਤੁਸੀਂ ਕਈ ਵਾਰੀ ਭਲਾ ਕਰਨ ਜਾਂਦੇ ਹਾਂ ਤਾਂ ਉਹਦੇ ਨਾਲ ਅਸੀਂ ਖੁਦ ਵੀ ਕਿਸੇ ਚੀਜ਼ ਦੀ ਚਪੇਟ 'ਚ ਆ ਜਾਂਦੇ ਹਾਂ। ਇਸ ਕਰਕੇ ਸਾਨੂੰ ਬਹੁਤ ਹੀ ਅਵੇਅਰ ਹੋ ਕੇ ਦੂਸਰਿਆਂ ਦੀ ਮਦਦ ਕਰਨੀ ਹੈ।
0: ਸਾਵਧਾਨ ਰਹੋ, ਸਤਰਕ ਰਹੋ, ਬਿਲਕੁਲ ਜੀ। ਅਤੇ ਉਮੀਦ ਕਰਦੇ ਤੁਹਾਨੂੰ ਸਾਡਾ ਅੱਜ ਦਾ ਪ੍ਰੋਗਰਾਮ ਵਧੀਆ ਲੱਗਾ, ਅਤੇ ਮੈਨੂੰ ਹਰਪ੍ਰੀਤ ਨੂੰ
1: ਅਤੇ ਮੈਨੂੰ ਅਲਕਾ ਨੂੰ ਦਿਓ ਇਜਾਜ਼ਤ।
2: ਨਮਸਕਾਰ।

ਸ਼ਾਮ 4:30 ਵਜੇ ਤੁਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਨ ਕਰੋਗੇ ਅਤੇ 5:30 ਵਜੇ ਸਰਵਨ ਕਰਨਾ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

0: ਇਹ ਸੀ ਸਾਡੇ ਅੱਜ ਪ੍ਰਸਾਰਿਤ ਕੀਤੇ ਜਾਣ ਵਾਲੇ ਪ੍ਰੋਗਰਾਮਾਂ ਦਾ ਵੇਰਵਾ ਤੇ ਉਹਨਾਂ ਦਾ ਪ੍ਰਸਾਰਣ ਸਮਾਂ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ ਤੇ, ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 1:10 ਹੋ ਰਹੇ ਨੇ। ਆਓ ਹੁਣ ਸੁਣਦੇ ਹਾਂ ਪ੍ਰਾਦੇਸ਼ਿਕ ਖਬਰਾਂ।
1: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਗੁਰਵਿੰਦਰ ਸਿੰਘ ਸਹੋਤਾ ਤੋਂ ਪ੍ਰਾਦੇਸ਼ਿਕ ਖਬਰਾਂ ਸੁਣੋ। ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਨਾਗਰਿਕਾਂ ਨੂੰ ਵੱਧ ਤੋਂ ਵੱਧ ਸਾਵਧਾਨੀਆਂ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਆਪਣੇ ਆਪ ਨੂੰ ਹਾਈਡਰੇਟ ਰੱਖਣ ਅਤੇ ਘਰਾਂ ਤੋਂ ਬਾਹਰ ਨਿਕਲਦੇ ਸਮੇਂ ਆਪਣੇ ਨਾਲ ਪਾਣੀ ਰੱਖਣ ਦੀ ਸਲਾਹ ਦਿੱਤੀ ਹੈ। ਉਹਨਾਂ ਅਜਿਹੇ ਮੌਸਮ ਵਿੱਚ ਸਾਰਿਆਂ ਨੂੰ ਪਰਿਵਾਰ ਅਤੇ ਅਜ਼ੀਜ਼ਾਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦਾ ਹਾਲ ਚਾਲ ਪੁੱਛਣ ਲਈ ਵੀ ਕਿਹਾ। ਉਹਨਾਂ ਲੋਕਾਂ ਨੂੰ ਬਹੁਤ ਸਾਰਾ ਪਾਣੀ ਪੀਣ ਦੀ ਸਲਾਹ ਦਿੰਦਿਆਂ ਦੁਪਹਿਰ ਵੇਲੇ ਘਰ ਤੋਂ ਬਾਹਰ ਨਿਕਲਣ ਤੋਂ ਗੁਰੇਜ਼ ਕਰਨ ਲਈ ਵੀ ਕਿਹਾ ਹੈ। ਉਹਨਾਂ ਘਰਾਂ, ਬਾਲਕੋਨੀਆਂ, ਛੱਤਾਂ, ਦੁਕਾਨਾਂ ਜਾਂ ਦਫ਼ਤਰਾਂ ਦੇ ਬਾਹਰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਪਾਣੀ ਨਾਲ ਭਰਿਆ ਇੱਕ ਛੋਟਾ ਭਾਂਡਾ ਰੱਖਣ ਦੀ ਵੀ ਸਲਾਹ ਦਿੱਤੀ। ਸ਼੍ਰੀ ਮੋਦੀ ਨੇ ਉਹਨਾਂ ਲੋਕਾਂ ਦੀ

0: ਯਤਨਾਂ ਦੀ ਵੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ ਵਿੱਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਪਿਆਸਾ ਵਿਅਕਤੀ ਉਸ 'ਚੋਂ ਪਾਣੀ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਲ ਦਿਨਾਂ ਵਿੱਚ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਜ਼ਬਰਦਸਤ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ ਵਿੱਚ ਮੌਸਮ ਵਿੱਚ ਬਦਲਾਅ ਆਉਣ ਦੀ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ ਵਿੱਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੇ ਅੰਤ ਤੱਕ ਤੇਜ਼ ਬਾਰਿਸ਼, ਗਰਜ, ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟਾ ਰਫ਼ਤਾਰ ਨਾਲ ਚੱਲਣ, ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸੇ ਤਰ੍ਹਾਂ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਵਿੱਚ ਮੌਸਮ ਗਰਮ ਰਹੇਗਾ। ਪਿਛਲੇ 24 ਘੰਟਿਆਂ ਵਿੱਚ ਪੰਜਾਬ ਵਿੱਚ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ ਵਿੱਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ ਵੀ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਤਾਂ ਰਿਹਾ। ਕੱਲ੍ਹ ਸੰਪੰਨ ਹੋਈਆਂ ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94 ਫੀਸਦੀ ਵੋਟਾਂ ਪਈਆਂ। ਹਾਲਾਂਕਿ ਇਸ ਦੌਰਾਨ ਵਿਰੋਧੀ ਪਾਰਟੀਆਂ ਦੇ ਸਮਰਥਕਾਂ ਵਿਚਕਾਰ ਕੁਝ ਝੜਪਾਂ ਹੋਈਆਂ, ਪਰ ਰਾਜ ਚੋਣ ਕਮਿਸ਼ਨ ਨੇ ਪੁਸ਼ਟੀ ਕੀਤੀ ਹੈ ਕਿ ਪੋਲਿੰਗ ਪ੍ਰਕਿਰਿਆ ਵੱਡੇ ਪੱਧਰ 'ਤੇ ਸ਼ਾਂਤੀਪੂਰਨ ਰਹੀ। ਕੁੱਲ 35 ਲੱਖ ਤੋਂ ਵੱਧ ਵੋਟਰਾਂ 'ਚੋਂ 22,38,241 ਵੋਟਰਾਂ ਨੇ ਰਾਜ ਭਰ ਦੇ 1897 ਵਾਰਡਾਂ ਵਿੱਚ 7,453 ਉਮੀਦਵਾਰਾਂ ਨੂੰ ਚੋਣਾਂ ਲਈ ਵੋਟਾਂ ਪਾਈਆਂ। ਰਾਜ ਚੋਣ ਕਮਿਸ਼ਨ ਨੇ ਸਥਾਨਕ ਸਵੈ ਸ਼ਾਸਨ ਨੂੰ ਮਜ਼ਬੂਤ ਕਰਨ ਵਿੱਚ ਉਤਸ਼ਾਹਜਨਕ ਭਾਈਗੀਦਾਰੀ ਲਈ ਪੰਜਾਬ ਦੇ ਵੋਟਰਾਂ ਦਾ ਧੰਨਵਾਦ ਕੀਤਾ ਹੈ। ਵੋਟਾਂ ਦੀ ਗਿਣਤੀ 29 ਮਈ ਸ਼ੁੱਕਰਵਾਰ ਨੂੰ ਹੋਵੇਗੀ। ਇਸੇ ਦੌਰਾਨ ਗੁਰਦਾਸਪੁਰ ਜ਼ਿਲ੍ਹੇ ਦੇ ਦੀਨਾਨਗਰ, ਗੁਰਦਾਸਪੁਰ ਕਾਦੀਆਂ ਅਤੇ ਸ਼ਾਮ 84 ਨਗਰ ਕੌਂਸਲ ਦੀਆਂ ਚੋਣਾਂ ਜੋ ਕੱਲ੍ਹ ਦੀਆਂ ਚੋਣਾਂ ਵਿੱਚ ਨਿਰਧਾਰਿਤ ਨਹੀਂ ਸਨ ਦੀਆਂ ਤਰੀਕਾਂ ਦਾ ਵੀ ਐਲਾਨ ਕੀਤਾ ਗਿਆ ਹੈ। ਇਹ ਚੋਣਾਂ 13 ਜੂਨ ਨੂੰ ਹੋਣਗੀਆਂ। ਅੰਮ੍ਰਿਤਸਰ ਪੁਲਿਸ ਕਮਿਸ਼ਨਰੇਟ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਮੁਲਜ਼ਮਾਂ ਦੇ ਕਬਜ਼ੇ 'ਚੋਂ 8 ਆਧੁਨਿਕ ਪਿਸਤੌਲ ਅਤੇ ਜ਼ਿੰਦਾ ਕਾਰਤੂਸ ਬਰਾਮਦ ਕੀਤੇ ਨੇ। DGP ਪੰਜਾਬ ਵੱਲੋਂ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ ਸ਼ੁਰੂਆਤੀ ਜਾਂਚ ਵਿੱਚ ਸਾਹਮਣੇ ਆਇਆ ਕਿ ਗ੍ਰਿਫਤਾਰ ਕੀਤੇ ਗਏ ਮੁਲਜ਼ਮ ਇੱਕ ਵਿਦੇਸ਼ੀ ਤਸਕਰ ਦੇ ਸੰਪਰਕ ਵਿੱਚ ਸਨ। ਮੁਲਜ਼ਮ ਵਰਚੁਅਲ ਨੰਬਰਾਂ ਰਾਹੀਂ ਵਿਦੇਸ਼ੀ ਤਸਕਰਾਂ ਦੇ ਸੰਪਰਕ ਵਿੱਚ ਸਨ ਅਤੇ ਡਰੋਨ ਰਾਹੀਂ ਸਰਹੱਦ ਪਾਰ ਹਥਿਆਰਾਂ ਅਤੇ ਨਸ਼ੀਲੇ ਪਦਾਰਥਾਂ ਦੀ ਖੇਪ ਭੇਜੀ ਜਾਂਦੀ ਸੀ। ਇਸ ਤੋਂ ਬਾਅਦ ਇਹ ਹਥਿਆਰ ਅਤੇ ਨਸ਼ੀਲੇ ਪਦਾਰਥ ਪੰਜਾਬ ਦੇ ਵੱਖ ਵੱਖ ਅਪਰਾਧਿਕ ਤੱਤਾਂ ਨੂੰ ਪਹੁੰਚਾਏ ਜਾਂਦੇ ਸਨ। ਪੁਲਿਸ ਜਾਂਚ ਵਿੱਚ ਸਾਹਮਣੇ ਆਇਆ ਕਿ ਇਹ ਮਡਿਊਲ ਲੰਮੇ ਸਮੇਂ ਤੋਂ ਸਰਗਰਮ ਸੀ ਅਤੇ ਸੰਗਠਿਤ ਅਪਰਾਧ ਨਾਲ ਜੁੜੇ ਲੋਕਾਂ ਨੂੰ ਗੈਰ ਕਾਨੂੰਨੀ ਹਥਿਆਰ ਸਪਲਾਈ ਕਰ ਰਿਹਾ ਸੀ। ਪੁਲਿਸ ਨੇ ਸ਼ਹਿਰਹੱਠਾ ਥਾਣਾ ਅੰਮ੍ਰਿਤਸਰ ਵਿੱਚ ਮੁਲਜ਼ਮਾਂ ਵਿਰੁੱਧ FIR ਦਰਜ ਕੀਤੀ ਹੈ। ਪੁਲਿਸ ਗਰੋਹ ਦੇ ਹੋਰ ਮੈਂਬਰਾਂ ਅਤੇ ਪੂਰੇ ਨੈੱਟਵਰਕ ਦੀ ਡੂੰਘਾਈ ਨਾਲ ਜਾਂਚ ਕਰ ਰਹੀ ਹੈ। ਕਪੂਰਥਲਾ ਦੇ ਡਿਪਟੀ ਕਮਿਸ਼ਨਰ ਆਕਾਸ਼ ਮੰਸਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਝੋਨੇ ਦੀ ਬਿਜਾਈ ਲਈ ਨਿਰਧਾਰਿਤ ਕੀਤੀਆਂ ਗਈਆਂ ਮਿਤੀਆਂ ਦੇ ਮੱਦੇਨਜ਼ਰ ਜ਼ਿਲ੍ਹੇ 'ਚ ਝੋਨੇ ਦੀ ਲਵਾਈ 9 ਜੂਨ ਤੋਂ ਸ਼ੁਰੂ ਹੋਵੇਗੀ। ਉਹਨਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਇਸ ਨਿਰਧਾਰਿਤ ਮਿਤੀ ਤੋਂ ਪਹਿਲਾਂ ਝੋਨੇ ਦੀ ਲਵਾਈ ਨਾ ਕਰਨ ਤਾਂ ਜੋ ਪਾਣੀ ਅਤੇ ਹੋਰ ਕੁਦਰਤੀ ਸਰੋਤਾਂ ਦੀ ਬਚਤ ਕੀਤੀ ਜਾ ਸਕੇ। ਇਹਦੇ ਨਾਲ ਹੀ ਉਹਨਾਂ ਭਰੋਸਾ ਦਿਵਾਇਆ ਕਿ ਝੋਨੇ ਦੀ ਦਵਾਈ ਦੇ ਸੀਜ਼ਨ ਦੌਰਾਨ ਜ਼ਿਲ੍ਹੇ ਦੇ ਕਿਸਾਨਾਂ ਨੂੰ ਫਸਲ ਪੱਕਣ ਤੱਕ ਰੋਜ਼ਾਨਾ 8 ਘੰਟੇ ਨਿਰੰਤਰ ਬਿਜਲੀ ਸਪਲਾਈ ਯਕੀਨੀ ਬਣਾਈ ਜਾਵੇਗੀ। ਡਿਪਟੀ ਕਮਿਸ਼ਨਰ ਨੇ ਅੱਗੇ ਦੱਸਿਆ ਕਿ ਸੂਬੇ ਨੂੰ 3 ਜ਼ੋਨਾਂ ਵਿੱਚ ਵੰਡਿਆ ਗਿਆ ਹੈ। ਕਪੂਰਥਲਾ ਸਮੇਤ 3ਜੇ ਜ਼ੋਨ ਦੇ ਬਾਕੀ ਜ਼ਿਲ੍ਹਿਆਂ ਵਿੱਚ 9 ਜੂਨ ਤੋਂ ਕੰਮ ਸ਼ੁਰੂ ਹੋਵੇਗਾ। ਉਹਨਾਂ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਵਧੇਰੇ ਜਾਣਕਾਰੀ ਜਾਂ ਸਹਾਇਤਾ ਲਈ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ ਦੀ ਅਧਿਕਾਰਤ ਵੈਬਸਾਈਟ ਜਾਂ ਮੁੱਖ ਖੇਤੀਬਾੜੀ ਅਫਸਰ ਨਾਲ ਸੰਪਰਕ ਕੀਤਾ ਜਾ ਸਕਦਾ ਹੈ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਜ਼ ਨਾਲ ਹੋਵੇਗਾ। ਮੈਚ ਸ਼ਾਮ 7:30 ਸ਼ੁਰੂ ਹੋਵੇਗਾ। ਜੇਤੂ ਟੀਮ ਦਾ ਮੁਕਾਬਲਾ ਸ਼ੁੱਕਰਵਾਰ ਨੂੰ ਦੂਜੇ ਕੁਆਲੀਫਾਇਰ ਵਿੱਚ ਗੁਜਰਾਤ ਟਾਈਟਨ ਨਾਲ ਹੋਵੇਗਾ। ਇਹਦੇ ਨਾਲ ਹੀ ਪ੍ਰਾਦੇਸ਼ਿਕ ਖਬਰਾਂ ਖਤਮ ਹੋਈਆਂ। ਸਾਡਾ ਐਕਸੈਂਡਲੇ @ AIR RNU ਜਲੰਧਰ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ 1:40 'ਤੇ। ਨਮਸਕਾਰ।
1: ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋ ਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਹੈ। ਆਓ ਹੁਣ ਸੁਣਦੇ ਹਾਂ ਫੌਜੀ ਵੀਰਾਂ ਦੇ ਮਨੋਰੰਜਨ ਲਈ ਫਿਲਮੀ ਗੀਤਾਂ ਦਾ ਪ੍ਰੋਗਰਾਮ ਫੌਜੀ ਵੀਰਾਂ ਲਈ।

0: ਫੌਜੀ ਵੀਰੋ ਪ੍ਰੋਗਰਾਮ 'ਚ ਜਲਦੀ ਵਾਪਸ ਲੌਟਦੇ ਹਾਂ ਇੱਕ ਛੋਟੇ ਜਿਹੇ ਅੰਤਰਾਲ ਤੋਂ ਬਾਅਦ।
1: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
2: ਇੱਕ ਜ਼ਮਾਨੇ ਸੇ ਕਹਾਣੀ ਹੈ ਸੁਣਾ ਰਹੀ ਆਕਾਸ਼ਵਾਣੀ, ਫਿਰ ਆਇਆ ਐਂਟਰਟੇਨਮੈਂਟ ਕਾ ਰੈਵੋਲੂਸ਼ਨ, ਜਬ ਕੋਨੇ ਕੋਨੇ ਪਹੁੰਚਾ ਦੂਰਦਰਸ਼ਨ, ਕਹਾਣੀ ਨਹੀਂ ਬਦਲੀ ਸਟਾਈਲ ਗਿਆ ਹੈ ਬਦਲ, ਜੋ ਕਹਾਣੀਆਂ ਹਮ ਸੁਣਤੇ ਆਏ ਦੇਖਤੇ ਆਏ ਅਬ ਵਹੀ ਵੈਸੀ ਹੀ ਕਹਾਣੀ ਸੁਣਾਏਗਾ ਡਿਜੀਟਲ।
3: ਡਾਊਨਲੋਡ ਵੇਵਸ OTT ਐਪ ਨਾਓ ਐਂਡ ਵਾਚ ਫਾਰ ਫ੍ਰੀ।

0: ਕੀ ਕਿਹਾ? ਤੁਹਾਡੀ ਲੋਟਰੀ ਨਿਕਲੀ ਹੈ? ਟਿਕਟ ਖਰੀਦੀ ਸੀ? ਨਹੀਂ? ਅੱਛਾ, ਤੁਹਾਨੂੰ ਫੋਨ ਆਇਆ ਕਿ ਤੁਹਾਡਾ ਨੰਬਰ ਸ਼ਾਰਟ ਲਿਸਟ ਕੀਤਾ ਗਿਆ ਤੇ ਹੁਣ ਆਧਾਰ ਨੰਬਰ, ਪੈਨ ਨੰਬਰ ਤੇ ਅਕਾਊਂਟ ਨੰਬਰ ਦੇ ਕੇ ਪੈਸੇ ਤੁਹਾਡੇ ਖਾਤੇ ਵਿੱਚ ਪੈ ਜਾਣੇ ਨੇ। ਰੁਕੋ, ਅਜਿਹਾ ਨਾ ਕਰਨਾ, ਇਹ ਧੋਖਾ ਹੋ ਸਕਦਾ ਤੁਹਾਡੀ ਨਿੱਜੀ ਜਾਣਕਾਰੀ ਚੁਰਾਉਣ ਦਾ। ਚੌਕਸ ਰਹੋ, ਜਾਗਰੂਕ ਬਣੋ, ਕਦੇ ਵੀ ਬਿਨਾਂ ਸੋਚੇ ਸਮਝੇ ਆਪਣੀ ਨਿੱਜੀ ਜਾਣਕਾਰੀ ਕਿਸੇ ਨਾਲ ਸਾਂਝੀ ਨਾ ਕਰੋ।
1: ਫੌਜੀ ਵੀਰੋ, ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਰੌਕ ਸਟਾਰ ਦਾ। ਇਸ ਗੀਤ ਨੂੰ ਗਾਇਆ ਹੈ ਮੋਹਿਤ ਚੌਹਾਨ ਨੇ।

0: फौजी वीरो ए प्रोग्राम जारी रहेगा। मीडियम वेव 343.6 मीटर यानी 873 किलोहर्ट्स ते ए आकाशवाणी दा जलंधर केंद्र है। आओ हुण सुनदे हां पंजाबी खबरां ते उस तो बाद तुसी सुन सकोगे साढ़े दिल्ली केंद्र तो उर्दू च खबरां।
1: नमस्कार, ए आकाशवाणी है। ਖਬਰਾਂ ਦੇ ਇਸ ਬੁਲੇਟਿਨ ਨਾਲ ਮੈਂ ਚੰਚਲ ਸ਼ਰਮਾ। ਪਹਿਲਾਂ ਬੁਲੇਟਿਨ ਦੀਆਂ ਖਾਸ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ CBI ਨੇ NEET UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ ਦੋ ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਿਆਨ ਪੰਨੀ ਰਸਲੇਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਸਰਵਉੱਚ ਅਦਾਲਤ ਨੇ ਕਿਹੈ ਕਿ SIR ਪ੍ਰਕਿਰਿਆ ਆਜ਼ਾਦ ਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਜ਼ਰੂਰਤਾਂ ਨੂੰ ਅੱਗੇ ਵਧਾਉਂਦੀ ਹੈ। ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਲੋਕ ਨੁਮਾਇੰਦਗੀ ਐਕਟ 1950 ਦੀ ਧਾਰਾ 324 ਅਤੇ ਇਸ ਦੇ ਅਧੀਨ ਬਣਾਏ ਗਏ ਨਿਯਮਾਂ ਦੇ ਤਹਿਤ SIR ਕਰਵਾਉਣ ਦੀ ਸ਼ਕਤੀ ਰੱਖਦਾ। ਚੀਫ਼ ਜਸਟਿਸ ਸੂਰਿਆ ਕਾਂਤ ਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ 'ਚ SIR ਕਰਵਾਉਣ ਲਈ ਪਿਛਲੇ ਸਾਲ ਜੂਨ 'ਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਦਾ ਉਦੇਸ਼ ਆਜ਼ਾਦ ਤੇ ਨਿਰਪੱਖ ਚੋਣਾਂ ਦੇ ਉਦੇਸ਼

ਨੂੰ ਪ੍ਰਾਪਤ ਕਰਨਾ ਹੈ। ਚੀਫ ਜਸਟਿਸ ਸੂਰਿਆਕਾਂਤ ਵੱਲੋਂ ਦਿੱਤੇ ਗਏ ਫੈਸਲੇ 'ਚ ਕਿਹਾ ਗਿਆ ਕਿ ਜਦੋਂ ਕਿ ਕਾਨੂੰਨ ਖੁਦ ਕਿਸੇ ਵੀ ਸਮੇਂ ਦਰਜ ਕੀਤੇ ਜਾਣ ਵਾਲੇ ਕਾਰਨਾਂ ਦੇ ਆਧਾਰ 'ਤੇ ਅਤੇ ਚੋਣ ਕਮਿਸ਼ਨ ਵੱਲੋਂ ਢੁੱਕਵੇਂ ਸਮਝੇ ਜਾਣ ਵਾਲੇ ਤਰੀਕੇ ਨਾਲ ਵਿਸ਼ੇਸ਼ ਸੋਧ ਨੂੰ ਅਧਿਕਾਰਤ ਕਰਦਾ ਤਾਂ ਵਿਵਾਦਿਤ ਪ੍ਰਕਿਰਿਆ ਨੂੰ ਸਿਰਫ ਇਸ ਲਈ ਅਯੋਗ ਨਹੀਂ ਠਹਿਰਾਇਆ ਜਾ ਸਕਦਾ ਕਿਉਂਕਿ ਇਹ ਨਿਯਮਿਤ ਸੋਧਾਂ ਲਈ ਨਿਰਧਾਰਤ ਆਮ ਪ੍ਰਕਿਰਿਆਵਾਂ ਦੇ ਅਨੁਕੂਲ ਨਹੀਂ ਹੈ। ਇਸ ਲਈ ਇਹ ਨਹੀਂ ਕਿਹਾ ਜਾ ਸਕਦਾ ਕਿ ਚੋਣ ਕਮਿਸ਼ਨ ਨੇ ਆਪਣੀਆਂ ਕਾਨੂੰਨੀ ਸ਼ਕਤੀਆਂ ਤੋਂ ਵੱਧ ਕਾਰਵਾਈ ਕੀਤੀ ਹੈ। ਸਿਖਰਲੀ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਨੁਮਾਇੰਦਗੀ ਐਕਟ 1950 ਦੇ ਨਿਯਮਾਂ 1960 ਦੇ ਉਲਟ ਸੀ। ਰਾਜਸਥਾਨ ਉੱਚ ਅਦਾਲਤ ਨੇ ਅੱਜ ਆਸਾਰਾਮ ਬਾਪੂ ਨੂੰ ਅੰਸ਼ਕ ਰਾਹਤ ਦਿੰਦਿਆਂ ਉਸ ਨੂੰ ਪੋਕਸੋ ਐਕਟ ਦੇ ਤਹਿਤ ਸਮੂਹਿਕ ਜਬਰ ਜਨਾਹ, ਸਮੂਹਿਕ ਜਿਨਸੀ ਸ਼ੋਸ਼ਣ ਅਤੇ ਅਪਰਾਧਿਕ ਸਾਜਿਸ਼ ਨਾਲ ਸੰਬੰਧਿਤ ਦੋਸ਼ਾਂ ਤੋਂ ਬਰੀ ਕਰ ਦਿੱਤਾ। ਹਾਲਾਂਕਿ ਅਦਾਲਤ ਨੇ ਭਾਰਤੀ ਦੰਡ ਸੰਹਿਤਾ ਦੇ ਤਹਿਤ ਇੱਕ ਨਾਬਾਲਗ ਨਾਲ ਜਬਰ ਜਨਾਹ ਮਾਮਲੇ 'ਚ ਉਸਦੀ ਸਜ਼ਾ ਨੂੰ ਬਰਕਰਾਰ ਰੱਖਿਆ। ਇਸ ਮਾਮਲੇ 'ਚ ਆਸਾਰਾਮ ਦੀ ਉਮਰ ਕੈਦ ਜਾਰੀ ਰਹੇਗੀ। ਉੱਚ ਅਦਾਲਤ ਨੇ ਆਸਾਰਾਮ ਨੂੰ ਆਤਮ ਸਮਰਪਣ ਕਰਨ ਦਾ ਨਿਰਦੇਸ਼ ਦਿੱਤਾ। ਉਹ ਇਸ ਸਮੇਂ ਅਸਥਾਈ ਜ਼ਮਾਨਤ 'ਤੇ ਨੇ ਜਿਸ ਨੂੰ ਇਸ ਹਫ਼ਤੇ ਦੇ ਸ਼ੁਰੂ ਵਿੱਚ 7 ਦਿਨਾਂ ਲਈ ਵਧਾ ਦਿੱਤਾ ਗਿਆ ਸੀ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। CBI ਹੁਣ ਤੱਕ ਇਸ ਮਾਮਲੇ ਵਿੱਚ ਦਿੱਲੀ, ਜੈਪੁਰ, ਗੁਰੂਗ੍ਰਾਮ, ਨਾਸਿਕ, ਪੁਣੇ, ਲਾਤੂਰ ਅਤੇ ਅਹਿਲਿਆ ਨਗਰ ਤੋਂ ਕੁੱਲ 13 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਲਾਤੂਰ ਦੇ ਰਹਿਣ ਵਾਲੇ ਡਾਕਟਰ ਮਨੋਜ ਸਿਰੂਰੋ ਨੂੰ ਵੀ ਨੀਟ ਪ੍ਰਸ਼ਨ ਲੀਕ ਮਾਮਲੇ 'ਚ ਗ੍ਰਿਫ਼ਤਾਰ ਕੀਤਾ ਗਿਆ। CBI ਮੁਤਾਬਕ ਉਸਨੇ ਮੁਲਜ਼ਮ PV ਕੁਲਕਰਨੀ ਤੋਂ ਇੱਕ ਕੋਚਿੰਗ ਸੈਂਟਰ ਦੇ ਮਾਲਕ ਦੇ ਪੁੱਤਰ ਸਮੇਤ 3 ਵਿਦਿਆਰਥੀਆਂ ਨੂੰ ਰਸਾਇਣਕ ਵਿਗਿਆਨ ਦੇ ਪ੍ਰਸ਼ਨ ਪ੍ਰਦਾਨ ਕਰਨ ਵਿੱਚ ਮੁੱਖ ਭੂਮਿਕਾ ਨਿਭਾਈ। ਦੂਜਾ ਗ੍ਰਿਫ਼ਤਾਰ ਮੁਲਜ਼ਮ ਤੇਜਸ ਹਰਸ਼ਦ ਕੁਮਾਰ ਸ਼ਾਹ ਹੈ, ਜੋ ਪੁਣੇ ਦੇ ਕੋਚਿੰਗ ਸੈਂਟਰ ਡਾਕਟਰ ਬਹੰਗ ਪ੍ਰਭੂ ਮੈਡੀਕਲ ਅਕੈਡਮੀ 'ਚ ਭੌਤਿਕ ਵਿਗਿਆਨ ਫੈਕਲਟੀ ਮੈਂਬਰ ਹੈ। ਉਸਨੂੰ ਲੀਕ ਹੋਏ ਭੌਤਿਕ ਵਿਗਿਆਨ ਦੇ ਪ੍ਰਸ਼ਨ ਗ੍ਰਿਫ਼ਤਾਰ ਮੁਲਜ਼ਮ ਮਨੀਸ਼ਾ ਹਵਾਲਦਾਰ ਤੋਂ ਮਿਲੇ ਸਨ। CBI ਨੇ ਹੁਣ ਤੱਕ 49 ਥਾਵਾਂ 'ਤੇ ਤਲਾਸ਼ੀ ਲਈ ਹੈ ਅਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਸ ਮਹੀਨੇ ਦੀ 3 ਤਰੀਕ ਨੂੰ ਮੈਡੀਕਲ ਕਾਲਜਾਂ ਵਿੱਚ ਅੰਡਰ ਗ੍ਰੈਜੂਏਟ ਕੋਰਸਾਂ 'ਚ ਦਾਖਲੇ ਲਈ ਨਿਰਧਾਰਤ ਨੀਟ ਪ੍ਰੀਖਿਆ ਪੇਪਰ ਲੀਕ ਦੇ ਇਲਜ਼ਾਮਾਂ ਵਿਚਕਾਰ ਰੱਦ ਕਰ ਦਿੱਤੀ ਗਈ ਸੀ। ਕੇਂਦਰ ਨੇ ਕਿਹਾ ਕਿ ਦੇਸ਼ ਵਿੱਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਸਿਹਤ ਮੰਤਰਾਲੇ ਨੇ ਕਿਹਾ ਕਿ ਅਫਰੀਕਾ ਦੇ ਕੁਝ ਹਿੱਸਿਆਂ ਵਿੱਚ ਇਬੋਲਾ ਵਾਇਰਸ ਮਾਮਲਿਆਂ ਦੇ ਮੱਦੇਨਜ਼ਰ ਸਥਿਤੀ 'ਤੇ ਨੇੜਿਓ ਨਜ਼ਰ ਰੱਖੀ ਜਾ ਰਹੀ ਹੈ। ਸੂਤਰਾਂ ਮੁਤਾਬਕ ਹਾਲ ਹੀ ਵਿੱਚ ਉਗਾਂਡਾ ਤੋਂ ਵਾਪਸ ਆਏ ਇੱਕ ਵਿਅਕਤੀ ਨੂੰ ਬੰਗਲੁਰੂ ਦੇ ਸਰਕਾਰੀ ਮਹਾਂਮਾਰੀ ਰੋਗ ਹਸਪਤਾਲ 'ਚ ਜਾਂਚ ਅਤੇ ਇਲਾਜ ਲਈ ਅਲੱਗ ਰੱਖਿਆ ਗਿਆ। ਉਸ ਦੀ ਟੈਸਟ ਰਿਪੋਰਟ ਨੈਗੇਟਿਵ ਆਈ ਹੈ। ਸਿਹਤ ਮੰਤਰਾਲਾ ਸਬੰਧਿਤ ਰਾਜ ਅਧਿਕਾਰੀਆਂ ਨਾਲ ਤਾਲਮੇਲ ਕਰਕੇ ਇਸ ਵਾਇਰਸ ਦੀ ਨੇੜਿਓ ਨਿਗਰਾਨੀ ਕਰ ਰਿਹਾ ਹੈ ਅਤੇ ਵਿਸ਼ਵ ਸਿਹਤ ਸੰਗਠਨ ਦੇ ਦਿਸ਼ਾ ਨਿਰਦੇਸ਼ਾਂ ਮੁਤਾਬਕ ਸਾਰੀਆਂ ਜ਼ਰੂਰੀ ਕਾਰਵਾਈਆਂ ਕਰ ਰਿਹਾ। ਮੰਤਰਾਲੇ ਨੇ ਕਿਹਾ ਕਿ ਇਹ ਚੌਕਸ ਅਤੇ ਪੂਰੀ ਤਰ੍ਹਾਂ ਤਿਆਰ ਹੈ। ਸਾਰੇ ਨਿਰਧਾਰਤ ਐਂਟਰੀ ਪੁਆਇੰਟਾਂ ਅਤੇ ਜਨਤਕ ਸਿਹਤ ਪ੍ਰਣਾਲੀ 'ਚ ਸਕਰੀਨਿੰਗ ਅਤੇ ਜਾਂਚ ਦੇ ਉਪਾਅ ਜਾਰੀ ਨੇ। ਨਾਗਰਿਕਾਂ ਨੂੰ ਘਬਰਾਉਣ, ਗਲਤ ਜਾਣਕਾਰੀ ਨਾ ਫੈਲਾਉਣ ਅਤੇ ਜਾਣਕਾਰੀ ਲਈ ਸਿਰਫ ਅਧਿਕਾਰਤ ਸਰੋਤਾਂ 'ਤੇ ਭਰੋਸਾ ਕਰਨ ਦੀ ਸਲਾਹ ਦਿੱਤੀ ਗਈ ਹੈ। ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਕੈਨੇਡਾ ਦੇ ਆਪਣੇ ਦੌਰੇ ਦੇ ਦੂਜੇ ਦਿਨ ਟੋਰਾਂਟੋ 'ਚ ਕੈਨੇਡਾ ਦੇ ਸੀਨੀਅਰ ਨੇਤਾਵਾਂ ਅਤੇ ਸੰਸਥਾਗਤ ਨਿਵੇਸ਼ਕਾਂ ਨਾਲ ਕਈ ਉੱਚ ਪੱਧਰੀ ਮੀਟਿੰਗਾਂ ਕੀਤੀਆਂ। ਉਦਯੋਗ ਮੰਤਰੀ ਨੇ ਕਿਹਾ ਕਿ ਮੀਟਿੰਗਾਂ ਦਾ ਉਦੇਸ਼ ਦੋਵੱਲੇ ਸਹਿਯੋਗ ਨੂੰ ਡੂੰਘਾ ਕਰਨਾ ਅਤੇ ਰਣਨੀਤਿਕ ਖੇਤਰਾਂ 'ਚ ਨਿਵੇਸ਼ ਅਤੇ ਤਕਨਾਲੋਜੀ ਭਾਈਵਾਲੇ ਨੂੰ ਉਤਸ਼ਾਹਿਤ ਕਰਨਾ। ਇਸ ਮੌਕੇ ਸ੍ਰੀ ਗੋਇਲ ਨੇ ਕੈਨੇਡਾ ਦੇ ਅੰਤਰਰਾਸ਼ਟਰੀ ਵਪਾਰ ਮੰਤਰੀ ਮਨਿੰਦਰ ਸਿੱਧੂ ਨਾਲ ਮਜ਼ਬੂਤ ਸਰਕਾਰ ਉਦਯੋਗ ਸਹਿਯੋਗ ਵੱਲੋਂ ਸੰਚਾਲਿਤ ਇੱਕ ਮਜ਼ਬੂਤ ਅਤੇ ਵਪਾਰਕ ਵਾਤਾਵਰਣ ਪ੍ਰਣਾਲੀ ਦੀ ਜ਼ਰੂਰਤ 'ਤੇ ਜ਼ੋਰ ਦਿੱਤਾ। ਮੰਤਰਾਲੇ ਨੇ ਕਿਹਾ ਕਿ ਦੋਵਾਂ ਧਿਰਾਂ ਨੇ 2030 ਤੱਕ ਦੋਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ ਦੀ ਪੁਸ਼ਟੀ ਕੀਤੀ ਹੈ। ਦੋਵੇਂ ਦੇਸ਼ ਇਸ ਸਾਲ ਦੇ ਅਖੀਰ ਤੱਕ ਵਿਆਪਕ ਆਰਥਿਕ ਭਾਈਵਾਲੀ ਸਮਝੌਤੇ CEPA ਨੂੰ ਪੂਰਾ ਕਰਨ ਲਈ ਵੀ ਸਹਿਮਤ ਹੋਏ ਨੇ। ਇਸ ਤੋਂ ਬਾਅਦ ਦੋਵਾਂ ਦੇਸ਼ਾਂ ਦੇ ਮੰਤਰੀਆਂ ਦੀ ਸਹਿ ਪ੍ਰਧਾਨਗੀ ਹੇਠ ਕੈਨੇਡਾ ਭਾਰਤ ਨਿਵੇਸ਼ ਗੋਲਮੇਜ਼ ਮੀਟਿੰਗ ਹੋਈ। ਇਸ ਵਿੱਚ ਪੈਨਸ਼ਨ ਫੰਡ ਅਤੇ ਬੈਂਕਾਂ ਸਮੇਤ ਪ੍ਰਮੁੱਖ ਕੈਨੇਡੀਅਨ ਵਿੱਤੀ ਨਿਵੇਸ਼ਕਾਂ ਦੇ ਨਾਲ ਨਾਲ ਦੋਵਾਂ ਦੇਸ਼ਾਂ ਦੇ ਸੀਨੀਅਰ ਸਰਕਾਰੀ ਨੁਮਾਇੰਦੇ ਵੀ ਸ਼ਾਮਲ ਰਹੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @TIRRNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-EIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @TIRR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਅੱਜ ਸ਼ਾਮ ਗੰਗਟੋਕ 'ਚ ਸਿੱਕਮ ਯੂਨੀਵਰਸਿਟੀ ਦੇ 7ਵੇਂ ਕਨਵੋਕੇਸ਼ਨ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ। ਸਿੱਕਮ ਦੇ ਰਾਜਪਾਲ ਓਮ ਪ੍ਰਕਾਸ਼ ਮਾਥੁਰ ਅਤੇ ਮੁੱਖ ਮੰਤਰੀ ਪ੍ਰੇਮ ਸਿੰਘ ਤਮਾਂਗ ਵੀ ਇਸ ਸਮਾਰੋਹ 'ਚ ਸ਼ਾਮਲ ਹੋਣਗੇ। ਸਾਡੇ ਪੱਤਰਕਾਰ ਮੁਤਾਬਕ 33 ਵਿਭਾਗਾਂ ਵਿੱਚ ਲਗਭਗ 14,000 ਡਿਗਰੀਆਂ ਪ੍ਰਦਾਨ ਕੀਤੀਆਂ ਜਾਣਗੀਆਂ। 285 ਹੋਣਹਾਰ ਵਿਦਿਆਰਥੀਆਂ ਨੂੰ ਸੋਨੇ ਅਤੇ ਚਾਂਦੀ ਦੇ ਤਮਗੇ ਵੀ ਦਿੱਤੇ ਜਾਣਗੇ, ਜਿਨ੍ਹਾਂ ਵਿੱਚ 199 ਔਰਤਾਂ ਸ਼ਾਮਲ ਨੇ। ਇਸ ਤੋਂ ਪਹਿਲਾਂ ਰਾਸ਼ਟਰਪਤੀ ਦਾ ਨਾਥੂਲਾ ਦਾ ਨਿਰਧਾਰਤ ਦੌਰਾ ਖਰਾਬ ਮੌਸਮ ਕਾਰਨ ਰੱਦ ਕਰ ਦਿੱਤਾ ਗਿਆ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਕਿ ਵੱਡੇ ਤੋਂ ਵੱਡੇ ਟੀਚੇ ਵੀ ਨਿਰੰਤਰ ਕੋਸ਼ਿਸ਼, ਧੀਰਜ ਅਤੇ ਮਜ਼ਬੂਤ ਇੱਛਾ ਸ਼ਕਤੀ ਨਾਲ ਪ੍ਰਾਪਤ ਕੀਤੇ ਜਾ ਸਕਦੇ ਨੇ। ਆਪਣੀ ਸੋਸ਼ਲ ਮੀਡੀਆ ਪੋਸਟ 'ਤੇ ਇੱਕ ਸੰਸਕ੍ਰਿਤ ਸ਼ੁਭਾਸ਼ਟਮ ਸਾਂਝਾ ਕਰਦੇ ਹੋਏ ਪ੍ਰਧਾਨ ਮੰਤਰੀ ਨੇ ਕਿਹਾ ਕਿ ਦੇਸ਼ ਦੇ ਲੋਕ ਇਸ ਭਾਵਨਾ ਤੋਂ ਪ੍ਰੇਰਿਤ ਨੇ ਅਤੇ ਭਾਰਤ ਨੂੰ ਨਵੀਆਂ ਉਚਾਈਆਂ 'ਤੇ ਲੈ ਕੇ ਜਾ ਰਹੇ ਨੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ

0: ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇਕ ਸੋਸ਼ਲ ਮੀਡੀਆ ਪੋਸਟ ਵਿਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਤਾਂ ਉਸਨੂੰ ਇੱਕ ਗਿਲਾਸ ਪਾਣੀ ਜ਼ਰੂਰ ਪਿਲਾਓ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦੀ ਤੰਦਰੁਸਤੀ ਦੀ ਜਾਂਚ ਕਰਦੇ ਰਹਿਣ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ ਵਿੱਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਦਿੱਤੀ ਹੈ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਹਨਾਂ ਨੂੰ ਪੀ ਸਕੇ। ਸ੍ਰੀ ਮੋਦੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਿਲ ਸਮਿਆਂ ਦੌਰਾਨ ਪੂਰਨ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਧਿਆਨ ਰੱਖਣ ਦੀ ਅਪੀਲ ਵੀ ਕੀਤੀ ਹੈ। ਪਿਛਲੇ ਕਈ ਦਿਨਾਂ ਤੋਂ ਅਤਿ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ ਦੀ ਬਦਲਾਅ ਬਾਰੇ ਇੱਕ ਖੁਸ਼ਖਬਰੀ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਭਵਿੱਖਬਾਣੀ ਕਰਦਿਆਂ ਕੱਲ੍ਹ ਤੋਂ ਮਈ ਦੀ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਬਾਰੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸ ਦੌਰਾਨ ਅੱਜ ਦੋਵਾਂ ਸੂਬਿਆਂ ਦੇ ਅਤੇ ਕੇਂਦਰੀ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ 'ਚ ਮੌਸਮ ਗਰਮ ਹੀ ਰਹੇਗਾ। ਪਿਛਲੇ 24 ਘੰਟਿਆਂ 'ਚ ਪੰਜਾਬ ਦੇ ਬਠਿੰਡਾ 45.8 ਡਿਗਰੀ ਸੈਲਸੀਅਸ ਨਾਲ ਸਭ ਤੋਂ ਗਰਮ ਰਿਹਾ ਅਤੇ ਹਰਿਆਣਾ ਦੇ ਸਿਰਸਾ 'ਚ ਵੱਧ ਤੋਂ ਵੱਧ ਤਾਪਮਾਨ 46 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਅਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜੇ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਅਤੇ ਗਿਲਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ 'ਚ ਲੱਗੇ ਇੱਕ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਲੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਕਾਰਵਾਈ ਕੀਤੀ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨਯਾਨ ਪੰਨੀ ਰਸੇਲਵਮ ਨੇ ਸ਼੍ਰੀਲੰਕਾ ਵਿੱਚ ਰੈਪਿਡ ਅਤੇ ਬੈਲਟਿਸ ਦੋਵੇਂ ਖਿਤਾਬ ਜਿੱਤ ਕੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ ਨੇ। ਇਨਯਾਨ ਨੇ ਹਰੇਕ ਫਾਰਮੈਟ ਵਿੱਚ 6.5 ਅੰਕ ਪ੍ਰਾਪਤ ਕਰਕੇ ਦੋਵਾਂ ਸ਼੍ਰੇਣੀਆਂ 'ਚ ਚੈਂਪੀਅਨ ਬਣਨ ਦਾ ਮਾਣ ਹਾਸਲ ਕੀਤਾ ਹੈ। IPL ਕ੍ਰਿਕਟ ਵਿੱਚ ਅੱਜ ਮੁਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਅਤੇ ਆਖਰ 'ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਕੇਂਦਰੀ ਜਾਂਚ ਬਿਊਰੋ ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ 'ਚ 2 ਹੋਰ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ। ਕੇਂਦਰ ਨੇ ਕਿਹਾ ਦੇਸ਼ 'ਚ ਹੁਣ ਤੱਕ ਇਬੋਲਾ ਵਾਇਰਸ ਦੀ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੁਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ। ਇਸ ਦੇ ਨਾਲ ਹੀ ਰਾਸ਼ਟਰੀ ਖਬਰਾਂ ਦਾ ਇਹ ਬੁਲੇਟਿਨ ਖਤਮ ਹੁੰਦਾ ਹੈ। ਪ੍ਰਦੇਸ਼ਕ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 6:20 'ਤੇ। ਨਮਸਕਾਰ।
1: आदाब, ये आकाशवाणी है, खबरों के साथ मैं माजिद अली। सुप्रीम कोर्ट ने वोटर फहरिस्तों की खुसूसी तफसीली नज़रसानी के इंतखाबी कमीशन के इख्तियार को बरकरार रखा है। उसने कहा है कि ये लोगों की नुमाइंदगी से मुतालिक कानून 1950 से मुताबकत रखता है। भारत और कनाडा ने 2030 तक बाहमी तिजारत को 50 अरब अमरीकी डॉलर तक वसूल देने के अपने मुश्तरका अहद का एआदा किया है। वज़ीर आज़म नरेंद्र मोदी ने बढ़ते दर्जा हरारत के दरमियान लोगों से एहतियाती इकदाम करने पर जोर दिया है। IMD ने हरियाणा, मध्य प्रदेश, पंजाब, राजस्थान, उत्तर प्रदेश और विदर्भ में गर्मी में और तेज़ी आने की पेशगोई की है। CBI ने नीट UG 2026 इम्तहान के पेपर लीक मामले में 2 और मुलजिमों को गिरफ्तार किया है। अमरीकी सेनेटर लिंडसे ग्राहम ने अमरीका ईरान बातचीत में इम्कानी साजिश की हैसियत से पाकिस्तान के रोल पर सवाल उठाया है। उन्होंने पाकिस्तान की जानिब से इसराइल की मुखालफत किए जाने का हवाला दिया है। और IPL क्रिकेट में आज शाम चंडीगढ़ में एलिमिनेटर मैच में सनराइजर्स हैदराबाद का मुकाबला राजस्थान रॉयल्स से होगा। अब खबरें तफसील से। सुप्रीम कोर्ट ने चुनाव फहरिस्तों पर खुसूसी जामे नजरसानी की इंतखाबी कमीशन की कार्रवाई को कानूनी एतबार से जायज़ करार दिया है और यह भी कहा है कि आज़ादाना और मुनसिफाना इंतखाबात कराने के लिए आईन में इस तरह की नजरसानी की गुंजाइश रखी गई है। पेश है एक रिपोर्ट।
2: अदालत आलिया ने कहा है कि चुनाव कमीशन को

ਫੌਜੀ ਵੀਰੋ ਪ੍ਰੋਗਰਾਮ 'ਚ ਅਗਲਾ ਗੀਤ ਸੁਣਦੇ ਹਾਂ ਫਿਲਮ ਲੁਟੇਰਾ ਦਾ। ਇਸ ਗੀਤ ਨੂੰ ਆਵਾਜ਼ ਦਿੱਤੀ ਹੈ ਸਵਾਨੰਦ ਕਿਰਕਰੇ ਨੇ।

0: ਸਾਈਬਰ ਫਰਾਡ ਜਾਂ ਧੋਖਾਧੜੀ ਦੀ ਜਾਣਕਾਰੀ ਲਈ 1930 ਹੈਲਪਲਾਈਨ ਨੰਬਰ ਡਾਇਲ ਕਰੋ ਜਾਂ www.cybercrime.gov.in ਤੇ ਸ਼ਿਕਾਇਤ ਦਰਜ ਕਰਵਾਓ।
1: ਪ੍ਰੋਗਰਾਮ ਚੱਲ ਰਿਹਾ ਜੀ ਰੰਗਲੀ ਧਰਤੀ, ਤੇ ਇਸ ਵਿੱਚ ਤੁਸੀਂ ਸੁਣ ਰਹੇ ਹੋ ਸਤਨਾਮ ਸਿੰਘ ਦੁਗਰੀਵਾਲਾ ਦੇ ਗਾਏ ਲੋਕ।

0: ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਰੰਗਲੀ ਧਰਤੀ। ਅੱਜ ਇਸ ਵਿੱਚ ਤੁਸੀਂ ਸਤਨਾਮ ਸਿੰਘ ਦੁਗਰੀਵਾਲਾ ਦੇ ਗਾਏ ਲੋਕ ਗੀਤਾਂ ਦਾ ਆਨੰਦ ਮਾਣਿਆ। ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਹੁਣ ਸਾਡੀ ਅੱਜ ਦੀ ਪਹਿਲੀ ਸਭਾ ਖਤਮ ਹੁੰਦੀ ਹੈ। ਆਪਣੀ ਦੂਜੀ ਸਭਾ ਦੇ ਪ੍ਰੋਗਰਾਮ ਲੈ ਕੇ ਅਸੀਂ ਸ਼ਾਮ 4 ਵਜੇ ਫਿਰ ਤੋਂ ਹਾਜ਼ਰ ਹੋਵਾਂਗੇ। ਤਦ ਤੱਕ ਲਈ ਦਿਓ ਇਜਾਜ਼ਤ। ਨਮਸਕਾਰ।
1: ਨਮਸਕਾਰ। DTH ਦੀ ਪੰਜਾਬੀ ਪ੍ਰਸਾਰਣ ਸੇਵਾ ਦਾ ਇਹ ਜਲੰਧਰ ਕੇਂਦਰ ਏ। ਸਾਡੇ ਸਟੂਡੀਓ ਦੇ ਘੜੀ ਮੁਤਾਬਕ ਇਸ ਵੇਲੇ ਦੁਪਹਿਰ ਦੇ 3 ਵਜ ਰਹੇ ਨੇ। ਆਓ ਸੁਣਦੇ ਹਾਂ ਹੁਣ ਤੱਕ ਦੀਆਂ ਮੁੱਖ ਖਬਰਾਂ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਜੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ। ਭਾਰਤ ਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਆਪਣੇ ਸਾਂਝੇ ਟੀਚੇ 'ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਅਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿੱਚ ਗੰਭੀਰ ਲੂ ਦੇ ਹਾਲਾਤ ਜਾਰੀ ਰਹਿਣ ਦੀ ਪੇਸ਼ੀਨਗੋਈ ਕੀਤੀ। ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਅਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿੱਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ ਵਿੱਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤੀ ਫੌਜ ਨੇ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਨਾਂ 'ਤੇ ਗਿੱਲ

ਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ ਵਿੱਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾ ਲਿਆ ਏ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇੱਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿੱਚ ਭਾਰਤੀ ਗ੍ਰੈਂਡ ਮਾਸਟਰ ਇਨੀਆਨ ਪਨੀਰ ਸੇਲਵਮ ਨੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਹ ਸਨ ਹੁਣ ਤੱਕ ਦੀਆਂ ਨਿਊਜ਼ ਹੈਡਲਾਈਨਸ। ਆਓ ਸੁਣਦੇ ਹਾਂ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਨਮਸਕਾਰ, ਤੁਹਾਡਾ ਮਨਪਸੰਦ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਲੈ ਕੇ ਮੈਂ ਤੁਹਾਡਾ ਦੋਸਤ ਜਿੰਦਰ ਸਿੰਘ ਹਾਜ਼ਰ ਹਾਂ। ਇਸ ਪ੍ਰੋਗਰਾਮ 'ਚ ਅਸੀਂ ਤੁਹਾਡੇ ਵੱਲੋਂ ਭੇਜੀਆਂ ਜਾਂਦੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਸ਼ਾਮਲ ਕਰਦੇ ਹੋਏ ਤੁਹਾਡੇ ਵੱਲੋਂ ਕੀਤੀ ਜਾਂਦੀ ਗੀਤਾਂ ਦੀ ਫਰਮਾਇਸ਼ ਨੂੰ ਪੂਰਾ ਕਰਦੇ ਹਾਂ। ਪ੍ਰੋਗਰਾਮ ਦੀ ਪਹਿਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਅਨਾਰਕਲੀ ਬਾਜ਼ਾਰ ਜਗਰਾਓਂ ਤੋਂ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਆਸ਼ੀਸ਼ ਮਲਹੋਤਰਾ, ਬੇਬੀ ਗਾਵਿਆ ਮਲਹੋਤਰਾ, ਭਾਈ ਸੁੱਚਾ ਪਾਠਕ। ਇਸੇ ਤਰ੍ਹਾਂ ਟਾਲੀਵਾਲਾ ਜੱਟਾ ਤੋਂ ਸਾਹਿਬ ਸਿੰਘ, ਸੁਖਜੀਤ ਕੌਰ, ਬਲਵਿੰਦਰ, ਹਰਜਿੰਦਰ, ਗਿੱਦੜਬਾਹਾ ਤੋਂ ਮਨਜੀਤ ਤਨੇਜਾ, ਪ੍ਰਵੀਨ ਤਨੇਜਾ, ਮਾਡਲ ਟਾਊਨ ਕਰਨਾਲ ਤੋਂ ਸੁਧੀਰ ਨੂਤਨ, ਸੰਦੀਪ ਗੁਗਲਾਨੀ, ਸੁਨੀਤਾ ਜੈਨ, ਸੁਨੀਤਾ ਸ਼ਰਮਾ, ਹਰਿਪਾਲ ਕੌਰ, ਮੀਨਾਕਸ਼ੀ ਤਿਵਾੜੀ, ਆਸ਼ਾ ਗੁਗਲਾਨੀ, ਪਿੰਡ ਸਮਾਲਸਪੁਰ ਜ਼ਿਲ੍ਹਾ ਮੋਗਾ ਤੋਂ ਲਛਮਣ ਸਿੰਘ ਘਾਰੂ, ਦਰਸ਼ਨ ਸਿੰਘ, ਮਾਘੀ ਸਿੰਘ, ਦੇਵ ਸਿੰਘ ਨਛੱਤਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਇਸੇ ਤਰ੍ਹਾਂ ਪਿੰਡ ਗੋਬਿੰਦਗੜ੍ਹ ਮਾਝੀਵਾਲਾ, ਸ਼੍ਰੀ ਕਰਨਪੁਰ ਰਾਜਸਥਾਨ ਤੋਂ ਰਾਜੂ ਟੁਟੇਜਾ, ਉਰਮਿਲਾ ਟੁਟੇਜਾ, ਗੁੱਡੂ, ਜੀਨੂ, ਮਨੂ, ਆਦਿੱਤਿਆ, ਭੂਮੀ, ਰਾਖੀ, ਅੰਮ੍ਰਿਤ ਵੜਵਾਲ, ਸ਼ਿਵ ਸੇਠੀ, ਕਰਨਪੁਰੀ, ਸਮਾਇਲ ਟੁਟੇਜਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਗੁਰਦਾਸ ਮਾਨ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਅਸੀਂ ਇਹਨਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰਾਂਗੇ ਜੀ। ਸੁਣਦੇ ਹਾਂ ਪ੍ਰੋਗਰਾਮ ਦਾ ਪਹਿਲਾ ਗੀਤ ਗੁਰਦਾਸ ਮਾਨ ਦੀ ਆਵਾਜ਼ ਵਿੱਚ।

ਦੋਸਤੋ, ਤੁਸੀਂ ਸੁਣ ਰਹੇ ਸੀ ਗੁਰਦਾਸ ਮਾਨ ਦੀ ਆਵਾਜ਼ ਵਿੱਚ ਖੂਬਸੂਰਤ ਗੀਤ ਪਿੰਡ ਦੀਆਂ ਗਲੀਆਂ। ਦੋਸਤੋ, ਇਹ ਗੀਤ ਸੁਣਦੇ ਸਾਰ ਹੀ ਸਾਨੂੰ ਪੁਰਾਣੇ ਬਚਪਨ ਦੀ ਆਪਣੀ ਯਾਦਾਂ ਤਾਜ਼ੀਆਂ ਹੋ ਜਾਂਦੀਆਂ ਨੇ। ਬਚਪਨ ਦੀਆਂ ਯਾਦਾਂ ਸਾਨੂੰ ਸਾਰਿਆਂ ਨੂੰ ਵੱਡੇ ਹੋਣ 'ਤੇ ਬਹੁਤ ਹੀ ਯਾਦ ਆਉਂਦੀਆਂ ਨੇ, ਅਤੇ ਤੁਸੀਂ ਵੇਖਿਆ ਵੀ ਹੋਵੇਗਾ ਅਤੇ ਮਹਿਸੂਸ ਵੀ ਕੀਤਾ ਹੋਵੇਗਾ ਕਿ ਸਾਡੇ ਵੱਡੇ ਬਜ਼ੁਰਗ ਜਾਂ ਅਸੀਂ ਜਦੋਂ ਵੀ ਆਪਣੇ ਬਚਪਨ ਜਾਂ ਸਕੂਲ ਦੇ ਸਾਥੀਆਂ ਨਾਲ ਕਦੇ ਵੀ ਮਿਲਦੇ ਹਾਂ ਤਾਂ ਅਸੀਂ ਬਚਪਨ ਦੀਆਂ ਗੱਲਾਂ ਜਾਂ ਯਾਦਾਂ ਨੂੰ ਸਾਂਝੀਆਂ ਕਰਦੇ ਹੋਏ ਖੂਬ ਹਾਸਾ ਮਜ਼ਾਕ ਕਰਦੇ, ਅਤੇ ਨਾਲ ਹੀ ਇਹ ਵੀ ਕਹਿੰਦੇ ਹਾਂ ਕਿ ਉਹ ਹੁਣ ਸਮਾਂ ਨਹੀਂ ਰਿਹਾ। ਇਸੇ ਤਰ੍ਹਾਂ ਬਜ਼ੁਰਗ ਆਪਣੇ ਬਚਪਨ ਅਤੇ ਜਵਾਨੀ ਦੀਆਂ ਗੱਲਾਂ ਸਾਂਝੀਆਂ ਕਰਦੇ ਨੇ। ਦੋਸਤੋ, ਇਹ ਗੱਲਾਂ ਇਸੇ ਤਰ੍ਹਾਂ ਪ੍ਰੋਗਰਾਮ ਦੇ ਨਾਲ ਨਾਲ ਚੱਲਦੀਆਂ ਰਹਿਣਗੀਆਂ। ਪ੍ਰੋਗਰਾਮ 'ਚ ਅਸੀਂ ਆਪਣੇ ਸਰੋਤਿਆਂ ਵੱਲੋਂ ਭੇਜੀਆਂ ਪਿਆਰ ਭਰੀਆਂ ਚਿੱਠੀਆਂ ਨੂੰ ਵੀ ਸ਼ਾਮਲ ਕਰਦੇ ਹਾਂ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਕਰਨਵੀਰ ਹਾਊਸ, ਗੁਰੂ ਗੋਬਿੰਦ ਸਿੰਘ ਨਗਰ, ਭੁੱਚੋ, ਕੈਂਚੀਆਂ, ਬਠਿੰਡਾ ਤੋਂ ਪ੍ਰੇਮ ਸਿੰਘ ਜੋੜਾ, ਮਨਜੀਤ ਕੌਰ ਜੋੜਾ, ਕਰਨਵੀਰ ਕਰਨ, ਦਪਿੰਦਰ, ਵਰਿੰਦਰ, ਸਿਮਰਨ, ਕੁਲਦੀਪ, ਏਕਮ, ਦਮਨ, ਅਭਿਜੋਤ, ਇਸੇ ਤਰ੍ਹਾਂ ਕਨੇਰਾ ਮੁਹੱਲਾ ਪਟਿਆਲਾ ਤੋਂ ਮੁਕੇਸ਼ ਬੱਤਾ, ਨੀਲਮ, ਨਿਤਿਨ, ਪਲਕ, ਕਰਨ।

ਜੇਤੂ ਹਾਰਦਿਕ ਨਿਹਾਰਿਕਾ ਅਤੇ ਵੰਸ਼ਬੱਤਾ ਮੰਡੀ ਗੋਲੂਵਾਲਾ ਰਾਜਸਥਾਨ ਤੋਂ ਬ੍ਰਿਜ ਲਾਲ ਚੌਹਾਨ, ਨੀਰਜ ਕੁਮਾਰ ਚੌਹਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਮੇਹਰਨਗਰ ਉਮਰਖੇੜ ਮਹਾਰਾਸ਼ਟਰ ਤੋਂ ਅਭਿਜੀਤ ਗਵਾਹਣਕਰ, ਸਰਿਤਾ ਗਵਾਹਣਕਰ, ਪ੍ਰਿੰਸ ਇਕਾਸ਼ ਗਵਾਹਣਕਰ। ਬਦਲਾਪੁਰ ਮੁੰਬਈ ਤੋਂ ਸਿਧਾਂਤ ਗਵਾਹਣਕਰ, ਪ੍ਰਣੀਤਾ ਗਵਾਹਣਕਰ, ਅਰਜੁਨ। ਆਕਾਰ ਹਾਈਟਸ ਬਹਾਦਰਪੁਰਾ ਨਾਗਪੁਰ ਤੋਂ ਵੈਸ਼ਾਲੀ ਸ਼ੈਲੇਸ਼, ਸੁਮਿਤ ਗਵਾਹਣਕਰ, ਧਵਣੀ ਗਵਾਹਣਕਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਚਕਲਾ ਬਾਜ਼ਾਰ ਸਮਾਣਾ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਜਿੰਦਲ, ਹਸਮੁਖ ਜਿੰਦਲ ਅਤੇ ਪੂਰਾ ਹੀ ਜਿੰਦਲ ਖੁਸ਼ਦਿਲ ਪਰਿਵਾਰ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਨਿਮਰਤ ਖਹਿਰਾ ਦੀ ਆਵਾਜ਼ 'ਚ ਕੋਈ ਵੀ ਗੀਤ ਸੁਣਾ ਦਿਓ। ਅਤੇ ਦੋਸਤੋ, ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਨਿਮਰਤ ਖਹਿਰਾ ਦੀ ਆਵਾਜ਼ ਵਿੱਚ।

ਬਿਲਕੁਲ ਦੋਸਤੋ, ਸਾਨੂੰ ਜ਼ਿਆਦਾ ਟੈਨਸ਼ਨ ਨਹੀਂ ਲੈਣੀਆਂ ਚਾਹੀਦੀਆਂ ਅਤੇ ਮਸਤ ਹੋ ਕੇ ਜਿੱਦਾਂ ਵੀ ਹੋ ਸਕੇ ਜ਼ਿੰਦਗੀ ਨੂੰ ਹੰਢਾਉਣਾ ਚਾਹੀਦਾ ਹੈ। ਕਿਉਂਕਿ ਜ਼ਿੰਦਗੀ ਚੰਗੀ ਜਿਉਣ ਲਈ ਸਿਹਤਮੰਦ ਹੋਣਾ ਬਹੁਤ ਜ਼ਰੂਰੀ ਹੈ ਅਤੇ ਸਿਹਤਮੰਦੀ ਤਾਂ ਹੀ ਮਿਲੇਗੀ ਜੇਕਰ ਤੁਸੀਂ ਫਿਕਰਾਂ ਅਤੇ ਟੈਨਸ਼ਨਾਂ ਤੋਂ ਦੂਰ ਰਹੋਗੇ ਅਤੇ ਹਮੇਸ਼ਾ ਖੁਸ਼ ਰਹੋਗੇ। ਸਿਹਤਮੰਦ ਅਤੇ ਹਸਮੁੱਖ ਸੁਭਾਅ ਵਾਲਾ ਵਿਅਕਤੀ ਮੰਜ਼ਿਲਾਂ ਨੂੰ ਛੇਤੀ ਹਾਸਲ ਕਰ ਲੈਂਦਾ ਹੈ। ਜਿਵੇਂ ਸਾਡੇ ਰੱਬ ਵਰਗੇ ਸਰੋਤੇ ਸਾਨੂੰ ਪਿਆਰ ਭਰੀਆਂ ਚਿੱਠੀਆਂ ਭੇਜ ਕੇ ਆਪਣੀ ਫਰਮਾਇਸ਼ ਦੇ ਗੀਤ ਸੁਣ ਕੇ ਟੈਨਸ਼ਨ ਅਤੇ ਚਿੰਤਾਵਾਂ ਤੋਂ ਦੂਰ ਹੁੰਦੇ ਨੇ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਰਾਵਰ ਕਰਨਾਲ ਤੋਂ ਗਿਆਨ ਭੂਸ਼ਣ ਸ਼ਰਮਾ, ਸੋਮਨਾਥ ਕਾਲੀਆ, ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵਿਰਾਜ ਸਿੰਘ, ਗੁਰਮਾਨ ਸਿੰਘ ਅਤੇ ਗੁਰਨੂਰ ਸਿੰਘ। ਪਿੰਡ ਖੈਰਕਾ ਸਿਰਸਾ ਤੋਂ ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ, ਸਰਗੁਣ, ਹਨੀਲੋਟ।

ਮਸੀਤਾ ਡੱਬਵਾਲੀ ਤੋਂ ਦਰਸ਼ਨ ਲੋਟ, ਇੰਦਰਜੀਤ, ਕਮਲਜੀਤ, ਮੀਨਾਕਸ਼ੀ, ਸਾਗਰ। ਇਸੇ ਤਰ੍ਹਾਂ ਪਿੰਡ ਆਜ਼ਮਵਾਲਾ ਤਹਿਸੀਲ ਫਾਜ਼ਿਲਕਾ ਤੋਂ ਸੋਹਣ ਸਿੰਘ ਬੂਕ, ਨਿਸ਼ਾਨ ਸਿੰਘ, ਸੀਰਤ ਕੌਰ, ਕੀਰਤ ਕੌਰ, ਅਮਰ ਲਾਲ, ਜਸਵੰਤ ਕੌਰ, ਰਾਜ ਮਿਸਤਰੀ, ਪਿੰਡ ਮਾਰੂਆਣਾ ਬੋਦਲਾ ਢਾਣੀ ਨੇੜੇ ਥਾਣਾ ਅਰਮੀਵਾਲਾ ਤੋਂ ਸੁਰਿੰਦਰ ਕੌਰ ਬੂਕ, ਬਲਵਿੰਦਰ ਕੌਰ, ਰੀਨਾ ਬਾਈ, ਬਲਦੇਵ ਸਿੰਘ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਫਰੈਂਡਸ ਕਲੋਨੀ ਕਰਨਾਲ ਤੋਂ ਗੁਰਵਿੰਦਰ ਸਿੰਘ ਪਾਂਧਾ, ਇੰਦਰਜੀਤ ਕੌਰ, ਬੇਬੀ ਮਨਮੀਤ, ਮਨਵਿੰਦਰ ਸਿੰਘ ਪਾਂਧਾ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਬਲਕਾਰ ਸਿੱਧੂ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਬਲਕਾਰ ਸਿੱਧੂ ਦੀ ਆਵਾਜ਼ ਵਿੱਚ।

ਬਿਲਕੁਲ ਦੋਸਤੋ, ਵਿਆਹ ਦੇ ਵਿੱਚ ਕੁੜੀ ਅਤੇ ਮੁੰਡੇ ਨੂੰ ਵੱਖਰਾ ਹੀ ਚਾਅ ਹੁੰਦਾ ਹੈ ਕਿਉਂਕਿ ਇਸ ਰਸਮ ਦੇ ਨਾਲ ਇੱਕ ਨਵੀਂ ਜ਼ਿੰਦਗੀ ਵੀ ਸ਼ੁਰੂ ਹੁੰਦੀ ਹੈ। ਪਰ ਜੇਕਰ ਦੋਸਤੋ ਮੁੰਡਾ ਕੁੜੀ ਦੋਵੇਂ ਨੱਚਦੇ ਹੋਣ ਤਾਂ ਸਮਝ ਲਓ ਉਹਨਾਂ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਮਿਲ ਗਿਆ। ਅਤੇ ਦੋਸਤੋ, ਮਨਪਸੰਦ ਜੀਵਨ ਸਾਥੀ ਨਾਲ ਜ਼ਿੰਦਗੀ ਜਿਉਣ ਦਾ ਮਜ਼ਾ ਵੀ ਵੱਖਰਾ ਹੁੰਦਾ ਹੈ। ਅਸੀਂ ਉਸ ਪਰਮਾਤਮਾ ਨੂੰ ਅਰਦਾਸ ਕਰਾਂਗੇ ਕਿ ਸਾਡੇ ਸਾਰੇ ਸੁਣਨ ਵਾਲਿਆਂ ਅਤੇ ਹੋਰ ਵੀ ਜਣਿਆਂ ਨੂੰ ਆਪਣਾ ਮਨਪਸੰਦ ਜੀਵਨ ਸਾਥੀ ਮਿਲੇ ਅਤੇ ਉਹ ਪੂਰੀ ਜ਼ਿੰਦਗੀ ਨੱਚਦੇ ਰਹਿਣ ਅਤੇ ਖੁਸ਼ ਰਹਿਣ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਮੱਖੂ ਫਿਰੋਜ਼ਪੁਰ ਤੋਂ ਬਿੱਲਾ ਬਜਾਜ, ਹੈਪੀ ਕਪੂਰ ਫਿਰੋਜ਼ਪੁਰੀ ਅਤੇ ਮੁਨੀਸ਼ ਬਜਾਜ। ਇਸੇ ਤਰ੍ਹਾਂ ਮੁਹੱਲਾ ਫਤਿਹਗੜ੍ਹ ਲੁਧਿਆਣਾ ਤੋਂ ਵਿਨੋਦਪੁਰੀ, ਵੀਪੀ ਰੰਜੂ, ਅਸ਼ੋਕਪੁਰੀ, ਸੁਸ਼ੀਲ, ਬੀਕੇਪੁਰੀ, ਕੈਲਾਸ਼ਪੁਰੀ, ਅਨੀਤਾ, ਮਮਤਾ, ਮੇਘਾ, ਪੂਜਾ, ਗਗਨ ਕਪੂਰ, ਗੁੰਜਨ ਕਪੂਰ, ਲਾਲਸਾ ਕਪੂਰ, ਰਾਮਾ ਮਲਿਕ, ਕੁਨਾਲ ਮਲਿਕ, ਨਿਧੀ, ਹਰੀਸ਼ਪੁਰੀ, ਸਤੀਸ਼, ਰਾਕੇਸ਼, ਵਿਨੋਦ, ਪਾਲੀ, ਡੀਸੀਪੁਰੀ, ਅਰੁਣਪੁਰੀ। ਇਸੇ ਤਰ੍ਹਾਂ ਨੇਹਾਪੁਰੀ, ਏਕਤਾ, ਸ਼ੰਮੀ, ਬੋਧੀ, ਸੁਨੀਲ, ਵੀਕੇਪੁਰੀ, ਆਰਐਸਪੁਰੀ ਅਤੇ ਹੋਰ ਪਰਿਵਾਰਕ ਮੈਂਬਰ ਇਹਨਾਂ ਦੇ। ਪਿੰਡ ਘੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਲਕੀਤ ਸਿੰਘ ਘੁੜਿਆਣਾ, ਮਨਜੀਤ ਕੌਰ ਬਠਿੰਡਾ, ਦਪਿੰਦਰ ਸਿੰਘ, ਗੁਰਸ਼ਬਦ ਸਿੰਘ, ਜੀਤ ਸਿੰਘ, ਦਰਸ਼ਨ ਸਿੰਘ, ਸਮੂਹ ਬਰਾੜ ਪਰਿਵਾਰ। ਇਸੇ ਤਰ੍ਹਾਂ ਸੁਖਦੇਵ ਸਿੰਘ ਚਹਿਲ ਬੁਰਜ ਹਨੂੰਮਾਨਗੜ੍ਹ ਤੋਂ, ਕੁਲਵੰਤ ਸਿੰਘ ਮਲੋਟ ਤੋਂ। ਇਹਨਾਂ ਇਸ ਤੋਂ ਇਲਾਵਾ ਚੌਂਕ ਬੱਤੀਆ ਵਾਲਾ ਪਿੰਡ ਮਾਧੋਪੁਰ ਤੋਂ ਬਲਵਿੰਦਰ ਬਿੱਲਾ ਮਾਧੋਪੁਰੀ, ਪੱਪੂ, ਗੋਗੀ, ਗਿੰਦੀ, ਆਸ਼ੂ, ਕਰਨ, ਬੇਅੰਤ ਕੌਰ, ਬਲਜੀਤ ਕੌਰ, ਰਾਜਵਿੰਦਰ ਕੌਰ, ਮਹਿੰਦਰ ਕੌਰ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਪਿੰਡ ਖਾਨੇ ਕੀ ਢਾਬ ਮਲੋਟ ਤੋਂ ਸ਼ਮਸ਼ੇਰ ਸਿੰਘ, ਕੌਲਧਰ, ਜਸਵਿੰਦਰ ਕੌਰ, ਕਰਨ ਪ੍ਰਤਾਪ ਸਿੰਘ, ਮਨਰੀਤ ਕੌਰ, ਤਰਨਵੀਰ ਅਤੇ ਮਨਰਾਜ। ਦੋਸਤੋ, ਇਹਨਾਂ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਕੁਲਦੀਪ ਮਾਣਕ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ, ਅਤੇ ਸੁਣਦਿਆਂ ਪ੍ਰੋਗਰਾਮ ਦਾ ਅਗਲਾ ਗੀਤ ਕੁਲਦੀਪ ਮਾਣਕ ਦੀ ਆਵਾਜ਼।

ਦੋਸਤੋ, ਮਾਂ ਦਾ ਕਰਜ਼ਾ ਕੋਈ ਨਹੀਂ ਦੇ ਸਕਦਾ। ਮਾਂ ਨੂੰ ਰੱਬ ਦਾ ਰੂਪ ਵੀ ਕਿਹਾ ਜਾਂਦਾ ਹੈ। ਮਾਂ ਆਪਣੇ ਬੱਚੇ ਨੂੰ ਕੋਈ ਦੁੱਖ ਨਹੀਂ ਆਉਣ ਦਿੰਦੀ ਅਤੇ ਸਾਰੇ ਦੁੱਖ ਆਪ ਸਹਿ ਲੈਂਦੀ ਹੈ। ਜੇਕਰ ਦੋਸਤੋ ਮਾਂ ਨੂੰ ਠੰਡੀ ਛਾਂ ਕਿਹਾ ਜਾਂਦਾ ਹੈ ਤਾਂ ਪਿਓ ਵੀ ਪੂਰਾ ਇਸੀ ਹੁੰਦਾ ਹੈ। ਮਾਪੇ ਆਪਣੇ ਬੱਚੇ ਨੂੰ ਜ਼ਰਾ ਜਿੰਨਾ ਦੁੱਖ ਨਹੀਂ ਆਉਣ ਦਿੰਦੇ ਅਤੇ ਹਮੇਸ਼ਾ ਆਪਣੇ ਬੱਚੇ ਦੀ ਭਲਾਈ ਲਈ ਸੋਚਦੇ ਹਨ। ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਬਠਿੰਡਾ ਰੋਡ ਡੱਬਵਾਲੀ ਤੋਂ ਰਜਿੰਦਰ ਨਾਰੰਗ, ਅੰਜੂ ਨਾਰੰਗ, ਮੋਹਿਤ, ਸਾਦੁਲ ਸ਼ਹਿਰ ਤੋਂ ਓਮ ਪ੍ਰਕਾਸ਼ ਚੌਹਾਨ, ਮਨੂ ਪ੍ਰਕਾਸ਼, ਸ਼ਿਵ ਪ੍ਰਕਾਸ਼, ਵੇਦ ਪ੍ਰਕਾਸ਼ ਚੌਹਾਨ, ਇਸੇ ਤਰ੍ਹਾਂ ਸ਼੍ਰੀ ਗੰਗਾਨਗਰ ਤੋਂ ਬਜਰੰਗ ਲਾਲ ਸ਼ਰਮਾ, ਜਗਮੋਹਨ ਸਿੰਘ ਅਰਨੇਜਾ, ਦਿਨੇਸ਼ ਕੁਮਾਰ ਸ਼ਰਮਾ, ਨਰੇਸ਼ ਕੁਮਾਰ ਸ਼ਰਮਾ, ਜ਼ਿਲ੍ਹਾ ਮੁਕਤਸਰ ਪਿੰਡ ਮੋਹਲਾ ਤੋਂ ਪਾਲ ਸਿੰਘ, ਗੁਰਦਿਆਲ ਸਿੰਘ, ਸਾਧੂ ਸਿੰਘ, ਦਿਸ਼ਾ ਮੋਹਲਾ, ਦਰਸ਼ਨ ਬਰਾੜ, ਮਲਕੀਤ ਕੁੜਿਆਣਾ, ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ ਗਿੱਲ, ਪਿੰਡ ਲੋਹਗੜ੍ਹ ਠਾਕਰਾ ਵਾਲਾ ਫਿਰੋਜ਼ਪੁਰ ਤੋਂ ਸਵਰਨ ਸਿੰਘ ਗਿੱਲ, ਦਲਜੀਤ ਸਿੰਘ, ਰਾਜਦੀਪ ਸਿੰਘ, ਗੁਰਲਾਲ ਸਿੰਘ, ਅਵੀਰਾਜ ਸਿੰਘ, ਗੁਰਮਾਨ ਸਿੰਘ ਅਤੇ ਹੋਰ ਉਹਨਾਂ ਦੇ ਪਰਿਵਾਰਕ ਮੈਂਬਰ। ਦੋਸਤੋ ਨੇ ਸਾਰਿਆਂ ਨੇ ਫਰਮਾਇਸ਼ ਕੀਤੀ ਸੁਰਿੰਦਰ ਕੌਰ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਪ੍ਰੋਗਰਾਮ ਦਾ ਅਗਲਾ ਗੀਤ ਸੁਣਦੇ ਹਾਂ ਸੁਰਿੰਦਰ ਕੌਰ ਦੀ ਆਵਾਜ਼ ਵਿੱਚ।

DTH ਦੀ ਪੰਜਾਬੀ ਪ੍ਰਸਾਰਣ ਸੇਵਾ ਤੇ ਆਰਜੇ ਤੇਜਿੰਦਰ ਸਿੰਘ ਕੋਲੋਂ ਤੁਸੀਂ ਸੁਣ ਰਹੇ ਹੋ ਪ੍ਰੋਗਰਾਮ ਚਿੱਠੀਆਂ ਮਿੱਠੀਆਂ। ਦੋਸਤੋ, ਤੁਸੀਂ ਵੀ ਪ੍ਰੋਗਰਾਮ ਚਿੱਠੀਆਂ ਮਿੱਠੀਆਂ 'ਚ ਆਪਣੀ ਫਰਮਾਇਸ਼ ਦੇ ਅੱਗੇ ਸੁਣਨ ਲਈ ਸਾਨੂੰ ਚਿੱਠੀਆਂ ਭੇਜ ਸਕਦੇ ਹੋ। ਚਿੱਠੀਆਂ ਭੇਜਣ ਲਈ ਸਾਡਾ ਪਤਾ ਹੈ ਪ੍ਰੋਗਰਾਮ ਚਿੱਠੀਆਂ ਮਿੱਠੀਆਂ, ਮਾਰਫਤ ਸਟੇਸ਼ਨ ਡਾਇਰੈਕਟਰ, ਆਕਾਸ਼ਵਾਣੀ ਜਲੰਧਰ। ਦੋਸਤੋ, ਤੁਸੀਂ ਸਾਨੂੰ ਵੱਧ ਤੋਂ ਵੱਧ ਚਿੱਠੀਆਂ ਭੇਜੋ। ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਕਿ ਤੁਹਾਡੀ ਚਿੱਠੀ ਨੂੰ ਆਪਣੇ ਪ੍ਰੋਗਰਾਮ 'ਚ ਸ਼ਾਮਲ ਕਰਕੇ ਤੁਹਾਡੇ ਵੱਲੋਂ ਕੀਤੀ ਗਈ ਗੀਤਾਂ ਦੀ ਫਰਮਾਇਸ਼ ਨੂੰ ਜ਼ਰੂਰ ਪੂਰਾ ਕਰੀਏ। ਪ੍ਰੋਗਰਾਮ ਦੇ ਅਗਲੇ ਗੀਤ ਲਈ ਸਾਨੂੰ ਫਰਮਾਇਸ਼ ਕਰਨ ਵਾਲੇ ਨੇ ਰੇਲਵੇ ਕਲੋਨੀ ਹਨੂੰਮਾਨਗੜ੍ਹ ਜੰਕਸ਼ਨ ਤੋਂ ਜਗਮਾਲ ਸਿੰਘ ਡਾਗਲਾ, ਹੈਪੀ, JS ਨਾਇਕ, ਸ਼ੋਭਾ ਨਾਇਕ ਅਤੇ ਸਮਸਤ ਡਾਗਲਾ ਪਰਿਵਾਰ। ਇਸੇ ਤਰ੍ਹਾਂ ਪੰਚਕੂਲਾ ਸੈਕਟਰ 9 ਤੋਂ ਆਸ਼ੂ ਚੁੱਗ, ਅਸ਼ਵਨੀ ਚੁੱਗ, ਗੋਬਿੰਦ ਚੁੱਗ, ਟੋਨੀ ਦੀਵਾਨ, ਲਵ ਦੀਵਾਨ ਅਤੇ ਹੋਰ ਇਹਨਾਂ ਦੇ ਪਰਿਵਾਰਕ ਮੈਂਬਰ। ਬਾਘਾ ਪੁਰਾਣਾ ਤੋਂ ਸਤਨਾਮ ਸਿੰਘ ਰੱਖਰਾ, ਅਮਰਜੀਤ ਕੌਰ, ਤੇਗ ਫਤਿਹ ਸਿੰਘ ਰੱਖਰਾ, ਜਸਗੁਣ ਰੱਖਰਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ, ਰੇਖਾ, ਗਗਨ, ਸੋਨੀ, ਸੀਤਾ ਔਰ ਗੀਤਾ। ਸਹਾਰਨਪੁਰ ਤੋਂ ਸੁਰੇਸ਼ ਨਾਰੰਗ, ਆਸ਼ਾ ਨਾਰੰਗ। ਦੋਸਤੋ, ਨੇ ਸਾਰਿਆਂ ਨੇ ਫਰਮਾਇਸ਼ ਕੀਤੀ ਹੈ ਹੰਸਰਾਏ ਹੰਸ ਦੀ ਆਵਾਜ਼ ਵਿੱਚ ਕੋਈ ਵੀ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਹੰਸਰਾਏ ਹੰਸ ਦੀ ਆਵਾਜ਼ ਵਿੱਚ।

ਸਭ ਤੋਂ ਮਹਿੰਗੀ ਚੀਜ਼ ਜਗ 'ਤੇ ਬੁੱਲੀਆਂ 'ਤੇ ਮੁਸਕਾਨ ਹੈ, ਹੱਸਦੇ ਰਹੋ ਵੱਸਦੇ ਰਹੋ, ਇਹੀ ਅੱਜ ਦਾ ਫੁਰਮਾਨ ਹੈ। ਦੋਸਤੋ, ਅਸੀਂ ਉਸ ਪਰਮਾਤਮਾ ਕੋਲੋਂ ਅਰਦਾਸ ਕਰਦੇ ਹਾਂ ਕਿ ਦੁਨੀਆ 'ਤੇ ਸਾਰੇ ਬੰਦੇ ਅਤੇ ਸਾਡੇ ਸਰੋਤੇ ਹਮੇਸ਼ਾ ਹੱਸਦੇ ਰਹਿਣ, ਵੱਸਦੇ ਰਹਿਣ, ਖੁਸ਼ੀਆਂ ਖੇੜਿਆਂ ਵਿੱਚ ਰਹਿਣ। ਅਤੇ ਦੋਸਤੋ, ਅਸੀਂ ਆਪਣੇ ਸਰੋਤਿਆਂ ਤੋਂ ਇੱਕ ਅਪੀਲ ਵੀ ਕਰਾਂਗੇ ਕਿ ਅੱਜ ਦੇ ਸਮੇਂ ਵਿੱਚ ਗਰਮੀ ਬਹੁਤ ਜ਼ਿਆਦਾ ਵੱਧਦੀ ਜਾ ਰਹੀ ਹੈ, ਹੋ ਸਕੇ ਤਾਂ ਆਪਣੀ ਖੁਸ਼ੀ ਦੇ ਨਾਲ ਨਾਲ ਬਾਕੀਆਂ ਦੀਆਂ ਖੁਸ਼ੀਆਂ ਦਾ ਵੀ ਧਿਆਨ ਰੱਖੋ ਅਤੇ ਆਪਣੇ ਘਰ ਦੀ ਛੱਤ 'ਤੇ ਜਾਂ ਘਰ ਦੇ ਬਾਹਰ ਇੱਕ ਪਾਣੀ ਦਾ ਬਰਤਨ ਭਰ ਕੇ ਜ਼ਰੂਰ ਰੱਖੋ ਤਾਂ ਜੋ ਪੰਛੀ ਅਤੇ ਜਾਨਵਰ ਪਾਣੀ ਪੀ ਕੇ ਆਪਣੇ ਆਪ ਗਰਮੀ ਤੋਂ ਰਾਹਤ ਮਹਿਸੂਸ ਕਰ ਸਕਣ। ਦੋਸਤੋ, ਇਸੇ ਤਰ੍ਹਾਂ ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀ ਭੇਜਣ ਵਾਲੇ ਨੇ ਪਿੰਡ ਘੁੜਿਆਣਾ ਜ਼ਿਲ੍ਹਾ ਫਾਜ਼ਿਲਕਾ ਤੋਂ ਬਾਬਾ ਤਰਲੋਕ ਸਿੰਘ ਸੁਖਨਾ, ਸ਼ਿਵਜੋਤ ਸਿੰਘ ਗਿੱਦੜਬਾਹਾ ਤੋਂ, ਇਸੇ ਤਰ੍ਹਾਂ ਬਲਤੇਜ ਸਿੰਘ ਘੁੜਿਆਣਾ ਤੋਂ, ਭੋਲਾ ਸਵਾਗ, ਸੁਖਮੰਦਰ ਸਿੰਘ ਤਰਖਾਣ ਵਾਲਾ ਤੋਂ, ਮਹਿਸ ਗੇਟ ਨਾਭਾ ਤੋਂ ਸੋਮਦਤ ਕੈਰਵ, ਜੋਤੀ ਰਾਣੀ ਗੁਰਮੰਨਤ, ਖੁਰਜਾ ਉੱਤਰ ਪ੍ਰਦੇਸ਼ ਤੋਂ ਤਿਲਕ ਰਾਜ ਅਰੋੜਾ, ਪ੍ਰਕਾਸ਼ ਅਰੋੜਾ, ਚੰਦਨ ਅਰੋੜਾ, ਅੰਕੁਸ਼ ਅਰੋੜਾ, ਆਜ਼ਾਦ ਨਗਰ ਲਕਸਰ ਹਰਿਦੁਆਰ ਤੋਂ ਤਾਜ ਮੁਹੰਮਦ ਅੰਸਾਰੀ, ਗੁਲਾਬ ਸਾਮਿਰ ਰਾਹੀ ਮਹਿਰਾਜ ਜਹਾਂ, ਮਹਾਦੇਵ ਘਾਟ ਅਮਲੇਸ਼ਵਰ ਤੋਂ ਡੋਮਨ ਠਾਕੁਰ, ਸੁਮਨ ਮਿਥਲੇਸ਼, ਤਾਰਨੀ ਸੂਰਜ, ਜੋਤੀ ਅਤੇ ਬਾਬੂ ਰਿਆਂਸ ਠਾਕੁਰ। ਦੋਸਤੋ, ਇਹਨਾਂ ਸਾਰਿਆਂ ਫਰਮਾਇਸ਼ ਕੀਤੀ ਹੈ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ ਕੋਈ ਗੀਤ ਸੁਣਾ ਦਿਓ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸਤਿੰਦਰ ਸਰਤਾਜ ਦੀ ਆਵਾਜ਼ ਵਿੱਚ।

ਦਰਦ ਭਰੀ ਸ਼ਾਮ ਹੋਵੇ ਜਾਂ ਸੁੱਖਾ ਭਰਿਆ ਸਵੇਰਾ, ਸਭ ਕੁਛ ਮਨਜ਼ੂਰ ਹੈ ਮੈਨੂੰ, ਬਸ ਸਾਥ ਹੋਵੇ ਤੇਰਾ। ਦੋਸਤੋ, ਪ੍ਰੋਗਰਾਮ ਦੀ ਅਗਲੀ ਫਰਮਾਇਸ਼ ਲਈ ਸਾਨੂੰ ਚਿੱਠੀਆਂ ਭੇਜਣ ਵਾਲੇ ਨੇ ਆਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼, ਮੈਂਡੀ, ਸੌਰਵ, ਸ਼ਾਈਨਾ ਅਤੇ ਨਿਵਾਨ ਸ਼ਰਮਾ। ਮਲੋਟ ਤੋਂ ਜਗਤਾਰ ਗਿੱਲ, ਪਰਮਜੀਤ ਕੌਰ, ਗੈਵੀ, ਅਮਨਦੀਪ ਗਿੱਲ। ਖਾਨੇ ਕੀ ਢਾਬ ਤੋਂ ਸ਼ਮਸ਼ੇਰ ਕੌਲਤਰ। ਬੁਰਜ ਸਿੱਧਵਾ ਮਲੋਟ ਤੋਂ ਸਰਬਜੋਤ ਸਿੱਧੂ, ਅਵਿਤਾਸ ਸਿੱਧੂ, ਜਗਤਾਰ ਜੱਗਾ। ਇਸੇ ਤਰ੍ਹਾਂ ਮਲੋਟ ਤੋਂ ਕੁਲਵੰਤ ਗਿੱਲ, ਜਸਵੰਤ ਗਿੱਲ, ਰਮਨ, ਜ਼ਿਲ੍ਹਾ ਮੁਕਤਸਰ, ਪਿੰਡ ਮੋਹਲਾ ਤੋਂ ਪਾਲ ਗਿੱਲ, ਗੁਰਦਿਆਲ ਗਿੱਲ, ਸਾਧੂ ਗਿੱਲ, ਮਲਕੀਤ ਕੁੜਿਆਣਾ। ਸੈਕਟਰ 67 ਮੋਹਾਲੀ ਚੰਡੀਗੜ੍ਹ ਤੋਂ ਟੀ ਡੀ ਮਲਹੋਤਰਾ, ਰਿਤਿਕ, ਪ੍ਰਤੀਕ, ਜੈਵੀਰ ਸਿੰਘ ਠਾਕੁਰ, ਡਾਕਟਰ ਅਮਨਦੀਪ, ਅਨਿਲ ਸ਼ਰਮਾ। ਕਾਲਕਾ ਤੋਂ ਸ਼ੁਭਚੰਦਰ ਬਜਾਜ, ਬਿੱਟਾ ਬਜਾਜ, ਸਾਹਿਲ ਬਜਾਜ। ਇਸੇ ਤਰ੍ਹਾਂ ਪਿੰਡ ਰਾਜਪੁਰਾ ਤੋਂ ਹਰਦੀਪ ਸਿੰਘ, ਜਗਵੀਰ ਸਿੰਘ, ਜਵਾਲਾ ਸਿੰਘ, ਡਾਕਟਰ ਧਰਮਵੀਰ ਝੁਰੜ, ਮੁਕੇਸ਼ ਜਾਂਗੂ, ਜਗਸੀਰ ਸਿੰਘ ਪੰਜੂ ਅਤੇ ਹੋਰ ਇਹਨਾਂ ਦੇ ਸਾਥੀ। ਦੋਸਤੋ, ਇਹਨਾਂ ਸਾਰਿਆਂ ਫਰਮਾਇਸ਼ ਕੀਤੀ ਹੈ ਸੁਖਜਿੰਦਰ ਸ਼ਿੰਦਾ ਦੀ ਆਵਾਜ਼ ਵਿੱਚ ਕਿਸੇ ਵੀ ਗੀਤ ਨੂੰ ਸੁਣਾਉਣ ਦੀ। ਸੁਣਦੇ ਹਾਂ ਪ੍ਰੋਗਰਾਮ ਦਾ ਅਗਲਾ ਗੀਤ ਸੁਖਜਿੰਦਰ ਸ਼ਿੰਦਾ ਦੀ ਆਵਾਜ਼ 'ਚ।

ਮੁੜ ਮਿਲਣ ਦੇ ਵਾਅਦੇ ਨਾਲ ਪ੍ਰੋਗਰਾਮ ਚਿੱਠੀਆਂ ਮਿੱਠੀਆਂ ਦਾ ਸੁਹਾਨਾ ਸਫ਼ਰ ਖਤਮ ਕਰਨ ਦੀ ਆਪਣੇ ਦੋਸਤ ਅਤੇ ਆਰ ਜੇ ਤੇਜਿੰਦਰ ਸਿੰਘ ਨੂੰ ਦਿਓ ਇਜਾਜ਼ਤ। ਇਸ ਪ੍ਰੋਗਰਾਮ ਦੇ ਖਤਮ ਹੁੰਦਿਆਂ ਹੀ ਹੁਣ ਤੋਂ ਕੁਝ ਹੀ ਪਲਾਂ ਬਾਅਦ ਤੁਸੀਂ ਸੁਣੋਗੇ ਸਾਡੇ ਪ੍ਰਾਦੇਸ਼ਿਕ ਚੈਨਲ ਤੋਂ ਪ੍ਰਸਾਰਣ ਠੀਕ 4 ਵਜੇ। ਤਦ ਤੱਕ ਲਈ ਨਮਸਕਾਰ।

ਸਭਾ ਦੀ ਸ਼ੁਰੂਆਤ ਸੁਣਦੇ ਹਾਂ ਨਿਊਜ਼ ਹੈਡਲਾਈਨਸ। ਸਰਵਉੱਚ ਅਦਾਲਤ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਭਾਰਤ ਤੇ ਕੈਨੇਡਾ 2030 ਤੱਕ ਦੁਵੱਲੇ ਵਪਾਰ ਨੂੰ $50 ਅਰਬ ਤੱਕ ਵਧਾਉਣ ਦੇ ਸਾਂਝੇ ਟੀਚੇ ਤੇ ਸਹਿਮਤ ਹੋਏ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ, ਰਾਜਸਥਾਨ ਤੇ ਉੱਤਰ ਪ੍ਰਦੇਸ਼ ਦੇ ਕੁਝ ਹਿੱਸਿਆਂ ਵਿਚ ਗੰਭੀਰ ਲੂ ਦੇ ਹਾਲਾਤ ਜਾਰੀ ਰਹਿਣ ਦੀ ਪੇਸ਼ਨੀਗੋਈ ਕੀਤੀ। ਪੰਜਾਬ ਦੀਆਂ 8 ਨਗਰ ਨਿਗਮਾਂ, 75 ਨਗਰ ਕੌਂਸਲਾਂ ਤੇ 19 ਨਗਰ ਪੰਚਾਇਤਾਂ ਦੀਆਂ ਚੋਣਾਂ ਲਈ ਕੁੱਲ 63.94% ਵੋਟਾਂ ਪਈਆਂ। ਕੇਂਦਰੀ ਜਾਂਚ ਬਿਊਰੋ CBI ਨੇ ਨੀਟ UG 2026 ਪ੍ਰੀਖਿਆ ਪੇਪਰ ਲੀਕ ਮਾਮਲੇ ਵਿਚ 2 ਹੋਰ ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਕੇਂਦਰ ਨੇ ਕਿਹਾ ਦੇਸ਼ ਵਿਚ ਹੁਣ ਤੱਕ ਇਬੋਲਾ ਵਾਇਰਸ ਬਿਮਾਰੀ ਦਾ ਕੋਈ ਮਾਮਲਾ ਸਾਹਮਣੇ ਨਹੀਂ ਆਇਆ। ਭਾਰਤੀ ਫੌਜ ਨੇ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਨਾਂ ਤੇ ਗਿਲਬਰਟ ਟ੍ਰੇਲ ਅਤੇ ਅੱਪਰ ਮਾਲ ਖੇਤਰਾਂ ਵਿਚ ਲੱਗੀ ਇਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਇਕ ਅੰਤਰਰਾਜੀ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ। ਰਾਸ਼ਟਰਮੰਡਲ ਸ਼ਤਰੰਜ ਚੈਂਪੀਅਨਸ਼ਿਪ ਵਿਚ ਭਾਰਤੀ ਗ੍ਰੈਂਡ ਮਾਸਟਰ ਇਨਿਆਨ ਪਨੀਰ ਸੇਲਵਮ ਦੇ 2 ਸੋਨੇ ਦੇ ਤਮਗੇ ਆਪਣੇ ਨਾਮ ਕੀਤੇ। ਅਤੇ IPL ਕ੍ਰਿਕਟ ਵਿਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿਚ ਰਾਜਸਥਾਨ ਰਾਇਲਸ ਨਾਲ। ਇਹ ਸੀ ਅੱਜ ਦੀਆਂ ਨਿਊਜ਼ ਹੈਡਲਾਈਨਸ। ਮੀਡੀਅਮ ਵੇ 343.6 ਮੀਟਰ ਯਾਨੀ 873 ਕਿਲੋਹਰਟਸ ਤੇ ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਆਓ ਹੁਣ ਆਨੰਦ ਮਾਣਦੇ ਹਾਂ ਸਦਾ ਬਹਾਰ ਗੀਤਾਂ ਦਾ।

ਹੁਣੇ ਤੁਸੀਂ ਸੁਣਿਆ ਫਿਲਮ ਸੰਗਮ ਦਾ ਗੀਤ। ਇਸ ਗੀਤ ਨੂੰ ਆਵਾਜ਼ ਦਿੱਤੀ ਸੀ ਮੁਹੰਮਦ ਰਫੀ ਨੇ। ਅਗਲਾ ਗੀਤ ਸੁਣਦੇ ਹਾਂ ਲਤਾ ਮੰਗੇਸ਼ਕਰ ਅਤੇ ਕਿਸ਼ੋਰ ਕੁਮਾਰ ਦੀ ਆਵਾਜ਼ ਵਿੱਚ, ਫਿਲਮ ਪ੍ਰੇਮ ਕਹਾਣੀ ਦਾ।

ਇਸ ਤੋਂ ਪਹਿਲਾਂ ਇਸ ਗੀਤ ਤੱਕ ਵਧੀਏ, ਅਗਲੇ ਗੀਤ ਨੂੰ ਲੈ ਕੇ ਚੱਲਦੇ ਹਾਂ ਮੁਕੇਸ਼ ਜੀ ਦੀ ਆਵਾਜ਼ ਵਿੱਚ। ਇਹ ਗੀਤ ਹੈ ਫਿਲਮ ਗੋਦਾਨ ਦਾ।

ਇਸ ਗੀਤ ਤੋਂ ਬਾਅਦ ਆ ਹੁਣ ਵਾਪਸ ਚਲਦੇ ਹਾਂ ਫਿਲਮ ਪ੍ਰੇਮ ਕਹਾਣੀ ਦੇ ਗੀਤ ਦੇ ਵੱਲ, ਜਿਸ ਨੂੰ ਆਵਾਜ਼ ਦਿੱਤੀ ਹੈ ਕਿਸ਼ੋਰ ਕੁਮਾਰ ਅਤੇ ਲਤਾ ਮੰਗੇਸ਼ਕਰ ਨੇ।

ਤੁਸੀਂ ਆਨੰਦ ਮਾਣ ਰਹੇ ਹੋ ਸਦਾਬਹਾਰ ਗੀਤਾਂ ਦਾ ਪ੍ਰੋਗਰਾਮ 'ਚ। ਅਗਲਾ ਗੀਤ ਸੁਣਦੇ ਹਾਂ ਗੀਤਾ ਦੱਤ ਦੀ ਆਵਾਜ਼ ਵਿੱਚ। ਫਿਲਮ ਦਾ ਨਾਮ ਹੈ ਆਰ ਪਾਰ।

ਤੁਸੀਂ ਸੁਣ ਰਹੇ ਸੀ ਸਦਾਬਹਾਰ ਗੀਤ, ਮੀਡੀਅਮ ਵੇਵ 343.6 ਮੀਟਰ ਯਾਨੀ 873 ਕਿਲੋਹਰਟਸ 'ਤੇ। ਇਹ ਆਕਾਸ਼ਵਾਣੀ ਦਾ ਜਲੰਧਰ ਕੇਂਦਰ ਏ। ਇਸ ਵੇਲੇ ਸ਼ਾਮ ਦੇ 4:30 ਵੱਜ ਰਹੇ ਨੇ। ਆਓ ਹੁਣ ਅਸੀਂ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰਦੇ ਹਾਂ।

ਸ਼ਬਦ ਵੀ ਪੜ੍ਹਨੇ ਬੜੇ ਚੰਗੇ ਲੱਗਦੇ ਆ, ਫਿਰ ਉਹ ਭਗਤੀ ਇਕੱਲੀ ਬੋਲੀ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 5:30 ਵਜ ਰਹੇ ਨੇ। ਆਓ ਹੁਣ ਸਰਵਣ ਕਰਦੇ ਹਾਂ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ।

ഹൗ വാരി വഞ്ഞ കൂലി വഞ്ഞ തൂ പർബത് മേരാ ഓലാ രാം ഹൗ ബൽ ജായി ലഖ ലഖ ലഖ ബരിയ ജിന പ്രം പർദാ ഖോലാ രാം ഈ കഥന ഉസ് അകാല പുരഖ പ്രഭു തോ വാരേ ബലഹാരേ ജാണ ദി ബാത് കർദാ ഹൈ അകാല പുരഖ പരമേശ്വര ബഹുത് വഡാ ആസരാ ഹൈ ഓ ആപ് കിർപാ കർക്കെ ਸੱਚੇ ਗੁਰੂ ਨਾਲ ਮਿਲਾਉਂਦਾ ਹੈ। ਸੱਚਾ ਗੁਰੂ ਪਰਮ ਦੇ ਪਰਦੇ ਖੋਲਦਾ ਹੈ, ਤਾਂ ਤੇ ਫਿਰ ਐਸੇ ਸੱਚੇ ਗੁਰੂ ਤੋਂ ਬਲਿਹਾਰ ਜਾਣਾ ਚਾਹੀਦਾ ਹੈ। ਗੁਰੂ ਦੇ ਬਚਨ ਇਲਾਹੀ ਬੋਲ ਹੁੰਦੇ ਨੇ, ਜਿਨ੍ਹਾਂ ਨੂੰ ਸਰਵਣ ਕਰਕੇ ਮਨ ਮੌਲਿਆ ਜਾਂਦਾ ਹੈ, ਮਨ ਦੇ ਵਿੱਚ ਖੇੜਾ ਆ ਜਾਂਦਾ ਹੈ। ਰਾਗ ਤੁਖਾਰੀ ਵਿੱਚ ਉਚਾਰਿਤ ਸ਼ੰਤ ਵਿੱਚ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਫਰਮਾਉਂਦੇ ਨੇ ਕਿ ਮੈਂ ਉਸ ਸੱਚੇ ਗੁਰੂ ਤੋਂ ਵਾਰਨੇ ਜਾਣੀ ਹਾਂ ਅਤੇ ਉਸ ਨੂੰ ਆਪਣਾ ਮਨ ਅਰਪਣ ਕਰਨੀ ਹਾਂ, ਜਿਸ ਦਾ ਸੋਹਣਾ ਸ਼ਬਦ ਸਰਵਣ ਕਰਕੇ ਮੇਰਾ ਮਨ ਮੌਲਿਆ ਗਿਆ ਹੈ। ਕੋਲ ਘੁਮਾਈ ਲਾਲਨਾ ਗੁਰ ਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਸਰਵਣ ਕਰਦੇ ਹਾਂ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

0: ਕੋਲ ਕੁਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦਾ ਗਾਇਨ ਕੀਤਾ ਸੀ ਭਾਈ ਰਵਿੰਦਰ ਸਿੰਘ ਤੇ ਉਹਨਾਂ ਦੇ ਰਾਗੀ ਜੱਥੇ ਨੇ। ਹੁਣ ਸਰਵਣ ਕਰਦੇ ਹਾਂ ਇਸ ਸ਼ਬਦ ਦੀ ਵਿਆਖਿਆ। ਵਿਆਖਿਆਕਾਰ ਨੇ ਗਿਆਨੀ ਦਰਸ਼ਨ ਸਿੰਘ।
1: ਤੁਖਾਰੀ ਛੰਤ ਮਹਲਾ ਪੰਜਵਾਂ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕੋਲ ਘੁਮਾਈ ਲਾਲਨਾ ਗੁਰ ਮਨ ਦੀਨਾ ਸੁਣ ਸ਼ਬਦ ਤੁਮਾਰਾ ਮੇਰਾ ਮਨ ਭੀਨਾ। ਇਹ ਮਨ ਭੀਨਾ ਜਿਉਂ ਜਲ ਮੀਨਾ ਲਾਗਾ ਰੰਗ ਮੁਰਾਰਾ ਕੀਮਤ ਕਹੀ ਨਾ ਜਾਈ ਠਾਕੁਰ ਤੇਰਾ ਮਹਿਲ ਅਪਾਰਾ ਸਗਲ ਗੁਣਾਂ ਕੇ ਦਾਤੇ ਸੁਆਮੀ ਬਿਨੋ ਸੁਣੋ ਇੱਕ ਦੀਨਾ ਦੇਹ ਦਰਸ ਨਾਨਕ ਬਲਹਾਰੀ ਜੀਅੜਾ ਬਲ ਬਲ ਕੀਨਾ। ਇਹ ਪਾਵਨ ਪਵਿੱਤਰ ਸ਼ਬਦ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਆਰਾਗ ਤੁਖਾਰੀ ਦੇ ਵਿੱਚ ਉਚਾਰਨ ਕੀਤਾ ਹੋਇਆ ਹੈ ਅਤੇ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 1117 'ਤੇ ਸੁਭਾਏਮਾਨ ਹੈ। ਇਸ ਪਾਵਨ ਪਵਿੱਤਰ ਸ਼ਬਦ ਵਿੱਚ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਹਨ ਕਿ ਮੇਰੇ ਹਿਰਦੇ ਵਿੱਚ ਪ੍ਰਭੂ ਮਿਲਾਪ ਦੇ ਲਈ ਉਸ ਦੇ ਦਰਸ਼ਨਾਂ ਦੇ ਲਈ ਇਹੋ ਜਿਹੀ ਤੜਪ ਹੈ ਜਿਵੇਂ ਮੱਛੀ ਦੇ ਅੰਦਰ ਪਾਣੀ ਲਈ, ਜਿਵੇਂ ਬੰਬੀਹੇ ਦੇ ਅੰਦਰ ਸਵੰਤੀ ਬੂੰਦ ਲਈ ਹੈ। ਪਰ ਇਹ ਮਿਲਾਪ ਗੁਰੂ ਦੀ ਸੰਗਤ ਤੋਂ ਪ੍ਰਾਪਤ ਹੁੰਦਾ ਹੈ ਅਤੇ ਪ੍ਰੀਤਵਾਨ ਗੁਰੂ ਦੀ ਸੰਗਤ ਵਿੱਚ ਬੈਠ ਕੇ ਪ੍ਰਭੂ ਚਿੰਤਨ ਕਰਦਾ ਰਹਿੰਦਾ ਹੈ। ਵੈਸੇ ਚਿੱਤ ਦਾ ਕੰਮ ਵੀ ਚਿੰਤਨ ਕਰਨਾ ਹੀ ਹੈ। ਸੋ ਚਿੰਤਨ ਭਾਵੇਂ ਵੱਡਮੁੱਲਾ ਹੋਵੇ ਜਾਂ ਨਿਰਮੂਲ, ਪਰ ਮਨੁੱਖ ਦੇ ਅੰਦਰ ਇਹ ਚਿੰਤਨ ਚੱਲਦਾ ਹੀ ਰਹਿੰਦਾ ਹੈ ਅਤੇ ਜਿਸ ਦੀ ਚਿਤਵਣੀ ਚੱਲਦੀ ਰਹਿੰਦੀ ਹੈ ਉਸ ਦਾ ਬਿਰਹਾ ਵੀ ਤੜਫਾਉਂਦਾ ਹੈ। ਜਦ ਬਿਰਹਾ ਅੰਦਰ ਪੈਦਾ ਹੋ ਜਾਵੇ ਤਾਂ ਯਾਦ ਚਿਤਵਣੀ ਆਪਣੇ ਸ਼ਿਖਰ 'ਤੇ ਪਹੁੰਚੀ ਸਮਝੋ, ਪਰ ਬਿਰਹਾ ਦੀ ਪੀੜਾ ਤੋਂ ਬਿਨਾਂ ਮਿਲਣ ਦਾ ਆਨੰਦ ਵੀ ਨਹੀਂ ਹੈ। ਆਦਿ ਕਾਲ ਤੋਂ ਹੀ ਮਿਲਣ ਦੇ ਆਨੰਦ ਦੇ ਗੀਤ ਗਾਉਣ ਵਾਲੇ ਬਿਰਹਾ ਦੇ ਗੀਤ ਵੀ ਗਾਉਂਦੇ ਆ ਰਹੇ ਹਨ। ਮਨੁੱਖੀ ਹਿਰਦੇ ਵਿੱਚ ਅਗਰ ਪ੍ਰਭੂ ਬਿਰਹਾ ਦੀ ਅੱਗ ਨਾ ਹੋਵੇ ਤਾਂ ਫਿਰ ਤ੍ਰਿਸ਼ਨਾ ਦੀ ਅਗਨੀ ਹੋਵੇਗੀ। ਅੱਗ ਦਾ ਸੁਭਾਵ ਸਾੜਨਾ ਹੈ ਅਤੇ ਤ੍ਰਿਸ਼ਨਾ ਦੀ ਅੱਗ ਤਮਾਮ ਦੈਵੀ ਗੁਣਾਂ ਨੂੰ ਸਾੜ ਕੇ ਸੁਆਹ ਬਣਾ ਦਿੰਦੀ ਹੈ। ਤ੍ਰਿਸ਼ਨਾਲੂ ਮਨੁੱਖ ਦੇ ਅੰਦਰ ਕੋਈ ਵੀ ਗੁਣ ਨਹੀਂ ਰਹਿ ਜਾਂਦਾ। ਇਸ ਦੇ ਬਿਲਕੁਲ ਉਲਟ ਬਿਰਹਾ ਦੀ ਅਗਨ ਜਨਮਾਂ ਜਨਮਾਤਰਾਂ ਦੇ ਔਗੁਣਾਂ ਨੂੰ ਸਾੜ ਕੇ ਹਿਰਦਾ ਸ਼ੁੱਧ ਕਰ ਦਿੰਦੀ ਹੈ। ਇਸ ਤਰ੍ਹਾਂ ਬਿਰਹੀ ਦੇ ਅੰਦਰ ਕੋਈ ਔਗੁਣ ਨਹੀਂ ਹੁੰਦਾ। ਸੱਚ ਤਾਂ ਇਹ ਹੈ ਕਿ ਬਿਰਹਾ ਦੀ ਅੱਗ ਤੋਂ ਬਿਨਾਂ ਮਨੁੱਖੀ ਹਿਰਦਾ ਔਗੁਣਾਂ ਤੋਂ ਰਹਿਤ ਹੋ ਹੀ ਨਹੀਂ ਸਕਦਾ। ਬਿਰਹਾ ਵਿਛੋੜੇ ਦੇ ਅਹਿਸਾਸ ਤੋਂ ਪੈਦਾ ਹੁੰਦੀ ਹੈ। ਇਸ ਵਾਸਤੇ ਬਿਰਹਾ ਇੱਕ ਅਤਿ ਪੀੜਾ ਹੈ। ਇਹ ਪੀੜਾ ਇਤਨੀ ਬੇਹਵਲ ਅਵਸਥਾ ਬਣਾ ਦਿੰਦੀ ਹੈ ਕਿ ਫਿਰ ਪ੍ਰਭੂ ਮਿਲਾਪ ਤੋਂ ਬਿਨਾਂ ਇੱਕ ਪਲ ਵੀ ਜਿਉਣਾ ਔਖਾ ਹੋ ਜਾਂਦਾ ਹੈ। ਜੀਵ ਇਸਤਰੀ ਪ੍ਰਭੂ ਮਿਲਾਪ ਲਈ ਸਦਾ ਅਰਜ਼ੋਈਆਂ ਕਰਦੀ ਰਹਿੰਦੀ ਹੈ, ਜਿਸ ਦਾ ਜ਼ਿਕਰ ਭਗਤ ਕਬੀਰ ਸਾਹਿਬ ਜੀ ਇਸ ਤਰ੍ਹਾਂ ਕਰਦੇ ਹਨ ਕਿ ਪੰਥ ਨਿਹਾਰੈ ਕਾਮਨੀ ਲੋਚਨ ਭਰੀ ਲੇ ਉਸਾਸਾ ਉਰ ਨਾ ਭੀਜੈ ਪੱਗ ਨਾ

0: ਖਿੱਸੈ ਹਰ ਦਰਸ਼ਨ ਕੀ ਆਸਾ। ਹੋਰ ਫੁਰਮਾਨ ਹੈ ਮੰਦਰ ਚਰਕੈ ਪੰਥ ਨਿਹਾਰੋਂ ਨੈਣ ਨੀਰ ਭਰ ਆਇਓ। ਪਦਾਰਥਾਂ ਦੀ ਯਾਦ ਅਤੇ ਪਦਾਰਥਾਂ ਦਾ ਵਿਛੋੜਾ ਤ੍ਰਿਸ਼ਨਾ ਅਗਨੀ ਨੂੰ ਹੀ ਜਨਮ ਦਿੰਦਾ ਹੈ। ਉੱਥੇ ਹੀ ਪ੍ਰਭੂ ਚਿੰਤਨ ਅਤੇ ਪ੍ਰਭੂ ਦਾ ਵਿਛੋੜਾ ਬਿਰਹਾ ਅਗਨ ਨੂੰ ਜਨਮ ਦਿੰਦਾ ਹੈ। ਤ੍ਰਿਸ਼ਨਾਲੂ ਮਨੁੱਖ ਨੇ ਪਦਾਰਥਾਂ ਦੇ ਗੀਤ ਗਾਏ ਹਨ, ਬਿਰਹੀ ਭਗਤਾਂ ਨੇ ਪ੍ਰਭੂ ਮਿਲਣ ਦੀਆਂ ਆਸਾਂ ਦੇ ਗੀਤ ਗਾਏ ਹਨ। ਅਤੇ ਉਹ ਕਹਿੰਦੇ ਹਨ ਇੱਕ ਘੜੀ ਦਾ ਵਿਛੋੜਾ ਹੀ ਅਸਲ ਵਿੱਚ ਕਲਯੁੱਗ ਹੈ। ਇੱਕ ਘੜੀ ਨਾ ਮਿਲਤੇ ਤਾਂ ਕਲਯੁੱਗ ਹੋਤਾ। ਕਿਤੇ ਗੁਰੂ ਸਾਹਿਬ ਜੀ ਬਖਸ਼ਿਸ਼ ਕਰਦੇ ਕਿ ਵਿਛੋੜੇ ਦੀ ਇੱਕ ਘੜੀ ਮੈਨੂੰ ਕਈ ਦਿਨਾਂ ਵਰਗੀ ਪ੍ਰਤੀਤ ਹੁੰਦੀ ਹੈ। ਇਸ ਦਾ ਭਾਵ ਹੈ ਦੁੱਖ ਵਿੱਚ ਸਮੇਂ ਦਾ ਬੋਧ ਬਾਰ ਬਾਰ ਹੁੰਦਾ ਹੈ। ਦੁੱਖ ਵਿੱਚ ਸਮਾਂ ਲੰਬਾ ਹੋ ਜਾਂਦਾ ਹੈ। ਵਿਗਿਆਨ ਦੀ ਬਣਾਈ ਘੜੀ ਨਾਲ ਮਨ ਦੀ ਘੜੀ ਦਾ ਤਾਲਮੇਲ ਨਹੀਂ ਬੈਠਦਾ। ਦੁੱਖ ਵਿਯੋਗ ਚਾਹੇ ਪਦਾਰਥ ਦਾ ਹੋਵੇ ਚਾਹੇ ਪਰਮਾਤਮਾ ਦਾ ਸਮੇਂ ਨੂੰ ਲੰਬਾ ਕਰ ਦਿੰਦਾ ਹੈ। ਦੁੱਖ ਵਿੱਚ ਬੈਠਾ ਮਨੁੱਖ ਕਹਿੰਦਾ ਹੈ ਸਮਾਂ ਲੰਘਦਾ ਹੀ ਨਹੀਂ। ਦਿਨ ਤਾਂ ਅੱਜ ਪਹਾੜ ਵਰਗਾ ਬਣ ਗਿਆ ਹੈ, ਰਾਤ ਕੱਟਦੀ ਹੀ ਨਹੀਂ। ਪਰ ਇਸ ਦੇ ਉਲਟ ਸੁੱਖ ਵਿੱਚ ਬੈਠਾ ਕਹਿੰਦਾ ਹੈ ਦਿਨ ਪਲ ਵਿੱਚ ਗੁਜ਼ਰ ਗਿਆ ਹੈ, ਪਤਾ ਹੀ ਨਹੀਂ ਚੱਲਿਆ। ਦਰਅਸਲ ਦਿਨ ਅਤੇ ਰਾਤ ਤਾਂ ਆਪਣੀ ਮਰਿਆਦਾ ਵਿੱਚ ਹਨ, ਪਰ ਦੁੱਖ ਵਿੱਚ ਸਮਾਂ ਬਾਰ ਬਾਰ ਯਾਦ ਆਉਂਦਾ ਹੈ। ਅਤੇ ਇਸ ਦਾ ਜ਼ਿਕਰ ਗੁਰੂ ਅਰਜਨ ਦੇਵ ਜੀ ਆਰਾਗ ਆਸਾ ਦੇ ਵਿੱਚ ਇਸ ਤਰ੍ਹਾਂ ਕਰਦੇ ਹਨ। ਇੱਕ ਘੜੀ ਦਿਨ ਸਮੋਕੋ ਬਹੁਤ ਦਿਹਾਰੇ, ਮਨ ਨਾ ਰਹੇ ਕੈਸੇ ਮਿਲੋਂ ਪਿਆਰੇ। ਇੱਕ ਪਲ ਦਿਨਸ ਮੋਕੋ ਕਬਹੋਂ ਨਾ ਵਿਹਾਵੈ, ਦਰਸ਼ਨ ਕੀ ਮਨ ਆਸ ਕਨੇਰੀ, ਕੋਈ ਐਸਾ ਸੰਤ ਮੋਕੋ ਪਿਰਹੇ ਮਿਲਾਵੈ। ਚਾਰ ਪਹਿਰ ਚੌਂ ਜੁਗਾਂ ਸਮਾਨੇ, ਅਰੈਣ ਭਈ ਤਬ ਅੰਤ ਨਾ ਜਾਣੇ। ਗੁਰੂ ਅਰਜਨ ਦੇਵ ਜੀ ਵਾਰਾਂ ਅਤੇ ਵਧੀਕ ਦੇ ਵਿੱਚ ਫਰਮਾਉਂਦੇ ਹਨ ਕਿ ਪ੍ਰੀਤਵਾਨ ਦੇ ਅੰਦਰ ਮਿਲਾਪ ਦੀ ਐਸੀ ਤੜਫ ਹੈ ਕਿ ਉਹ ਚਾਹੁੰਦਾ ਹੈ ਕਿ ਕਿਤੇ ਬਾਜ਼ਾਰ ਵਿੱਚੋਂ ਵਿਕਦੇ ਹੋਏ ਖੰਭ ਮਿਲ ਜਾਣ, ਜਿਨ੍ਹਾਂ ਨੂੰ ਮੈਂ ਆਪਣੇ ਸਰੀਰ ਦੇ ਨਾਲ ਆਪਣੇ ਤਨ ਦੇ ਨਾਲ ਜੋੜ ਲਵਾਂ ਅਤੇ ਉੱਡ ਕੇ ਆਪਣੇ ਪਿਆਰੇ ਕੋਲ ਪਹੁੰਚ ਜਾਵਾਂ। ਇਹਨਾਂ ਖੰਭਾਂ ਦਾ ਮੁੱਲ ਭਾਵੇਂ ਕੋਈ ਵੀ ਹੋਵੇ, ਮੈਂ ਉਹ ਮੁੱਲ ਤਾਰ ਦਿਆਂਗਾ, ਮੈਨੂੰ ਪਿਆਰਾ ਪ੍ਰਭੂ ਮਿਲ ਪਏ। ਖੰਭ ਵਿਕੰਦੜੇ ਜੇ ਲਹਾਂ, ਕਿੰਨਾ ਸਾਵੀਂ ਤੋਲ, ਤਨ ਜੜਾਈ ਆਪਣੇ ਲਹਾਂ ਸੁਸੱਜਣ ਟੋਲ। ਵਿਆਖਿਆ ਵਾਲੇ ਸ਼ਬਦ ਦੀਆਂ ਆਰੰਭਕ ਪੰਕਤੀਆਂ ਹਨ, ਕੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਾਰਾ ਮੇਰਾ ਮਨ ਪੀਨਾ। ਭਾਵ ਕਿਹੇ ਮੇਰੇ ਸੁੰਦਰ ਸਰੂਪ ਪ੍ਰਭੂ ਜੀ, ਮੈਂ ਤੁਹਾਡੇ ਤੋਂ ਕੁਰਬਾਨ ਜਾਂਦਾ ਹਾਂ। ਗੁਰੂ ਦੀ ਰਾਹੀਂ ਗੁਰੂ ਦੀ ਸਰਨ ਪੈ ਕੇ ਮੈਂ ਆਪਣਾ ਮਨ, ਆਪਣੀ ਜ਼ਿੰਦੜੀ ਤੈਨੂੰ ਸਮਰਪਣ ਕਰ ਦਿੱਤੀ ਹੈ ਅਤੇ ਤੇਰੀ ਸਿਫਤ ਸਲਾਹ ਸੁਣ ਕੇ ਤੇਰੇ ਨਾਮ ਰਸ ਦੇ ਨਾਲ ਮੇਰਾ ਮਨ ਭਿੱਜ ਗਿਆ ਹੈ। ਵਿਆਖਿਆ ਵਾਲੇ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ, ਇਹ ਮਨ ਪੀਨਾ ਜਿਉਂ ਜਲ ਮੀਨਾ, ਲਾਗਾ ਰੰਗ ਮੁਰਾਰਾ, ਕੀਮਤ ਕਹੀ ਨਾ ਜਾਈ ਠਾਕੁਰ, ਤੇਰਾ ਮਹਿਲ ਅਪਾਰਾ। ਹੇ ਪ੍ਰਭੂ, ਮੇਰਾ ਮਨ ਤੇਰੇ ਨਾਮ ਰਸ ਨਾਲ ਇਉਂ ਭਿੱਜ ਗਿਆ ਹੈ, ਮੇਰੇ ਅੰਦਰ ਤੇਰਾ ਇੰਨਾ ਪਿਆਰ ਬਣ ਗਿਆ ਹੈ ਕਿ ਨਾਮ ਜਲ ਤੋਂ ਬਿਨਾਂ ਇਹ ਮਨ ਜੀ ਹੀ ਨਹੀਂ ਸਕਦਾ, ਜਿਵੇਂ ਮੱਛੀ ਪਾਣੀ ਤੋਂ ਬਿਨਾਂ ਨਹੀਂ ਜੀ ਸਕਦੀ। ਅਤੇ ਹੇ ਪ੍ਰਭੂ, ਤੇਰਾ ਮੁੱਲ ਨਹੀਂ ਪਾਇਆ ਜਾ ਸਕਦਾ, ਤੂੰ ਕਿਸੇ ਦੁਨਿਆਵੀ ਪਦਾਰਥ ਦੇ ਬਦਲੇ ਨਹੀਂ ਮਿਲ ਸਕਦਾ। ਤੇਰਾ ਟਿਕਾਣਾ ਵੀ ਲਾਸਾਨੀ ਹੈ, ਉਸਦਾ ਪਾਰਲਾ ਬੰਨਾ ਨਹੀਂ ਲੱਭ ਸਕੀਦਾ। ਵਿਆਖਿਆ ਵਾਲੇ ਸ਼ਬਦ ਦੀਆਂ ਅੰਤਲੀਆਂ ਪੰਕਤੀਆਂ ਹਨ, ਸਗਲ ਗੁਣਾ ਕੇ ਦਾਤੇ ਸੁਆਮੀ, ਬਿਨੋ ਸੁਣੋ ਇੱਕ ਦੀਨਾ, ਦੇਹ ਦਰਸ ਨਾਨਕ ਬਲਹਾਰੀ, ਜੀਅੜਾ ਬਲ ਬਲ ਕੀਨਾ। ਭਾਵ ਕਿਹੇ ਸਾਰੇ ਗੁਣ ਦੇਣ ਵਾਲੇ, ਸਾਰੀਆਂ ਨੇਕੀਆਂ ਬਖਸ਼ਣ ਵਾਲੇ ਮੇਰੇ ਮਾਲਕ ਪ੍ਰਭੂ ਜੀ, ਮੇਰੀ ਗਰੀਬ ਦੀ ਇੱਕ ਬੇਨਤੀ ਸੁਣ ਕਿ ਮੈਨੂੰ ਆਪਣਾ ਦੀਦਾਰ ਬਖਸ਼। ਮੈਂ ਤੈਥੋਂ ਸਦਕੇ ਹਾਂ, ਮੈਂ ਆਪਣੀ ਨਿਮਾਣੀ ਜਿਹੀ ਜਿੰਦ ਨੂੰ ਤੇਰੇ ਤੋਂ ਵਾਰਨੇ ਕਰਦਾ ਹਾਂ।
1: ਕੋਲ ਘੁਮਾਈ ਲਾਲਨਾ, ਗੁਰਮਨ ਦੀਨਾ, ਸੁਣ ਸ਼ਬਦ ਤੁਮਹਾਰਾ ਮੇਰਾ ਮਨ ਪੀਨਾ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਦਰਸ਼ਨ ਸਿੰਘ।

0: ਗੁਰਬਾਣੀ ਵਿੱਚ ਬੇਨਤੀ ਦੇ ਸੰਕਲਪ ਨੂੰ ਭਲੀ ਭਾਂਤੀ ਉਜਾਗਰ ਕੀਤਾ ਗਿਆ ਹੈ। ਬੇਨਤੀ, ਅਰਦਾਸ, ਜੋਦੜੀ ਹਰ ਪ੍ਰਾਣੀ ਦੇ ਜੀਵਨ ਦਾ ਅਨਿੱਖੜਵਾਂ ਅੰਗ ਹੈ। ਗੁਰਮਤ ਵਿੱਚ ਕੋਈ ਵੀ ਕਾਰਜ ਕਰਨ ਤੋਂ ਪਹਿਲਾਂ ਅਕਾਲ ਪੁਰਖ ਪ੍ਰਭੂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਸੁਣਦਿਆਂ ਅੰਮ੍ਰਿਤਪਾਲ ਕੌਰ ਹੋਰਾਂ ਪਾਸੋਂ ਵਾਰਤਾ, ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ।
1: ਬੇਨਤੀ, ਪ੍ਰਾਰਥਨਾ, ਦੁਆ, ਅਰਦਾਸ ਅਤੇ ਅਰਜ਼ੋਈ ਐਸੇ ਸ਼ਬਦ ਹਨ ਜਿਨ੍ਹਾਂ ਸ਼ਬਦਾਂ ਦੀ ਹਰ ਧਰਮ ਵਿੱਚ ਆਪਣੀ ਪਹਿਚਾਣ ਹੈ। ਬੇਨਤੀ ਅਥਵਾ ਅਰਦਾਸ ਬੋਲਾਂ ਦੀ ਨਹੀਂ, ਆਤਮਾ ਦੀ ਬੇਬਲਤਾ ਹੈ, ਰੂਹ ਦਾ ਗੀਤ ਹੈ। ਇਹ ਤਾਂ ਧੁਰ ਅੰਦਰੋਂ ਉੱਠੀ ਦੁਹਾਈ ਹੈ, ਇਹ ਕਾਇਆ ਦੀ ਡੰਡੌਤ ਨਹੀਂ, ਆਤਮਾ ਦਾ ਸਿਜਦਾ ਹੈ। ਬੇਨਤੀ ਤਾਂ ਹੈ ਹੀ ਪਰਮ ਸੱਤਾ ਨੂੰ ਆਪਣੀਆਂ ਲੋੜਾਂ ਥੋੜਾਂ ਵਿੱਚ ਪ੍ਰਵੇਸ਼ ਕਰਨ ਦਾ ਸੱਦਾ ਦੇਣਾ। ਪਰਮਾਤਮਾ ਨੂੰ ਪੁਕਾਰਨ ਦੇ ਇਸ ਹੱਕ ਦਾ ਨਾਮ ਹੀ ਬੇਨਤੀ ਹੈ, ਅਰਦਾਸ ਹੈ। ਜਦ ਕੋਈ ਵੀ ਵਿਆਕੁਲ ਆਤਮਾ ਹੇ ਮੇਰੇ ਪਿਤਾ ਜੀ ਦੀ ਪੁਕਾਰ ਕਰਦੀ ਹੈ, ਹਾਂ ਮੇਰੇ ਬੱਚੇ ਦਾ ਪਿਆਰ ਹੁੰਗਾਰਾ ਉਸਨੂੰ ਅਵੱਸ਼ ਹੀ ਪ੍ਰਾਪਤ ਹੁੰਦਾ ਹੈ। ਜਿੱਥੇ ਮਨੁੱਖ ਆਪਣੇ ਆਪ ਨੂੰ ਪੂਰਨ ਤੌਰ 'ਤੇ ਅਸਹਾਈ ਮਜ਼ਬੂਰ ਪਾਉਂਦਾ ਹੈ, ਕੋਈ ਵੱਸ ਨਹੀਂ ਚੱਲਦਾ, ਜੋ ਕੁਝ ਕੀਤਾ ਹੈ ਉਸਦਾ ਮੁੱਲ ਦਿਖਾਈ ਨਹੀਂ ਦਿੰਦਾ, ਤਾਂ ਐਸੀ ਹਾਲਤ ਵਿੱਚ ਬੇਨਤੀ ਜਾਂ ਅਰਦਾਸ ਜਨਮ ਲੈਂਦੀ ਹੈ। ਹਰ ਇਨਸਾਨ ਵਾਸਤੇ, ਭਾਵੇਂ ਉਹ ਕਿਸੇ ਅਵਸਥਾ ਦਾ ਹੋਵੇ, ਅਰਦਾਸ ਜਾਂ ਬੇਨਤੀ ਕਰਨ ਦੀ ਜ਼ਰੂਰਤ ਹੈ। ਬੇਨਤੀ ਸਰੀਰਕ ਲੋੜਾਂ ਤੋਂ ਲੈ ਕੇ ਉੱਚੀਆਂ ਤੋਂ ਉੱਚੀਆਂ ਆਤਮਕ ਲੋੜਾਂ ਦੀ ਪੂਰਤੀ ਤੱਕ ਸਹਾਇਤਾ ਕਰਦੀ ਹੈ। ਅਰਦਾਸ ਮਨ ਨੂੰ ਨਿਰਮਾਣ ਅਤੇ ਨਿਰਮਲ ਬਣਾਉਂਦੀ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਬੇਨਤੀ ਦੀ ਇਹ ਕਿਰਿਆ ਮਨੁੱਖ ਦੀ ਮਨੁੱਖ ਨਾਲ ਵਿਹਾਰਕ ਸਾਂਝ ਕਰਕੇ ਤਾਂ ਮਹੱਤਤਾ ਰੱਖਦੀ ਹੀ ਹੈ। ਇਸ ਦੀ ਲੋੜ ਹਰ ਪ੍ਰਾਣੀ ਨੂੰ ਅਕਾਲ ਪੁਰਖ ਨਾਲ ਨਾਤਾ ਜੋੜੀ ਰੱਖਣ ਅਤੇ ਬਖਸ਼ਿਸ਼ਾਂ ਪ੍ਰਾਪਤ ਕਰਨ ਲਈ ਵੀ ਅਤਿ ਆਵਸ਼ਕ ਹੈ। ਸਾਹਿਬ ਸੇਤੀ ਹੁਕਮ ਨਾ ਚੱਲੇ ਕਹੀ ਬਣੇ ਅਰਦਾਸ। ਬੇਨਤੀ ਮਨੁੱਖ ਵਿੱਚ ਇੱਕ ਜਜ਼ਬਾ ਹੈ ਜੋ ਉਸ ਸਮੇਂ ਉਜਾਗਰ ਹੁੰਦਾ ਹੈ ਜਦ ਇਨਸਾਨ ਆਮ ਹਾਲਤ ਵਿੱਚ ਨਾ ਵਿਚਰਦਾ ਹੋਇਆ ਬਿਪਤਾ, ਜ਼ੁਖਮ, ਤਕਲੀਫ ਜਾਂ ਦੁੱਖ ਅਤੇ ਬਿਮਾਰੀ ਵਿੱਚ ਗ੍ਰਸਿਆ ਹੁੰਦਾ ਹੈ। ਇਸ ਲਈ ਮਨੁੱਖ ਆਪਣੀਆਂ ਹਰ ਪ੍ਰਕਾਰ ਦੀਆਂ ਸਮੱਸਿਆਵਾਂ ਅਤੇ ਮਸਲਿਆਂ ਦੇ ਨਿਪਟਾਰੇ ਲਈ ਰੱਬ ਪਾਸ ਬੇਨਤੀ ਕਰਦਾ ਹੈ, ਅਰਜ਼ੋਈਆਂ ਕਰਦਾ ਹੈ, ਤਾਂ ਜੋ ਉਸਦੀਆਂ ਨਿੱਜੀ, ਦੁਨਿਆਵੀ, ਸਮਾਜੀ, ਰਾਜਸੀ ਅਤੇ ਅਧਿਆਤਮਿਕ ਉਲਝਣਾਂ ਤੋਂ ਉਸਨੂੰ ਛੁਟਕਾਰਾ ਮਿਲ ਸਕੇ। ਗੁਰਬਾਣੀ ਸਾਨੂੰ ਸੋਝੀ ਕਰਾਉਂਦੀ ਹੈ ਕਿ ਸੱਚੇ ਦਿਲੋਂ ਕੀਤੀ ਨੇਕ ਭਾਵਨਾ ਵਾਲੀ ਅਰਦਾਸ ਬੇਨਤੀ ਰੱਬ ਦੀ ਦਰਗਾਹ ਵਿੱਚ ਜ਼ਰੂਰ ਸੁਣੀ ਜਾਂਦੀ ਹੈ। ਇਸ ਲਈ ਬੇਨਤੀ ਦਾ ਗੁਰਬਾਣੀ ਦੇ ਹਵਾਲੇ ਵਿੱਚ ਸਾਡੇ ਜੀਵਨ ਵਿੱਚ ਬੜਾ ਨੇੜੇ ਦਾ ਵਾਸਤਾ ਹੈ। ਗੁਰਬਾਣੀ ਅਨੁਸਾਰ ਸੱਚੀ ਸੁੱਚੀ ਬੇਨਤੀ ਆਪਣੇ ਮਾਲਕ ਤੱਕ ਰਸਾਈ ਕਰਨ ਅਤੇ ਉਸਦੀਆਂ ਬਖਸ਼ਿਸ਼ਾਂ ਪ੍ਰਾਪਤ ਕਰਨ ਦਾ ਬਹੁਤ ਸ਼ਕਤੀਸ਼ਾਲੀ ਮਾਧਿਅਮ ਹੈ। ਸੁਚੱਜੇ ਅਤੇ ਨੇਕ ਪ੍ਰਭਾਵਾਂ ਹੇਠ ਕੀਤੀ ਬੇਨਤੀ ਪੱਥਰ ਦਿਲਾਂ ਨੂੰ ਪਿਘਲਾ ਦਿੰਦੀ ਹੈ ਅਤੇ ਇੱਕ ਅਜਿਹੀ ਮਾਸਟਰ ਕੁੰਜੀ ਹੈ ਜੋ ਵੱਡੇ ਤੋਂ ਵੱਡੇ ਜਿੰਦਰੇ ਪਲਾਂ ਵਿੱਚ ਖੋਲ੍ਹ ਦਿੰਦੀ ਹੈ। ਬੇਨਤੀ ਕਰਨ ਵਿੱਚ ਕੁਝ ਵੀ ਨਹੀਂ ਲੱਗਦਾ, ਪਰ ਕਈ ਵਾਰੀ ਇਹ ਬਹੁਤ ਭਾਰੀ ਫੱਟਾਂ ਨੂੰ ਮੇਲ ਦਿੰਦੀ ਹੈ ਅਤੇ ਨਫ਼ਰਤ ਨੂੰ ਪਿਆਰ ਵਿੱਚ ਬਦਲ ਦਿੰਦੀ ਹੈ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਬਿਓ ਬਾਚ ਬੇਨਤੀ ਚੌਪਈ ਵਿੱਚ ਸਾਨੂੰ ਬੇਨਤੀ ਕਰਨ ਦੀ ਬੜੀ ਸੋਹਣੀ ਜਾਚ ਦੱਸਦੇ ਹਨ ਅਤੇ ਇਹ ਵੀ ਸਮਝਾਉਂਦੇ ਹਨ ਕਿ ਬੇਨਤੀ ਕਿਸ ਚੀਜ਼ ਦੀ ਪ੍ਰਾਪਤੀ ਲਈ ਕਰਨੀ ਹੈ ਅਤੇ ਕਿਸ ਸ਼ਕਤੀ ਅੱਗੇ ਕਰਨੀ ਹੈ। ਬੇਨਤੀ ਰੂਪ ਵਿੱਚ ਫਰਮਾਉਂਦੇ ਹਨ, ਦੇਹ ਸ਼ਿਵਾ ਬਰਮੋਹੇ ਹੈ ਸ਼ੁਭ ਕਰਮਨ ਦੇ ਕਬਹੂ ਨਾ ਟਰੋਂ। ਇਸ ਮੰਗ ਵਿੱਚ ਨਿੱਜੀ ਸਵਾਰਥ ਦੀ ਗੱਲ ਨਹੀਂ, ਮਨੁੱਖਤਾ ਦੀ ਬਿਹਤਰੀ ਲਈ ਸ਼ੁਭ ਕਰਮ ਕਰਨ ਵਿੱਚ ਹਮੇਸ਼ਾ ਤਤਪਰ ਰਹਿਣ ਦੀ ਅਰਜ਼ੋਈ ਹੈ। ਧੰਨ ਸ੍ਰੀ ਗੁਰੂ ਰਾਮਦਾਸ ਜੀ ਵੀ ਰਾਗ ਸੂਹੀ ਅੰਦਰ ਬਖਸ਼ਿਸ਼ ਕਰਦੇ ਹਨ ਕਿ ਅਕਾਲ ਪੁਰਖ ਤੋਂ ਬੇਨਤੀ ਰੂਪ ਵਿੱਚ ਕੀ ਕੁਝ ਮੰਗਣਾ ਹੈ। ਕਮਾਲ ਦਾ ਬਿਆਨ ਕਰਦੇ ਹਨ, ਕੋਈ ਆਣ ਮਿਲਾਵੈ ਮੇਰਾ ਪ੍ਰੀਤਮ ਪਿਆਰਾ, ਹੋਂ ਤਿਸ ਪੈ ਆਪ ਵਿਚਾਈ, ਦਰਸ਼ਨ ਹਰ ਦੇਖਣ ਕਹਿਤਾਈ, ਕਿਰਪਾ ਕਰੇਂ ਤਾਂ ਸਤਿਗੁਰ ਮਿਲੈ ਹਰ ਹਰ ਨਾਮ ਧਿਆਈ। ਚੌਥੇ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਪਰਮਾਤਮਾ ਤੋਂ ਬਲਿਹਾਰੇ ਜਾਂਦੇ ਹਨ, ਉਸ ਦੇ ਦਰਸ਼ਨਾਂ ਲਈ ਦੀਵਾਨੇ ਹਨ ਅਤੇ ਹਰ ਸਮੇਂ ਦਰਸ਼ਨਾਂ ਲਈ ਹੀ ਬੇਨਤੀ ਕਰਦੇ ਹਨ। ਬੇਨਤੀ ਕਰਦੇ ਇਹ ਦਾਨ ਮੰਗਦੇ ਹਨ ਕਿ ਤੁਸੀਂ ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਕੇ ਆਪਣੇ ਨਾਲ ਜੋੜੀ ਰੱਖੋ। ਘੱਟ ਘੱਟ ਕੇ ਅੰਤਰ ਕੀ ਜਾਣਤ ਵਾਲੇ ਪ੍ਰਭੂ ਪਾਸੋਂ ਕੁਝ ਮੰਗਣ ਨਾਲੋਂ ਉਸ ਵੱਲੋਂ ਦਿੱਤੀਆਂ ਬੇਸ਼ੁਮਾਰ ਦਾਤਾਂ ਲਈ ਉਸ ਦਾ ਧੰਨਵਾਦ ਕਰਨਾ ਹੀ ਸੋਭਦਾ ਹੈ। ਮਨੁੱਖ ਦਾ ਮਾਰਗ ਦਰਸ਼ਨ ਕਰਨ ਲਈ ਗੁਰਬਾਣੀ ਵਿੱਚ ਬਹੁਤ ਸਾਰੇ ਹਵਾਲੇ ਮੌਜੂਦ ਹਨ ਕਿ ਮਨੁੱਖ ਨੇ ਜੇ ਅਕਾਲ ਪੁਰਖ ਅੱਗੇ ਬੇਨਤੀ ਕਰਕੇ ਕੁਝ ਮੰਗਣਾ ਹੀ ਹੈ ਤਾਂ ਉਹ ਮੰਗ ਕਿਹੋ ਜਿਹੀ ਹੋਣੀ ਚਾਹੀਦੀ ਹੈ। ਬੇਨਤੀ ਆਤਮਕ ਵਿਕਾਸ ਲਈ ਕਰਨੀ ਚਾਹੀਦੀ ਹੈ, ਮਨ ਨੂੰ ਟਿਕਾਓ ਵਿੱਚ ਲਿਆਉਣ ਲਈ ਕਰਨੀ ਉਚਿਤ ਹੈ। ਇਨਸਾਨੀ ਜੀਵਨ ਵਿੱਚ ਨੇਕ ਕੀਮਤਾਂ ਦੀ ਕਾਇਮੀ ਅਤੇ ਬਹਾਲੀ ਲਈ ਕਰਨੀ

0: ਵਾਜਬ ਹੈ। ਚੰਗੇ ਕੰਮ ਕਰਨ ਖਾਤਰ ਕਦੇ ਨਾ ਟਲਣ ਵਾਲੀ ਬਲ, ਸ਼ਕਤੀ, ਹੌਸਲਾ ਅਤੇ ਤਾਂਗ ਪ੍ਰਾਪਤ ਕਰਨ ਲਈ ਬੇਨਤੀ ਕਰਨੀ ਰੱਬ ਨੂੰ ਭਾਉਂਦੀ ਹੈ, ਕਿਉਂਕਿ ਇਹ ਉਸਦੇ ਆਪਣੇ ਜੀਵ ਜੰਤ ਦੀ ਨਿਸ਼ਕਾਮ ਸੇਵਾ ਪ੍ਰਫੁੱਲਤ ਕਰਦੀ ਹੈ। ਦੂਜੇ ਦੇ ਹਿੱਤਾਂ ਲਈ ਸੇਵਾ ਰੂਪ ਵਿੱਚ ਜੂਝਣਾ ਮਨੁੱਖ ਨੂੰ ਆਤਮਕ ਸੁੱਖ ਅਤੇ ਆਨੰਦ ਪ੍ਰਦਾਨ ਕਰਦਾ ਹੈ। ਜੋ ਸੁੱਖ ਪ੍ਰਭ ਗੋਬਿੰਦ ਕੀ ਸੇਵਾ, ਸੋ ਸੁੱਖ ਰਾਜ ਨਾ ਲਈਏ। ਪਰਮਾਤਮਾ ਦੇ ਮਿਲਾਪ ਲਈ ਬੇਨਤੀ ਕੀਤੀ ਜਾਵੇ ਤਾਂ ਮਨ ਨੂੰ ਬਲ ਅਤੇ ਖੇੜਾ ਮਿਲਦਾ ਹੈ। ਮੇਲ ਲਿਹੋ ਦਿਆਲ ਢਹਿ ਪਏ ਦੁਆਰਿਆ, ਰੱਖ ਲੇਵੋ ਦੀਨ ਦਿਆਲ ਭ੍ਰਮਤ ਬੋਹਾਰਿਆ। ਅਕਾਲ ਪੁਰਖ ਦੀ ਸ਼ਰਨ ਵਿੱਚ ਟਿਕੇ ਰਹਿਣ ਦੀ ਬੇਨਤੀ ਦਾ ਆਨੰਦ ਹੀ ਕੁਝ ਵੱਖਰਾ ਹੈ। ਹਰ ਜੀਓ ਸਦਾ ਤੇਰੀ ਸਰਣਾਈ, ਜਿਉਂ ਪਾਵੈ ਤਿਉਂ ਰਾਖੋ ਮੇਰੇ ਸਵਾਮੀ, ਇਹ ਤੇਰੀ ਵਡਿਆਈ। ਗੁਰਬਾਣੀ ਹੋਰ ਤਗੀਦ ਕਰਦੀ ਹੈ ਕਿ ਜੇ ਬੇਨਤੀ ਕਰਨੀ ਹੀ ਹੈ ਤਾਂ ਨਿਮਰਤਾ ਨੂੰ ਗ੍ਰਹਿਣ ਕਰਨ ਲਈ ਕਰੋ, ਹਿਰਦੇ ਨੂੰ ਪ੍ਰਕਾਸ਼ਮਾਨ ਕਰਨ ਲਈ ਬੇਨਤੀ ਕਰੋ, ਉਸ ਸਰਵ ਵਿਆਪੀ ਪਰਮਾਤਮਾ ਦੇ ਚਰਨ ਕਮਲਾਂ ਤੱਕ ਪਹੁੰਚਣ ਲਈ ਅਰਜ਼ ਕਰੋ। ਸਾਡੀ ਬੇਨਤੀ ਅਕਾਲ ਪੁਰਖ ਦੇ ਨਾਮ ਦੀ ਪ੍ਰਾਪਤੀ ਲਈ ਹੀ ਹੋਣੀ ਚਾਹੀਦੀ ਹੈ। ਇਹ ਉੱਤਮ ਤੋਂ ਉੱਤਮ ਬੇਨਤੀ ਹੈ, ਨਿਸ਼ਕਾਮ ਬੇਨਤੀ ਹੈ, ਗੁਰਬਾਣੀ ਦੇ ਅਨੁਕੂਲ ਬੇਨਤੀ ਹੈ। ਐਸੀ ਕਿਰਪਾ ਕਰੋ ਪ੍ਰਭ ਮੇਰੇ, ਹਰ ਨਾਨਕ ਬਿਸਰ ਨਕਾਹੂ ਬੇਰੇ। ਸਵਾਲ ਇਹ ਹੈ ਕਿ ਕੀ ਪ੍ਰਭੂ ਦੀ ਨੇੜਤਾ ਪ੍ਰਾਪਤ ਕਰਨ ਲਈ ਬੇਨਤੀ ਕਿਸੇ ਵਿਸ਼ੇਸ਼ ਸ਼ਬਦਾਵਲੀ ਵਿੱਚ ਅਤੇ ਕਿਸੇ ਉੱਤਮ ਅਸਥਾਨ 'ਤੇ ਹੀ ਕੀਤੀ ਜਾਵੇ? ਤਦ ਹੀ ਉਹ ਪ੍ਰਵਾਨ ਚੜ੍ਹੇਗੀ। ਗੁਰਬਾਣੀ ਅਨੁਸਾਰ ਬੇਨਤੀ ਦਿਲ ਤੋਂ ਦਿਲ ਤੱਕ ਦੀ ਰਜ਼ੋਈ ਹੈ, ਜੋ ਕਿਸੇ ਵੀ ਭਾਸ਼ਾ ਦੀ ਮੁਥਾਜ ਨਹੀਂ। ਬੇਨਤੀ ਜਾਂ ਰਜ਼ੋਈ ਚੁੱਪ ਰਹਿ ਕੇ ਵੀ ਕੀਤੀ ਜਾ ਸਕਦੀ ਹੈ, ਕਿਸੇ ਵੀ ਥਾਂ ਅਤੇ ਕਿਸੇ ਵੀ ਸਮੇਂ ਕੀਤੀ ਜਾ ਸਕਦੀ ਹੈ। ਬਿਨ ਬੋਲਿਆਂ ਸਭ ਕਿਸ ਜਾਣਦਾ, ਕਿਸ ਅੱਗੇ ਕੀਚੇ ਅਰਦਾਸ। ਬੰਦਗੀ ਦੇ ਰਸਤੇ ਉੱਤੇ ਬੇਨਤੀ ਜਾਂ ਅਰਦਾਸ ਹਰ ਇੱਕ ਪੰਧੀ ਲਈ ਇਤਨੀ ਜ਼ਰੂਰੀ ਹੈ ਜਿੰਨੀ ਕਿ ਅੰਨੇ ਲਈ ਡੰਗੋਰੀ।
1: ਗੁਰਬਾਣੀ ਵਿੱਚ ਬੇਨਤੀ ਦਾ ਸੰਕਲਪ, ਇਹ ਵਾਰਤਾ ਸੁਣਾ ਰਹੇ ਸਨ ਅੰਮ੍ਰਿਤਪਾਲ ਕੌਰ। ਜੀਵ ਰੂਪ ਇਸਤਰੀ ਅਕਾਲ ਪੁਰਖ ਦੇ ਚਰਨਾਂ ਵਿੱਚ ਉਸ ਪ੍ਰਭੂ ਦੇ ਦਰਸ਼ਨ ਦੀਦਾਰ ਲਈ ਬੇਨਤੀ ਕਰਦੀ ਹੈ। ਉਸ ਪਰਮੇਸ਼ਵਰ ਨੂੰ ਆਪਣਾ ਮਿੱਤਰ ਸਮਝਦੇ ਹੋਏ ਉਹ ਪ੍ਰਭੂ ਦੀ ਭਾਲ ਕਰਨ ਵਾਸਤੇ ਬੇਨਤੀ ਕਰਦੀ ਹੈ। ਸੁਣ ਯਾਰ ਹਮਾਰੇ ਸੱਜਣ, ਇੱਕ ਕਰੋ ਬੇਨੰਤੀਆ, ਤਿਸ ਮੋਹਨ ਲਾਲ ਪਿਆਰੇ ਹੋ ਫਿਰੋ ਖੁਜੰਤੀਆ। ਸਰਵਣ ਕਰਦੇ ਹਾਂ ਭਾਈ ਗੁਰਮੀਤ ਸਿੰਘ ਸ਼ਾਂਤ ਤੇ ਉਹਨਾਂ ਦੇ ਰਾਗੀ ਜੱਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣ ਤੁਸੀਂ ਸਰਵਣ ਕਰ ਰਹੇ ਸੀ ਸਾਡਾ ਰੋਜ਼ਾਨਾ ਪ੍ਰੋਗਰਾਮ ਗੁਰਬਾਣੀ ਵਿਚਾਰ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 6 ਵੱਜ ਰਹੇ ਨੇ। ਹੁਣ ਤੋਂ ਕੁਝ ਪਲਾਂ 'ਚ ਤੁਸੀਂ ਸੁਣੋਗੇ ਹਿੰਦੀ 'ਚ ਸਮਾਚਾਰ ਸਾਡੇ ਦਿੱਲੀ ਕੇਂਦਰ ਤੋਂ।

ਹੁਣ ਤੋਂ ਕੁਝ ਸਮੇਂ ਬਾਅਦ ਯਾਨੀ ਸ਼ਾਮ 6:30 ਵਜੇ ਪੇਸ਼ ਕਰਾਂਗੇ ਦਿਹਾਤੀ ਪ੍ਰੋਗਰਾਮ। ਅੱਜ ਇਸ ਵਿੱਚ ਕੰਮ ਦੀਆਂ ਗੱਲਾਂ, ਅੱਜ ਦੇ ਭਾਗ, ਕੱਲ੍ਹ ਦੇ ਪ੍ਰੋਗਰਾਮ, ਮੌਸਮ ਦੇ ਹਾਲ ਅਤੇ ਗੀਤ ਸੰਗੀਤ ਦੇ ਨਾਲ ਨਾਲ ਮੇਰੀ ਖੇਤੀ ਮੇਰਾ ਪਾਲਣ ਤਹਿਤ ਹਰਪਿੰਦਰ ਸਿੰਘ ਸੰਧੂ ਨਾਲ ਹੋਈ ਗੱਲਬਾਤ ਸੁਣੋਗੇ। ਇਸ ਤੋਂ ਬਾਅਦ ਪ੍ਰਵਾਸੀ ਪੰਛੀਆਂ ਦੀ ਮਹੱਤਤਾ ਬਾਰੇ ਤੇਜਵੀਰ ਕਲੇਰ ਨਾਲ ਹੋਈ ਮੁਲਾਕਾਤ ਸੁਣਵਾਈ ਜਾਵੇਗੀ। ਸੱਤ ਵਜ ਕੇ 4 ਮਿੰਟ ਤੇ ਸਮਾਚਾਰ ਸਮੀਖਿਆ ਪ੍ਰੋਗਰਾਮ ਪੇਸ਼ ਕਰਾਂਗੇ। ਸੱਤ ਵਜ ਕੇ 45 ਮਿੰਟ ਤੇ ਹਿੰਦੀ ਵਾਰਤਾ ਪ੍ਰੋਗਰਾਮ ਚ ਪ੍ਰੇਮ ਵਿਜ ਦੀ ਵਿਅੰਗ ਵਾਰਤਾ ਸੁਣੋਗੇ, ਆਸਮਾਨ ਸੇ ਗਿਰਾ ਖਜੂਰ ਮੇ ਅਟਕਾ। ਇਸ ਤੋਂ ਫੌਰਨ ਬਾਅਦ ਗਜ਼ਲ ਸਮਾਤ ਫਰਮਾਓਗੇ। ਰਾਤ 8 ਵਜੇ ਪੇਸ਼ ਕਰਾਂਗੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਰਾਤ 9:15 ਵਜੇ ਸਪੋਟਲਾਈਟ ਤੇ 9:30 ਵਜੇ ਚਰਚਾ ਕਾ ਵਿਸ਼ਾ ਹੈ ਪ੍ਰੋਗਰਾਮ, ਤੁਸੀਂ ਸੁਣੋਗੇ ਸਾਡੇ ਦਿੱਲੀ ਕੇਂਦਰ ਤੋਂ। ਰਾਤ 10 ਵਜੇ ਸਮਾਂ ਰਹੇਗਾ ਮੁੱਖ ਖ਼ਬਰਾਂ ਦਾ। 10:02 ਤੇ ਤੁਹਾਡੀ ਫਰਮਾਇਸ਼ ਪ੍ਰੋਗਰਾਮ ਪੇਸ਼ ਕਰਾਂਗੇ, ਜਿਸ ਵਿੱਚ ਤੁਸੀਂ ਵਟਸਐਪ ਤੇ ਫੋਨ ਇਨ ਰਾਹੀਂ ਆਪਣੀ ਪਸੰਦ ਦੇ ਗੀਤ ਸੁਣ ਸਕੋਗੇ। 11:10 ਤੇ ਪ੍ਰੋਗਰਾਮ ਸੌਗਾਤ ਪੇਸ਼ ਕਰਾਂਗੇ ਜੀ DTH ਦੀ ਆਕਾਸ਼ਵਾਣੀ ਪੰਜਾਬ ਸੇਵਾ ਦੇ ਜਲੰਧਰ ਕੇਂਦਰ ਰਾਹੀਂ। ਸੋ ACG ਅੱਜ ਪ੍ਰਸਾਰਿਤ ਹੋਣ ਵਾਲੇ ਪ੍ਰੋਗਰਾਮ ਤੇ ਉਹਨਾਂ ਦਾ ਪ੍ਰਸਾਰਣ ਸਮਾਂ।

0: ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਿਹਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ, ਆਕਾਸ਼ਵਾਣੀ ਕੇਂਦਰ, ਨੇੜੇ BMC ਚੌਂਕ, ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
1: एक जमाने से कहानी है सुना रही आकाशवाणी, फिर आया एंटरटेनमेंट का रेवोल्यूशन, जब कोने कोने पहुंचा दूरदर्शन। कहानी नहीं बदली, स्टाइल गया है बदल, जो कहानियां हम सुनते आए देखते आए, अब वही वैसी ही कहानी सुनाएगा डिजिटल।
2: डाउनलोड वेव्स OTT ऐप नाउ एंड वॉच फॉर फ्री।
3: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1, ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਘੱਟ ਸਮੇਂ ਵਿੱਚ ਵਧੇਰੇ ਲਾਭ, ਬਸ ਇੱਕ ਕਲਿੱਕ ਤੇ, ਕਮਾਲ ਹੈ।
1: ਫਸਿਆ।
2: ਅਣਜਾਣ ਲਿੰਕਾਂ ਤੇ ਕਲਿੱਕ ਨਾ ਕਰੋ। ਆਰਬੀਆਈ ਕਹਿੰਦਾ ਹੈ,
3: ਜਾਣਕਾਰ ਬਣੋ, ਸੁਚੇਤ ਰਹੋ।
4: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਸੁਣਦੇ ਹਾਂ ਦੇਸ਼ ਗਾਨ।

0: ਅੱਜਕੱਲ ਭਾਰਤ ਦੇ ਹਰ ਪਿੰਡ ਦੀਆਂ ਛੱਤਾਂ ਬਦਲ ਗਈਆਂ ਹਨ। ਜਿੱਥੇ ਕਦੇ ਛੱਤਾਂ ਤੇ ਸਿਰਫ ਪਾਪੜ ਅਤੇ ਕੱਪੜੇ ਸੁਕਾਏ ਜਾਂਦੇ ਸਨ, ਉੱਥੇ ਹੁਣ ਬਿਜਲੀ ਬਿੱਲ ਜ਼ੀਰੋ ਹੋ ਰਹੇ ਹਨ। ਹਰ ਪਿੰਡ ਵਿੱਚ ਲੋਕ ਸੋਲਰ ਪੈਨਲ ਲਗਾ ਰਹੇ ਹਨ। ਤੁਸੀਂ ਵੀ ਲਗਾ ਲਓ। 78,000 ਦੀ ਸਬਸਿਡੀ ਦੇ ਰਹੀ ਹੈ ਭਾਰਤ ਸਰਕਾਰ। 30 ਲੱਖ ਤੋਂ ਵੱਧ ਪਰਿਵਾਰ ਤਾਂ ਇਸ ਦਾ ਲਾਭ ਲੈ ਚੁੱਕੇ ਹਨ। ਪੀਐਮ ਸੂਰਿਆ ਘਰ ਮੁਫਤ ਬਿਜਲੀ ਯੋਜਨਾ ਨਾਲ ਜੁੜਨ ਲਈ ਰਜਿਸਟਰ ਕਰੋ pmsuryaghar.gov.in।
1: ਹਰ ਘਰ ਸੂਰਿਆ ਘਰ।
2: ਨਮਸਕਾਰ, ਇਹ ਆਕਾਸ਼ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪ੍ਰਦੇਸ਼ਕ ਖਬਰਾਂ ਸੁਣੋ। ਪਹਿਲਾਂ ਇਸ ਬੁਲੇਟਿਨ ਦੀਆਂ ਖਾਸ ਖਬਰਾਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਕੈਬਨਿਟ ਮੰਤਰੀ ਮਹਿੰਦਰ ਭਗਤ ਨੇ ਸਬੰਧਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਵਾਸਤੇ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਨਿਰਦੇਸ਼ ਦਿੱਤੇ। ਭਾਰਤੀ ਫੌਜ ਨੇ ਹਵਾਈ ਸੈਨਾ ਅਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਣਾ ਰਾਜਾ ਰਣਜੀਤ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਤੇ ਹੁਣ ਖਬਰਾਂ ਵਿਸਥਾਰ ਨਾਲ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਦੇ ਵੱਖ ਵੱਖ ਹਿੱਸਿਆਂ ਵਿੱਚ ਵੱਧ ਰਹੇ ਤਾਪਮਾਨ ਦੇ ਦਰਮਿਆਨ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ ਕੀਤੀ ਹੈ। ਇੱਕ ਸੋਸ਼ਲ ਮੀਡੀਆ ਪੋਸਟ ਵਿੱਚ ਸ੍ਰੀ ਮੋਦੀ ਨੇ ਕਿਹਾ ਕਿ ਲੋਕ ਖੁਦ ਨੂੰ ਹਾਈਡਰੇਟਡ ਰੱਖਣ ਅਤੇ ਬਾਹਰ ਜਾਣ ਵੇਲੇ ਆਪਣੇ ਨਾਲ ਪਾਣੀ ਜ਼ਰੂਰ ਲੈ ਕੇ ਜਾਣ। ਗਰਮੀ ਕਾਰਨ ਹੋਣ ਵਾਲੀਆਂ ਵੱਧਦੀਆਂ ਮੁਸ਼ਕਲਾਂ ਬਾਰੇ ਸ੍ਰੀ ਮੋਦੀ ਨੇ ਕਿਹਾ ਕਿ ਅਜਿਹੇ ਮੌਸਮ 'ਚ ਸੰਵੇਦਨਸ਼ੀਲਤਾ ਇੱਕ ਵੱਡਾ ਸਹਾਰਾ ਬਣਦੀ ਹੈ। ਉਹਨਾਂ ਕਿਹਾ ਕਿ ਕੋਈ ਵੀ ਪਿਆਸਾ ਹੋਵੇ ਉਸਨੂੰ 1 ਗਲਾਸ ਪਾਣੀ ਜ਼ਰੂਰ ਪਿਲਾਓ। ਉਹਨਾਂ ਸਾਰਿਆਂ ਨੂੰ ਆਪਣੇ ਪਰਿਵਾਰ ਅਤੇ ਕਰੀਬੀਆਂ ਦੇ ਸੰਪਰਕ ਵਿੱਚ ਰਹਿਣ ਅਤੇ ਉਹਨਾਂ ਦੀ ਤੰਦਰੁਸਤੀ ਦੀ ਜਾਂਚ ਕਰਨ ਦੀ ਅਪੀਲ ਕੀਤੀ। ਪ੍ਰਧਾਨ ਮੰਤਰੀ ਨੇ ਤੇਜ਼ ਦੁਪਹਿਰ ਦੀ ਧੁੱਪ 'ਚ ਬਾਹਰ ਜਾਣ ਤੋਂ ਬਚਣ ਅਤੇ ਜਿੰਨਾ ਹੋ ਸਕੇ ਆਰਾਮ ਕਰਨ ਦੀ ਸਲਾਹ ਵੀ ਦਿੱਤੀ। ਸ੍ਰੀ ਮੋਦੀ ਨੇ ਲੋਕਾਂ ਨੂੰ ਜਾਨਵਰਾਂ ਅਤੇ ਪੰਛੀਆਂ ਨੂੰ ਧਿਆਨ ਵਿੱਚ ਰੱਖਦੇ ਹੋਏ ਆਪਣੇ ਘਰਾਂ, ਛੱਤਾਂ, ਦੁਕਾਨਾਂ ਅਤੇ ਦਫ਼ਤਰਾਂ ਦੇ ਬਾਹਰ ਪਾਣੀ ਨਾਲ ਭਰੇ ਹੋਏ ਬਰਤਨ ਰੱਖਣ ਦੀ ਵੀ ਸਲਾਹ ਦਿੱਤੀ। ਸ੍ਰੀ ਮੋਦੀ ਨੇ ਉਹਨਾਂ ਲੋਕਾਂ ਦੇ ਉਪਰਾਲਿਆਂ ਦੀ ਸ਼ਲਾਘਾ ਕੀਤੀ ਜੋ ਆਪਣੇ ਘਰਾਂ ਅਤੇ ਦੁਕਾਨਾਂ ਦੇ ਬਾਹਰ ਘੜਿਆਂ 'ਚ ਪਾਣੀ ਰੱਖਦੇ ਨੇ ਤਾਂ ਜੋ ਕੋਈ ਵੀ ਉਹਨਾਂ ਨੂੰ ਪੀ ਸਕੇ। ਪ੍ਰਧਾਨ ਮੰਤਰੀ ਨੇ ਸਾਰਿਆਂ ਨੂੰ ਇਹਨਾਂ ਮੁਸ਼ਕਿਲ ਸਮੇਂ ਦੌਰਾਨ ਪੂਰੀ ਸੰਵੇਦਨਸ਼ੀਲਤਾ ਅਤੇ ਹਮਦਰਦੀ ਨਾਲ ਇੱਕ ਦੂਜੇ ਦਾ ਖਿਆਲ ਰੱਖਣ ਦੀ ਅਪੀਲ ਵੀ ਕੀਤੀ। ਮੌਸਮ ਵਿਭਾਗ ਨੇ ਕੱਲ੍ਹ ਤੱਕ ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਲੂ ਦੇ ਹਾਲਾਤ ਬਣੇ ਰਹਿਣ ਦੀ ਪੇਸ਼ੀਨਗੋਈ ਕੀਤੀ ਹੈ। ਪੰਜਾਬ, ਹਰਿਆਣਾ, ਚੰਡੀਗੜ੍ਹ ਅਤੇ ਦਿੱਲੀ 'ਚ ਅੱਜ ਰਾਤ ਵੇਲੇ ਵੀ ਗਰਮੀ ਰਹਿਣ ਦੀ ਸੰਭਾਵਨਾ ਜਤਾਈ ਗਈ ਹੈ। ਪਿਛਲੇ ਕਈ ਦਿਨਾਂ ਤੋਂ ਅੱਤ ਦੀ ਗਰਮੀ ਦਾ ਸਾਹਮਣਾ ਕਰ ਰਹੇ ਪੰਜਾਬ, ਹਰਿਆਣਾ ਅਤੇ ਚੰਡੀਗੜ੍ਹ ਵਿੱਚ ਆਉਣ ਵਾਲੇ ਦਿਨਾਂ 'ਚ ਮੌਸਮ 'ਚ ਬਦਲਾਅ ਆਉਣ ਦੀ ਚੰਗੀ ਖਬਰ ਹੈ। ਚੰਡੀਗੜ੍ਹ ਸਥਿਤ ਭਾਰਤੀ ਮੌਸਮ ਵਿਭਾਗ ਨੇ ਮੌਸਮ 'ਚ ਮਹੱਤਵਪੂਰਨ ਰਾਹਤ ਦੀ ਪੇਸ਼ੀਨਗੋਈ ਕਰਦਿਆਂ ਕੱਲ੍ਹ ਤੋਂ ਮਈ ਦੇ ਅਖੀਰ ਤੱਕ ਤੇਜ਼ ਬਾਰਿਸ਼, ਗਰਜ ਚਮਕ ਨਾਲ ਕੁਝ ਥਾਵਾਂ 'ਤੇ ਗੜੇਮਾਰੀ ਅਤੇ 60 ਤੋਂ 70 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੇਜ਼ ਹਵਾਵਾਂ ਚੱਲਣ ਦੇ ਯੈਲੋ ਅਤੇ ਔਰੇਂਜ ਅਲਰਟ ਜਾਰੀ ਕੀਤੇ ਨੇ। ਇਸੇ ਦੌਰਾਨ ਅੱਜ ਦੋਵਾਂ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ 'ਚ ਮੌਸਮ ਗਰਮ ਰਹੇਗਾ। ਅੱਜ ਪੰਜਾਬ ਦੇ ਫਰੀਦਕੋਟ ਵਿੱਚ 46.1 ਡਿਗਰੀ ਸੈਲਸੀਅਸ ਨਾਲ ਅਤੇ ਹਰਿਆਣਾ ਦੇ ਰੋਹਤਕ 'ਚ ਵੱਧ ਤੋਂ ਵੱਧ ਤਾਪਮਾਨ 46.6 ਡਿਗਰੀ ਸੈਲਸੀਅਸ ਤਾਪਮਾਨ ਦਰਜ ਕੀਤਾ ਗਿਆ। ਚੰਡੀਗੜ੍ਹ ਵਿੱਚ 43.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪੰਜਾਬ ਦੇ ਰਾਜਪਾਲ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ ਚੰਡੀਗੜ੍ਹ ਦੇ ਪ੍ਰਸ਼ਾਸਕ ਗੁਲਾਬ ਚੰਦ ਕਟਾਰੀਆ ਨੇ ਅੱਜ ਚੰਡੀਗੜ੍ਹ ਸਥਿਤ ਪੰਜਾਬ ਲੋਕ ਭਵਨ ਵਿਖੇ ਸਾਬਕਾ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਦੇ ਜੀਵਨ 'ਤੇ ਲਿਖੀ ਕਿਤਾਬ ਅਟਲ ਸੰਸਮਰਨ ਜਾਰੀ ਕੀਤੀ। ਇਹ ਕਿਤਾਬ ਸੀਨੀਅਰ ਪੱਤਰਕਾਰ ਅਸ਼ੋਕ ਟੰਡਨ ਨੇ ਭਾਰਤ ਰਤਨ ਸ੍ਰੀ ਵਾਜਪੇਈ ਦੇ ਜਨਮ ਸ਼ਤਾਬਦੀ ਵਰ੍ਹੇ ਦੇ ਜਸ਼ਨਾਂ ਦੌਰਾਨ ਲਿਖੀ ਹੈ। ਇਕੱਠ ਨੂੰ ਸੰਬੋਧਨ ਕਰਦਿਆਂ ਰਾਜਪਾਲ ਨੇ

ਅਟਲ ਜੀ ਨੂੰ ਇੱਕ ਦੂਰਦਰਸ਼ੀ ਰਾਜਨੇਤਾ, ਇੱਕ ਮਿਸਾਲੀ ਸੰਸਦ ਮੈਂਬਰ ਤੇ ਇੱਕ ਸੱਚਾ ਰਾਸ਼ਟਰਵਾਦੀ ਦੱਸਿਆ, ਜਿਨ੍ਹਾਂ ਨੇ ਆਪਣਾ ਪੂਰਾ ਜੀਵਨ ਭਾਰਤ ਮਾਤਾ ਦੀ ਸੇਵਾ ਲਈ ਸਮਰਪਿਤ ਕੀਤਾ। ਉਨ੍ਹਾਂ ਕਿਹਾ ਕਿ ਅਟਲ ਜੀ ਨੇ ਹਮੇਸ਼ਾ ਰਾਜਨੀਤਿਕ ਹਿੱਤਾਂ, ਨਿੱਜੀ ਇੱਛਾਵਾਂ ਤੇ ਸੱਤਾ ਦੇ ਅਹੁਦਿਆਂ ਤੋਂ ਉਪਰ ਰਾਸ਼ਟਰ ਨੂੰ ਪਹਿਲਾਂ ਰੱਖਿਆ। ਇਸ ਮੌਕੇ ਮੌਜੂਦ ਹੋਰਨਾਂ ਵਿੱਚ ਸੇਵਾ ਮੁਕਤ ਜਸਟਿਸ ਸ਼ਹੀਉਲ ਹੁਸਨੈਨ, ਭਾਰਤ ਦੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਅਤੇ ਸਾਬਕਾ ਫੌਜ ਮੁਖੀ ਜਨਰਲ ਵੇਦ ਪ੍ਰਕਾਸ਼ ਮਲਿਕ ਤੋਂ ਇਲਾਵਾ ਹੋਰ ਪਤਵੰਤੇ ਵੀ ਮੌਜੂਦ ਰਹੇ। ਕੇਂਦਰੀ ਜਾਂਚ ਬਿਊਰੋ ਨੇ ਅੱਜ ਨੀਟ ਯੂ ਜੀ 2026 ਪੇਪਰ ਲੀਕ ਮਾਮਲੇ ਵਿਚ ਤਿੰਨ ਹੋਰ ਲੋਕਾਂ ਨੂੰ ਗ੍ਰਿਫ਼ਤਾਰ ਕੀਤੈ। ਇਨ੍ਹਾਂ ਵਿਚ ਮਹਾਰਾਸ਼ਟਰ ਦੇ ਲਾਤੂਰ ਦਾ ਇਕ ਡਾਕਟਰ ਅਤੇ ਪੁਣੇ ਦੇ ਇਕ ਕੋਚਿੰਗ ਇੰਸਟੀਚਿਊਟ ਦਾ ਇਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਇਕ ਭੌਤਿਕ ਵਿਗਿਆਨ ਅਧਿਆਪਕ ਨੂੰ ਵੀ ਗ੍ਰਿਫ਼ਤਾਰ ਕੀਤੈ, ਜਿਸ ਨਾਲ ਇਸ ਮਾਮਲੇ ਚ ਗ੍ਰਿਫ਼ਤਾਰੀਆਂ ਦੀ ਕੁੱਲ ਗਿਣਤੀ 13 ਹੋ ਗਈ ਹੈ। ਬਿਊਰੋ ਦੇ ਇਕ ਬੁਲਾਰੇ ਨੇ ਦਸਿਆ ਕਿ ਜਾਂਚ ਏਜੰਸੀ ਨੇ ਹੁਣ ਤੱਕ 49 ਥਾਵਾਂ ਤੇ ਛਾਪੇਮਾਰੀ ਕੀਤੀ ਹੈ ਤੇ ਕਈ ਅਪਰਾਧਿਕ ਦਸਤਾਵੇਜ਼, ਲੈਪਟਾਪ ਤੇ ਮੋਬਾਈਲ ਫੋਨ ਜ਼ਬਤ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਰੱਖਿਆ ਸੇਵਾਵਾਂ ਭਲਾਈ ਮੰਤਰੀ ਮਹਿੰਦਰ ਭਗਤ ਨੇ ਅਧਿਕਾਰੀਆਂ ਨੂੰ ਪੰਜਾਬ ਐਕਸ ਸਰਵਿਸਮੈਨ ਕਾਰਪੋਰੇਸ਼ਨ ਪੈਸਕੋ ਨੂੰ ਹੋਰ ਮਜ਼ਬੂਤ ਕਰਨ ਲਈ ਠੋਸ ਕਦਮ ਚੁੱਕਣ ਦੇ ਨਿਰਦੇਸ਼ ਦਿੱਤੇ ਨੇ ਤਾਂ ਜੋ ਸਾਬਕਾ ਸੈਨਿਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਰੁਜ਼ਗਾਰ ਦੇ ਬਿਹਤਰ ਮੌਕੇ ਅਤੇ ਭਲਾਈ ਯੋਜਨਾਵਾਂ ਦੇ ਫਾਇਦੇ ਪ੍ਰਦਾਨ ਕੀਤੇ ਜਾ ਸਕਣ। ਪੰਜਾਬ ਸਿਵਲ ਸਕੱਤਰੇਤ ਵਿਖੇ ਸਮੀਖਿਆ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਕੈਬਨਿਟ ਮੰਤਰੀ ਨੇ ਪੈਸਕੋ ਦੇ ਕਾਰਜਾਂ ਦੀ ਪ੍ਰਗਤੀ ਦੀ ਸਮੀਖਿਆ ਕੀਤੀ। ਮੰਤਰੀ ਨੂੰ ਕਾਰਪੋਰੇਸ਼ਨ ਦੇ ਚੱਲ ਰਹੇ ਵੱਖ ਵੱਖ ਪ੍ਰੋਗਰਾਮਾਂ ਅਤੇ ਪ੍ਰਬੰਧਕੀ ਮਾਮਲਿਆਂ ਬਾਰੇ ਜਾਣੂ ਕਰਵਾਇਆ ਗਿਆ। ਮੀਟਿੰਗ ਦੌਰਾਨ ਵਿੱਤੀ ਪ੍ਰਬੰਧਨ, ਕਰਮਚਾਰੀਆਂ ਦੇ ਬੀਮਾ ਕਵਰੇਜ, ਤਨਖਾਹਾਂ ਦੀ ਸੁਚਾਰੂ ਵੰਡ, ਸੁਰੱਖਿਆ ਗਾਰਡਾਂ ਦੀ ਸਿਖਲਾਈ ਸਮੇਤ ਹੋਰਨਾਂ ਕਈ ਮੁੱਦਿਆਂ ਤੇ ਚਰਚਾ ਕੀਤੀ ਗਈ। ਮੰਤਰੀ ਨੇ ਅਧਿਕਾਰੀਆਂ ਨੂੰ ਸਾਰੀਆਂ ਭਲਾਈ ਯੋਜਨਾਵਾਂ ਦੀ ਪਾਰਦਰਸ਼ਤਾ, ਕੁਸ਼ਲਤਾ ਤੇ ਸਮੇਂ ਸਿਰ ਇਨ੍ਹਾਂ ਨੂੰ ਲਾਗੂ ਕਰਨ ਨੂੰ ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਉਨ੍ਹਾਂ ਕਿਹਾ ਕਿ ਪੈਸਕੋ ਨੂੰ ਅਪਗ੍ਰੇਡ ਕਰਨ ਤੇ ਸੂਬੇ ਭਰ ਵਿੱਚ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਮੌਕਿਆਂ 'ਚ ਵਾਧਾ ਕਰਨ ਲਈ ਹਰ ਸੰਭਵ ਉਪਰਾਲੇ ਕੀਤੇ ਜਾਣਗੇ। ਭਾਰਤੀ ਫੌਜ ਨੇ 15 ਘੰਟਿਆਂ ਤੋਂ ਵੱਧ ਸਮੇਂ ਤੱਕ ਚੱਲੇ ਇੱਕ ਲਗਾਤਾਰ ਰਾਤ ਦੇ ਆਪਰੇਸ਼ਨ ਤੇ ਦਿਨ ਭਰ ਲਗਾਤਾਰ ਕੋਸ਼ਿਸ਼ਾਂ ਤੋਂ ਬਾਅਦ ਹਵਾਈ ਸੈਨਾ, ਕਸੌਲੀ ਦੇ ਸਿਵਲ ਅਧਿਕਾਰੀਆਂ ਅਤੇ ਚੰਡੀਗੜ੍ਹ ਪ੍ਰਸ਼ਾਸਨ ਤੇ ਹੋਰ ਸਥਾਨਕ ਏਜੰਸੀਆਂ ਨਾਲ ਨੇੜਿਓਂ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ ਤੇ ਗਿਲਬਰਟ ਟ੍ਰੇਲ ਤੇ ਅਪਰ ਮਾਲ ਖੇਤਰਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾ ਲਿਆ। ਬੀਤੇ ਕੱਲ੍ਹ ਕਰੀਬ ਬਾਅਦ ਦੁਪਹਿਰ 3 ਵਜੇ ਅੱਗ ਲੱਗਣ ਤੋਂ ਬਾਅਦ ਭਾਰਤੀ ਫੌਜ ਦੀ ਕਸੌਲੀ ਬ੍ਰਿਗੇਡ ਨੇ ਸੰਘਣੇ ਜੰਗਲਾਂ ਅਤੇ ਮੁਸ਼ਕਿਲ ਇਲਾਕਿਆਂ 'ਚ ਅੱਗ ਦੇ ਫੈਲਾਅ ਨੂੰ ਰੋਕਣ ਲਈ ਤੁਰੰਤ ਅਤੇ ਤਾਲਮੇਲ ਵਾਲੀ ਕਾਰਵਾਈ ਸ਼ੁਰੂ ਕੀਤੀ। ਇਸ ਆਪਰੇਸ਼ਨ ਵਿੱਚ ਫੌਜ ਦੇ ਕਰਮਚਾਰੀਆਂ, ਫਾਇਰ ਟੈਂਡਰਾਂ ਅਤੇ ਪਾਣੀ ਦੇ ਵਾਹਨਾਂ ਨਾਲ ਜ਼ਮੀਨੀ ਪੱਧਰ 'ਤੇ ਵੀ ਅੱਗ ਬੁਝਾਉਣ ਦੇ ਵਿਆਪਕ ਉਪਰਾਲੇ ਕੀਤੇ ਗਏ। ਕਾਰਵਾਈ 'ਚ ਤੈਨਾਤ ਸਾਰੇ ਕਰਮਚਾਰੀ ਅਤੇ ਉਪਕਰਨ ਸੁਰੱਖਿਅਤ ਨੇ। ਨਾਗਰਿਕ ਜਾਂ ਰਾਹਤ ਕਰਮਚਾਰੀਆਂ 'ਚ ਕੋਈ ਜਾਨੀ ਨੁਕਸਾਨ ਜਾਂ ਸੱਟ ਲੱਗਣ ਦੀ ਖ਼ਬਰ ਨਹੀਂ ਹੈ। ਪੱਛਮੀ ਕਮਾਨ ਦੇ ਕਮਾਂਡਰ ਲੈਫਟੀਨੈਂਟ ਜਨਰਲ ਪੁਸ਼ਪਿੰਦਰ ਸਿੰਘ ਨੇ ਚੱਲ ਰਹੇ ਕਾਰਜਾਂ ਦੀ ਸਮੀਖਿਆ ਕੀਤੀ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਉਨ੍ਹਾਂ ਦੇ ਨਿਵਾਸ ਥਾਂ ਤੇ ਦੇਹਾਂਤ ਹੋ ਗਿਆ। ਉਹ 79 ਸਾਲ ਦੇ ਸਨ। ਇੱਕ ਤਜਰਬੇਕਾਰ ਖੇਡ ਪ੍ਰਸ਼ਾਸਕ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਤੇ ਹੁਣ ਇੱਕ ਸੀਨੀਅਰ ਬੀਜੇਪੀ ਨੇਤਾ ਕੈਪਟਨ ਅਮਰਿੰਦਰ ਸਿੰਘ ਦੇ ਚਚੇਰੇ ਭਰਾ ਰਣਧੀਰ ਸਿੰਘ ਪਟਿਆਲਾ ਦੇ ਸ਼ਾਹੀ ਪਰਿਵਾਰ ਨਾਲ ਸਬੰਧਤ ਤੇ ਪ੍ਰਸਿੱਧ ਖੇਡ ਪਰਿਵਾਰ ਦੀ ਚੌਥੀ ਪੀੜ੍ਹੀ ਵਿੱਚੋਂ ਸਨ। ਉਨ੍ਹਾਂ ਦੇ ਚਾਚਾ ਮਹਾਰਾਜਾ ਯਾਦਵਿੰਦਰ ਸਿੰਘ ਟੈਕਸ ਕ੍ਰਿਕਟ ਵਿੱਚ ਭਾਰਤ ਦੀ ਨੁਮਾਇੰਦਗੀ ਕਰਦੇ ਸਨ, ਜਦਕਿ ਉਨ੍ਹਾਂ ਦੇ ਪਿਤਾ ਰਾਜਾ ਭੁਲਿੰਦਰ ਸਿੰਘ ਨੇ 1947 ਤੋਂ 1992 ਤੱਕ ਭਾਰਤੀ ਓਲੰਪਿਕ ਕਮੇਟੀ ਦੇ ਮੈਂਬਰ ਵਜੋਂ ਸੇਵਾਵਾਂ ਨਿਭਾਈਆਂ। ਏਸ਼ੀਅਨ ਖੇਡਾਂ ਦੇ ਸੋਨ ਤਮਗਾ ਜੇਤੂ, ਸਾਬਕਾ ਅਰਜਨ ਪੁਰਸਕਾਰ ਜੇਤੂ, ਉਨ੍ਹਾਂ ਭਾਰਤੀ ਅਤੇ ਅੰਤਰਰਾਸ਼ਟਰੀ ਖੇਡ ਪ੍ਰਸ਼ਾਸਨ 'ਚ ਕਈ ਮਹੱਤਵਪੂਰਨ ਅਹੁਦਿਆਂ 'ਤੇ ਕੰਮ ਕੀਤਾ। ਉਨ੍ਹਾਂ ਨੇ ਓਲੰਪਿਕ ਕੌਂਸਲ ਆਫ ਏਸ਼ੀਆ ਦੇ ਸਕੱਤਰ ਜਨਰਲ ਵਜੋਂ ਵੀ ਸੇਵਾਵਾਂ ਨਿਭਾਈਆਂ ਅਤੇ ਆਨਰੇਰੀ ਮੈਂਬਰ ਬਣਨ ਤੋਂ ਪਹਿਲਾਂ ਅੰਤਰਰਾਸ਼ਟਰੀ ਓਲੰਪਿਕ ਕਮੇਟੀ ਦੇ ਮੈਂਬਰ ਸਨ। ਉਨ੍ਹਾਂ ਵੱਖ ਵੱਖ IOC ਕਮਿਸ਼ਨ 'ਚ ਵੀ ਸੇਵਾ ਨਿਭਾਈ ਅਤੇ ਵਿਸ਼ਵ ਡੋਪਿੰਗ ਵਿਰੋਧੀ ਏਜੰਸੀ ਫਾਊਂਡੇਸ਼ਨ ਬੋਰਡ ਵਿੱਚ IOC ਦੀ ਨੁਮਾਇੰਦਗੀ ਕੀਤੀ। ਇਸ ਤੋਂ ਇਲਾਵਾ ਉਨ੍ਹਾਂ ਭਾਰਤੀ ਖੇਡ ਅਥਾਰਟੀ, ਰਾਸ਼ਟਰੀ ਓਲੰਪਿਕ ਕਮੇਟੀਆਂ ਬਾਰੇ ਐਸੋਸੀਏਸ਼ਨ ਅਤੇ ਐਫਰੋ ਏਸ਼ੀਅਨ ਗੇਮਸ ਕੌਂਸਲ ਸਮੇਤ ਕਈ ਹੋਰ ਖੇਡ ਸੰਸਥਾਵਾਂ 'ਚ ਅਹੁਦਿਆਂ 'ਤੇ ਕੰਮ ਕੀਤਾ। ਨੈਸ਼ਨਲ ਰਾਈਫਲਸ ਐਸੋਸੀਏਸ਼ਨ ਆਫ ਇੰਡੀਆ ਨੇ ਮਹਾਨ ਨਿਸ਼ਾਨੇਬਾਜ਼ ਅਤੇ ਭਾਰਤ ਦੇ ਸਭ ਤੋਂ ਸਤਿਕਾਰਤ ਖੇਡ ਪ੍ਰਸ਼ਾਸਕ ਰਾਜਾ ਰਣਧੀਰ ਸਿੰਘ ਦੇ ਦੇਹਾਂਤ 'ਤੇ ਸੋਗ ਪ੍ਰਗਟ ਕੀਤਾ ਹੈ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਅਤੇ ਲੋਕ ਸਭਾ ਸਪੀਕਰ ਓਮ ਬਿਰਲਾ ਨੇ ਸਾਬਕਾ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਉਨ੍ਹਾਂ ਦੀ ਬਰਸੀ 'ਤੇ ਸ਼ਰਧਾਂਜਲੀ ਭੇਟ ਕੀਤੀ ਹੈ। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਮਾਡੂਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਅਤੇ ਕਾਰਤੂਸਾਂ ਸਮੇਤ ਗ੍ਰਿਫ਼ਤਾਰ ਕੀਤਾ। ਪੰਜਾਬ ਪੁਲਿਸ ਮੁਖੀ ਗੌਰਵ ਯਾਦਵ ਨੇ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅੰਮ੍ਰਿਤਸਰ ਦੇ ਅਰਸ਼ਦੀਪ ਸਿੰਘ, ਮਨਪ੍ਰੀਤ ਸਿੰਘ, ਤਰਨ ਤਾਰਨ ਦੇ ਸੁਖਰਾਜ, ਰਾਹੁਲ ਅਤੇ ਅਰਸ਼ਦੀਪ ਵਜੋਂ ਹੋਈ ਹੈ। ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਦਾ ਪੁਰਾਣਾ ਅਪਰਾਧਿਕ ਰਿਕਾਰਡ ਹੈ। DGP ਨੇ ਕਿਹਾ ਕਿ ਨੈੱਟਵਰਕ ਨਾਲ ਜੁੜੇ ਹੋਰ ਮੈਂਬਰਾਂ ਦੀ ਪਛਾਣ ਲਈ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ। IPL ਕ੍ਰਿਕਟ ਵਿੱਚ ਅੱਜ ਮੁਹਾਲੀ ਦੇ ਨਿਊ ਚੰਡੀਗੜ੍ਹ ਵਿਖੇ

0: ਰਾਈਜ਼ਸ ਹੈਦਰਾਬਾਦ ਦਾ ਮੁਕਾਬਲਾ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਮੈਚ ਸ਼ਾਮੀ 7:30 ਵਜੇ ਖੇਡਿਆ ਜਾਵੇਗਾ। ਤੇ ਆਖਰ ਚ ਖਾਸ ਖਬਰਾਂ ਇੱਕ ਵਾਰ ਫਿਰ ਤੋਂ। ਪ੍ਰਧਾਨ ਮੰਤਰੀ ਨਰੇਂਦਰ ਮੋਦੀ ਵੱਲੋਂ ਦੇਸ਼ ਦੇ ਵੱਖ ਵੱਖ ਹਿੱਸਿਆਂ 'ਚ ਵੱਧ ਰਹੇ ਤਾਪਮਾਨ ਦੇ ਮੱਦੇਨਜ਼ਰ ਲੋਕਾਂ ਨੂੰ ਸਾਵਧਾਨੀ ਵਰਤਣ ਦੀ ਅਪੀਲ। ਮੌਸਮ ਵਿਭਾਗ ਨੇ ਪੰਜਾਬ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕੱਲ੍ਹ ਲੂ ਚੱਲਣ ਤੋਂ ਬਾਅਦ ਮੌਸਮ 'ਚ ਤਬਦੀਲੀ ਦੀ ਪੇਸ਼ੀਨਗੋਈ ਕੀਤੀ। ਭਾਰਤੀ ਫੌਜ ਨੇ ਹਵਾਈ ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼, 5 ਵਾਰ ਦੇ ਓਲੰਪੀਅਨ ਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ। ਅਤੇ IPL ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਸੈਨਾ ਤੇ ਹੋਰ ਸਥਾਨਕ ਏਜੰਸੀਆਂ ਨਾਲ ਤਾਲਮੇਲ ਕਰਕੇ ਕਸੌਲੀ ਦੇ ਪੱਛਮੀ ਢਲਾਣਾਂ 'ਚ ਲੱਗੀ ਇੱਕ ਵੱਡੀ ਜੰਗਲ ਦੀ ਅੱਗ 'ਤੇ ਕਾਬੂ ਪਾਇਆ। ਪ੍ਰਸਿੱਧ ਨਿਸ਼ਾਨੇਬਾਜ਼ ਪੰਜ ਵਾਰ ਦੇ ਓਲੰਪੀਅਨ ਅਤੇ ਭਾਰਤੀ ਓਲੰਪਿਕ ਐਸੋਸੀਏਸ਼ਨ ਦੇ ਸਾਬਕਾ ਆਨਰੇਰੀ ਸਕੱਤਰ ਜਨਰਲ ਰਾਜਾ ਰਣਧੀਰ ਸਿੰਘ ਦਾ ਅੱਜ ਲੰਮੀ ਬਿਮਾਰੀ ਤੋਂ ਬਾਅਦ ਦੇਹਾਂਤ ਹੋ ਗਿਆ ਅਤੇ ਆਈ ਪੀ ਐਲ ਕ੍ਰਿਕਟ ਵਿੱਚ ਸਨਰਾਈਜ਼ਰਜ਼ ਹੈਦਰਾਬਾਦ ਦਾ ਮੁਕਾਬਲਾ ਸ਼ਾਮੀ 7:30 ਵਜੇ ਮੋਹਾਲੀ ਵਿਖੇ ਐਲੀਮੀਨੇਟਰ ਮੈਚ ਵਿੱਚ ਰਾਜਸਥਾਨ ਰਾਇਲਸ ਨਾਲ ਹੋਵੇਗਾ। ਅਤੇ ਇਸ ਦੇ ਨਾਲ ਹੀ ਪ੍ਰਦੇਸ਼ਕ ਖਬਰਾਂ ਖਤਮ ਹੋਈਆਂ। ਰਾਸ਼ਟਰੀ ਖਬਰਾਂ ਦਾ ਅਗਲਾ ਬੁਲੇਟਿਨ ਤੁਸੀਂ ਸੁਣੋਗੇ ਸ਼ਾਮ 7:30 ਤੇ। ਨਮਸਕਾਰ।
1: ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ ਸ਼ਾਮ ਦੇ 6:30 ਵਜੇ ਨੇ। ਹੁਣ ਪੇਸ਼ ਹੈ ਦਿਹਾਤੀ ਪ੍ਰੋਗਰਾਮ।

0: ਵਰੰਦੀ ਘਰੀ ਹੋ
1: ਆਜੋ ਆਜੋ ਪਟਵਾਰੀ ਸਾਹਿਬ ਆਜੋ
2: ਆ ਗਏ ਜੀ ਆ ਗਏ ਲਓ ਜੀ ਸਭ ਤੋਂ ਪਹਿਲਾਂ ਤਾਂ ਜੈ ਹਿੰਦ ਕਬੂਲ ਕਰੋ ਜੀ
1: ਜੈ ਹਿੰਦ ਜੀ ਜੈ ਹਿੰਦ ਜੀ ਗੱਲ ਹੈ ਵੀ ਜਿੱਦਾਂ ਕਹਿੰਦੇ ਨੇ ਪਟਵਾਰੀ ਸਾਹਿਬ ਤੁਹਾਡਾ ਗੇੜਾ ਲੰਬਾ ਹੀ ਹੋ ਗਿਆ
2: ਲੰਬਾ ਕੀ ਜੀ ਮੈਂ ਤਾਂ ਬੈਠਕ 'ਚ ਰੁਲੀਆ ਰਾਮ ਜੀ ਕਈ ਵਾਰ ਸੋਚਿਆ ਮੈਂ ਤੁਹਾਡੇ ਕੋਲ ਆ ਕੇ ਮਿਲ ਕੇ ਜਾਵਾਂ
1: ਹਾਂ
2: ਪਰ ਫਿਰ ਨਾ ਰਿਟਾਇਰਮੈਂਟ ਤੋਂ ਬਾਅਦ ਮੈਂ ਤਾਂ ਸੋਚਿਆ ਸੀ ਤੁਹਾਡੇ ਨਾਲ ਹੀ ਗੱਲਾਂ ਬਾਤਾਂ ਕਰਿਆ ਕਰਾਂਗਾ
1: ਦੇਖੋ ਗੱਲ ਹੈ ਵੀ ਆਹ ਸਿਆਣੇ ਵੀ ਕਹਿੰਦੇ ਵੀ ਜਿੱਥੇ ਚਾਹ ਉੱਥੇ ਰਾਹ
2: ਉੱਥੇ ਰਾਹ
1: ਤੁਹਾਡੇ ਦਿਲ ਦੇ ਵਿੱਚ ਜਿਹੜਾ ਹੈ ਨਾ ਕਿਸੇ ਚੀਜ਼ ਦੀ ਜਦ ਤੱਕ ਚਾਹਤ ਨਹੀਂ ਹੈ
2: ਆਹ
1: ਦੇਖੋ ਦੋ ਚੀਜ਼ਾਂ ਦੇ ਸਿਰ ਤੇ ਕੰਮ ਚੱਲਦਾ ਹੈ
2: ਚੱਲਦਾ
1: ਭਾਵ ਅਭਾਵ ਸੋ ਇਸ ਕਰਕੇ ਸਾਰੀ ਦੁਨੀਆਂ ਦੇਖੋ ਇਹਦੇ ਪਿੱਛੇ ਹੀ ਹੈ
2: ਇਹਦੇ ਪਿੱਛੇ ਹੀ ਹੈ
1: ਜੇ ਹਰ ਬੰਦਾ ਇਹ ਮਹਿਸੂਸ ਕਰਦਾ ਹੈ ਕਿ ਉਹਨੂੰ ਕਿਸੇ ਨਾ ਕਿਸੇ ਚੀਜ਼ ਦਾ ਅਭਾਵ ਹੈ
2: ਹੈਗਾ
1: ਕੋਈ ਨਾ ਕੋਈ ਕਮੀ ਹੈ ਉਹਦੀ ਜ਼ਿੰਦਗੀ ਦੇ ਵਿੱਚ ਪਰ ਦੂਜਾ ਪੱਖ ਇਹ ਆ ਜਾਂਦਾ ਹੈ ਕਿ ਭਾਵ ਰਹਿਤ ਹੋਣਾ ਭਾਵ ਨਾ ਹੋਣਾ ਬੰਦੇ ਦੇ ਵਿੱਚ ਤੇ ਉਹਦੇ ਨਾਲ ਵੀ ਤੁਹਾਡੀ ਦੁਨੀਆਂ ਦੇ ਉੱਤੇ ਦਾਰੀ ਦੇ ਉੱਤੇ ਬਹੁਤ ਫਰਕ ਪੈਂਦਾ
2: ਬਹੁਤ ਫਰਕ ਪੈਂਦਾ
1: ਜਿੱਦਾਂ ਕਹਿੰਦੇ ਭਾਵਹੀਣ ਵਿਅਕਤੀ ਜਿਹਦੇ ਚ ਭਾਵ ਹੀ ਨਹੀਂ ਹੈ ਨਾ ਕਿਉਂਕਿ ਭਾਵ ਸਰੀਰ ਦੇ ਵਿੱਚ ਹੈ ਕੀ ਚੀਜ਼ ਹੈ
2: ਆਹੀ ਤਾਂ
1: ਭਾਵ ਹੀ ਹੈ ਨਾ ਖੁਸ਼ੀ ਦੇ ਭਾਵ ਗਮੀ ਦੇ ਭਾਵ ਆਪਾਂ ਨੂੰ ਦੇਖੋ ਰੋਣਾ ਹਾਸਾ ਵੱਖ ਵੱਖ ਸਮਿਆਂ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਸਾਡਾ ਇੱਕੋ ਜਿਹਾ ਕਦੇ ਜਿੱਦਾਂ ਕਹਿੰਦੇ ਕੋਈ ਸੁਭਾਅ ਨਹੀਂ ਹੁੰਦਾ
2: ਸੁਭਾਅ ਨਹੀਂ ਹੁੰਦਾ
1: ਪਰਿਵਰਤਿਤ ਹੁੰਦਾ ਰਹਿੰਦਾ ਵੱਖ ਵੱਖ ਸਮੇਂ ਦੇ ਲਿਹਾਜ਼ ਦੇ ਨਾਲ ਕਦੇ ਅਸੀਂ ਬਿਨਾਂ ਗੱਲੋਂ ਖੁਸ਼ ਹੋਈ ਜਾਂਦੇ ਹਾਂ ਕਦੇ ਅਸੀਂ ਬਿਨਾਂ ਗੱਲੋਂ ਰੋਈ ਜਾਂਦੇ
2: ਹਾਂ
1: ਇਹ ਕਿਉਂਕਿ ਪਰਮਾਤਮਾ ਨੇ ਜਿਹੜੀ ਮਸ਼ੀਨਰੀ ਬਣਾਈ ਹੈ ਨਾ ਇਹਦਾ ਭੇਤ ਤਾਂ ਸਾਨੂੰ ਹੀ ਨਹੀਂ ਆਉਂਦਾ ਜਿਹੜਾ ਮਸ਼ੀਨਰੀ ਨੂੰ ਚਲਾਉਂਦੇ ਹਾਂ ਇਹ ਜਾਂ ਉਹ ਜਾਣਦਾ ਬਸ ਜਾਂ ਉਹੀ ਜਾਣਦਾ
2: ਉਹੀ ਜਾਣਦਾ ਜਿਵੇਂ ਰੁਲੀਆ ਰਾਮ ਜੀ ਕਹਿੰਦੇ ਨਾ ਅੰਗਰੇਜ਼ੀ ਵਿੱਚ ਫੀਲਿੰਗਸ ਨਹੀਂ ਆਉਂਦੀਆਂ
1: ਹਾਂਜੀ
2: ਇਹ ਬਹੁਤ ਜ਼ਰੂਰੀ ਆ
1: ਅੱਜ ਜਿਹੜੀ ਇਸ ਚੀਜ਼ ਦਾ ਭਾਵ ਤੇ ਭਾਵ ਦੀ ਜਦੋਂ ਆਪਾਂ ਵੀ ਭਾਵਾਂ ਦਾ ਅਭਾਵ ਹੈ ਕਿ ਅੱਜ ਤੁਹਾਨੂੰ ਕੋਈ ਟਾਵਾਂ ਵਿਰਲਾ ਬੰਦਾ ਪਟਵਾਰੀ ਸਾਹਿਬ ਮਿਲੂਗਾ ਜਿਹਦੇ 'ਚ ਤੁਹਾਨੂੰ ਭਾਵ ਦੇਖਣ ਨੂੰ ਮਿਲਣਗੇ
2: ਸਹੀ ਗੱਲ ਸਹੀ ਗੱਲ
1: ਨਹੀਂ ਤਾਂ ਦੁਨੀਆਂ ਦੇ ਵਿੱਚ ਜਿੱਦਾਂ ਚਿੱਟਾ ਹੋ ਗਿਆ ਲਹੂ ਲਾਲ ਚੰਦ ਜੀ ਅਮਲਾ ਜੱਟ ਦਾ ਗਾਇਆ ਵੀ ਲੋਕਾਂ ਦੇ ਵਿੱਚ ਕਿਸੇ ਤਰ੍ਹਾਂ ਦਾ ਕੋਈ ਭਾਵ ਰਹੇ
2: ਰਿਹਾ ਹੀ ਨਹੀਂ ਹੈ ਨਾ ਆਪਣਿਆਂ ਦੇ ਨਾਲ ਨਾ ਬਾਹਰਿਆਂ ਦੇ ਨਾਲ
1: ਬਿਲਕੁਲ ਬਿਲਕੁਲ
2: ਗੱਲ ਦੇਖੋ
1: ਕਿਉਂਕਿ ਸਿਰਫ ਔਰ ਸਿਰਫ ਜਿਹੜਾ ਮਤਲਬ ਦਾ ਹੋ ਗਿਆ ਨਾ ਤੇ ਜੇ ਕਿਸੇ ਨਾਲ ਕੋਈ ਮਤਲਬ ਨਹੀਂ ਹੈ ਫਿਰ ਅੱਗੇ ਤੂੰ ਕੌਣ ਤੇ ਮੈਂ ਕੌਣ
2: ਫਿਰ ਅਸੀਂ ਮੂੰਹ ਆਉਣ ਨੂੰ ਵੱਟ ਕੇ ਨਿਕਲ ਜਾਂਦੇ ਹਾਂ
1: ਆਪਾਂ ਇਹ ਤੋਂ ਕੀ ਲੈਣਾ ਨਾ ਦੀ ਨਾ ਕਹਿੰਦੇ ਆਪਾਂ ਇਹ ਤੋਂ ਦਾਣੇ
2: ਲੈਣਾ ਕੀ
1: ਲੈਣਾ ਕੀ ਇਹੀ ਹੈ ਕਿ ਅੱਜ ਮਨੁੱਖ ਜਿਹੜਾ ਹੈ ਮਨੁੱਖ ਤੋਂ ਦੂਰ ਹੈ ਬਾਕੀਆਂ ਗੱਲਾਂ ਨੂੰ ਤਾਂ ਤੁਸੀਂ
2: ਛੱਡੇ ਦਿਓ
1: ਔਰ ਸਭ ਤੋਂ ਵੱਡੀ ਚੀਜ਼ ਦੀ ਜਿਹੜੀ ਆਪਾਂ ਕਹਿੰਦੇ ਹਾਂ ਕਿ ਚਿੰਤਾ ਹੈ ਕਿ ਬੰਦਾ ਆਪਣੇ ਆਪ ਤੋਂ ਦੂਰ ਹੈ
2: ਦੂਰ ਹੈ ਬਿਲਕੁਲ ਪਤੇ ਦੀ ਗੱਲ ਕਹੀ ਜੀ ਇਹ ਤਾਂ
1: ਹੈ ਕਿ ਨਹੀਂ ਸਾਨੂੰ ਤਾਂ ਆਪਣੇ ਆਪ ਬਾਰੇ ਨਹੀਂ ਪਤਾ ਸਾਡੀਆਂ ਲੋੜਾਂ ਕੀ ਨੇ ਸਾਡੀਆਂ ਜ਼ਰੂਰਤਾਂ ਕੀ ਨੇ ਸਾਨੂੰ ਕਰਨਾ ਕੀ ਚਾਹੀਦਾ ਹੈ ਸਾਡਾ ਜੀਵਨ ਦਾ ਮਕਸਦ ਕੀ ਹੈ ਮਤਲਬ ਕੀ ਹੈ ਇਹ ਸਾਰੀਆਂ ਚੀਜ਼ਾਂ ਤੋਂ ਅਸੀਂ ਤਾਂ ਬਸ ਇਹ ਹੈ ਵੀ ਇਸ ਵਾਰੀ ਜਿਹੜਾ ਹੈ ਆਹ ਗੱਡੀ ਲੈ ਲੈਣੀ ਹੈ ਆਹ ਪਲਾਟ ਲੈ ਲੈਣਾ ਮੈਂ ਆਹ ਬਣਾ ਲੈਣਾ ਮੈਂ ਫਾਰਨ ਦਾ ਗੇੜਾ ਲੈ ਆਉਣਾ ਇਹਨਾਂ ਚੱਕਰਾਂ 'ਚ ਪਏ ਹੋਏ
2: ਘੜੀ ਦਾ ਪਤਾ ਨਹੀਂ
1: ਘੜੀ ਦਾ ਪਤਾ ਸੋ ਇਹ ਹੈ ਵੀ ਘੜੀ ਜਦੋਂ ਫਿਰ ਜਿਹੜੀ ਸ਼ਾਮ ਵਾਲੀ ਘੜੀ ਜਦੋਂ ਵਕਤ ਵਾਲੀ ਆ ਜਾਂਦੀ ਹੈ ਨਾ ਉਦੋਂ ਫਿਰ ਬੰਦੇ ਕੋਲੇ ਸਵਾਏ ਪਛੋਤਾਵੇ ਤੋਂ ਕੁਛ ਨਹੀਂ
2: ਕੁਛ ਨਹੀਂ ਮਿਲਦਾ ਫਿਰ ਬੰਦਾ ਸੋਚਦਾ ਮੈਂ ਕੀਤਾ ਕੀ
1: ਕੀਤਾ ਕੀ ਕਿਉਂਕਿ ਹੁੰਦੇ ਹੀ ਨਹੀਂ ਕੁਛ ਕੀਤਾ ਕੀ ਜੋੜ ਘਟਾਓ ਕਰਕੇ

0: ਦੇਖੋ ਵੀ ਤੁਹਾਡੇ ਖਾਤੇ ਦੇ ਵਿੱਚ ਕਿਤੇ ਜਮ੍ਹਾਂ ਵਾਲਾ ਪਾਸਾ ਤਾਂ ਹੈ ਹੀ
1: ਹੈ ਹੀ
0: ਨਹੀਂ।
1: ਨਹੀਂ ਸਹੀ ਗੱਲ ਆ,
0: ਪੈਸੇ ਜਮ੍ਹਾਂ ਕੀਤੇ ਤੁਸੀਂ ਤੇ ਜਿਹੜੇ ਚੀਜ਼ਾਂ ਜਮ੍ਹਾਂ ਕੀਤੀਆਂ ਤੇ ਉਹ ਤੁਹਾਡੇ ਸਾਹਮਣੇ ਖਰਚਦੇ ਆ ਲੋਕ ਫਿਰ
1: ਆਹ
0: ਬਿਲਕੁਲ ਤੁਹਾਨੂੰ ਹੁਕਮ ਨਹੀਂ ਹੁੰਦਾ ਉਹ
1: ਦੇਖੋ ਨਾ ਤੁਹਾਡੇ ਨਾਲ ਨਹੀਂ ਜਾਣਾ ਉਹ ਪੈਸਾ ਜਿਹੜਾ ਆਪਾਂ ਜਮ੍ਹਾਂ ਕਰ ਲਿਆ, ਇਹ ਤਾਂ ਆਪਸ ਦੇ ਵਿੱਚ ਜਿਹੜਾ ਮਿਲ ਵਰਤਣ ਆ ਜਿਹੜਾ ਪਿਆਰ ਮੁਹੱਬਤ ਹੈ ਇਹੀ ਤੁਹਾਡਾ ਸਾਰਾ ਕੁਝ ਆ ਜੀ ਸਰਮਾਇਆ।
0: ਸਰਮਾਇਆ ਹੈ ਸੋ ਅਸਲ ਸਰਮਾਏ ਨੂੰ ਪਟਵਾਰੀ ਸਾਹਿਬ ਸਮਝਣ ਦੀ ਲੋੜ ਹੈ
1: ਜੀ।
0: ਤੁਸੀਂ ਬੜੀ ਦੇਰ ਬਾਅਦ ਬੈਠਕ ਦੇ ਵਿੱਚ ਗੇੜਾ ਲਾਇਆ, ਦੋ ਬੋਲ ਗਾਉਣ ਦੇ ਲਾਉਂਦੇ ਹਾਂ।

0: ਦੀਪਾ ਵਾਲੀ ਫਾਜ਼ਿਲਕਾ ਤੋਂ ਸਾਡੇ ਨਾਲ ਟੈਲੀਫੋਨ ਦੇ ਜ਼ਰੀਏ ਸੰਪਰਕ 'ਚ। ਸਭ ਤੋਂ ਪਹਿਲਾਂ ਦਿਹਾਤੀ ਪ੍ਰੋਗਰਾਮ ਦੀ ਬੈਠਕ ਤੁਹਾਨੂੰ ਜਿਵੇਂ ਕਹਿੰਦੇ ਹਾਂ, ਗੱਲ ਹੈ ਕਿ ਅੱਜ ਕਿਸਾਨੀ ਦੇ ਵਿੱਚ ਬਹੁਤ ਸਾਰੇ ਕਿਸਾਨਾਂ ਨਾਲ ਜਦੋਂ ਗੱਲ ਕਰਦੇ ਹਾਂ ਅਲੱਗ ਅਲੱਗ ਤਰ੍ਹਾਂ ਦੀ ਵਿਚਾਰਧਾਰਾ ਹੈ। ਕੋਈ ਕਹਿੰਦਾ ਹੈ ਖੇਤੀ ਜਿਹੜੀ ਹੈ ਉਹ ਪੜਦੇ ਦਾ ਹੁਣ ਪੜਦੇ ਦਾ ਕਿੱਤਾ ਨਹੀਂ ਹੈ, ਇਹ 'ਚ ਕੁਛ ਬਚਦਾ ਨਹੀਂ ਹੈ। ਬਹੁਤ ਸਾਰੇ ਜ਼ਿਮੀਂਦਾਰ ਇਹ ਕਹਿੰਦੇ ਕਿ ਖੇਤੀ ਤੋਂ ਉੱਤਮ ਤਾਂ ਹੀ ਬਹੁਤ ਹੈ, ਖੇਤੀ ਵਰਗਾ ਕਿੱਤਾ ਹੀ ਕੋਈ ਨਹੀਂ ਹੈ। ਸਭ ਤੋਂ ਪਹਿਲਾਂ ਆਪਾਂ ਇਹੀ ਜਾਣਕਾਰੀ ਸੰਧੂ ਸਾਹਿਬ ਜਾਣਨੀ ਚਾਹਾਂਗੇ ਕਿ ਤੁਸੀਂ ਕਿਹੜੀ ਕਤਾਰ ਦੇ ਵਿੱਚ ਆਪਣੇ ਆਪ ਨੂੰ ਖੜਾ ਮਹਿਸੂਸ ਕਰਦੇ ਹੋ, ਕਿ ਖੇਤੀ 'ਚ ਸੰਭਾਵਨਾਵਾਂ ਦੇਖਦੇ ਹੋ ਜਾਂ ਖੇਤੀ ਦੇ ਵਿੱਚੋਂ ਸੰਭਾਵਨਾਵਾਂ ਰਹਿਤ ਵਾਲੀ ਕਤਾਰ ਦੇ ਵਿੱਚ ਖੜੇ ਹੋ?
1: ਜੀ, ਸਾਰਿਆਂ ਤੋਂ ਪਹਿਲਾਂ ਤਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਅਤੇ ਜਿਹੜਾ ਤੁਸੀਂ ਮੈਨੂੰ ਹੁਣ ਇਹ ਸਵਾਲ ਕੀਤਾ ਵੀ ਖੇਤੀ ਲਾਹੇਵੰਦ ਧੰਦਾ ਨਹੀਂ ਗਾ, ਹਾਂ ਖੇਤੀ ਜਿਹੜਾ ਤੁਸੀਂ ਕਹਿੰਦੇ ਵੀ ਲਾਹੇਵੰਦ ਧੰਦਾ ਨਹੀਂ ਗਾ, ਇਹ ਉਹਨਾਂ ਲੋਕਾਂ ਲਈ ਹੈ ਜੀ ਜਿਹੜੇ ਇੱਕ ਬਰੋਡ ਮਾਇੰਡ ਹੈ ਵੀ ਸੈਟਅਪ ਹੈ ਵੀ ਅਸੀਂ ਖੇਤੀ ਹੈ, ਖੇਤੀ ਬਹੁਤ ਤਰ੍ਹਾਂ ਦੀ ਹੈ, ਆਪਦੇ ਆਪ ਨੂੰ ਵੈਲਿਊ ਐਡੀਸ਼ਨ ਤੁਸੀਂ ਕਿਵੇਂ ਕਰਨਾ ਇਹ ਸਿੱਖਣਾ ਪਊਗਾ। ਠੀਕ ਹੈ, ਤੁਹਾਡੀਆਂ ਜਿਨਸਾਂ ਬਾਜ਼ਾਰ 'ਚ ਲਿਜਾਂਦੇ ਹੋ ਵਿਕਦੀਆਂ ਨਹੀਂ, ਠੀਕ ਹੈ, ਅਸੀਂ ਉਸ ਲਾਈਨ 'ਚੋਂ ਹਟ ਕੇ ਇੱਕ ਵੱਖਰੇ ਤਰੀਕੇ ਨਾਲ ਆਪਦੀ ਇੱਕ ਪਹਿਚਾਣ ਬਣਾਓ ਉਸੇ ਚੀਜ਼ ਨੂੰ ਜਿਹੜੀ 10 ਤੋਂ 100 ਗੁਣਾ ਵੱਧ ਵੇਚੋ,
0: ਬਿਲਕੁਲ,
1: ਪਰ ਉਹ ਵੇਚਣ ਦਾ ਤੁਹਾਨੂੰ ਸਕਿੱਲ ਆਉਣੀ ਚਾਹੀਦੀ ਹੈ। ਠੀਕ ਹੈ ਜੀ, ਹੁਣ ਅਸੀਂ ਖੇਤੀ ਵੀ ਕਰਦੇ ਹਾਂ ਜੀ, ਮੇਰੇ ਕੋਲ ਬਾਬੇ ਨਾਨਕ ਦੀ ਕਿਰਪਾ ਜੀ 50-60 ਕਿੱਲੇ ਜ਼ਮੀਨ ਹੈ, ਅਸੀਂ ਕੁਛ ਫੋਰੈਸਟਰੀ 'ਚ ਪਾਪੂਲਰਸ ਪੈਦਾ ਲਾਉਂਦੇ ਹਾਂ।
0: ਅੱਛਾ,
1: ਪਲੱਸ ਅਸੀਂ ਉਸੇ 'ਚੋਂ ਹੀ ਇਨਵੈਂਟ ਕੀਤਾ ਜੀ, ਅਸੀਂ ਭੇਡ ਪਾਲਣ ਸ਼ੁਰੂ ਕੀਤਾ।
0: ਵਾਹ, ਅੱਛਾ ਅੱਛਾ,
1: ਠੀਕ ਹੈ ਜੀ, ਉਸੇ 'ਚੋਂ ਹੀ ਅਸੀਂ ਜਿਹੜੇ ਮੰਨ ਲਓ ਇੱਕ ਜਿਹੜੀ 40-50 ਹਜ਼ਾਰ ਦੀ ਕਣਕ ਕਿੱਲੇ 'ਚੋਂ ਪੈਦਾ ਹੁੰਦੀ ਹੈ ਸਾਡੀ, ਉਹੋ ਹੀ ਜਿਹੜੀ ਅਸੀਂ ਉਹ 'ਚ ਪੱਠਾ ਵੇਚ ਕੇ ਪਾ ਕੇ ਕੱਟ ਕੇ ਵੇਚ ਕੇ ਜਿਹੜੇ ਹੈਗੇ ਆ ਅਸੀਂ ਭੇਡ ਪਾਲਣ 'ਚੋਂ 5-6 ਲੱਖ ਰੁਪਇਆ ਪਰ ਏਕੜ ਦੀ ਜਿਹੜੀ ਹੈਗੀ ਆਮਦਨ ਕੱਢਦੇ ਹਾਂ।
0: ਵਾਹ, ਬੱਲੇ ਬੱਲੇ ਬੱਲੇ, ਵਾਹ ਕਿਆ ਬਾਤ।
1: ਠੀਕ ਹੈ, ਪਰ ਖੇਤੀ ਨੂੰ ਸੋਚ ਨਰੋਈ ਰੱਖਣੀ ਪਊਗੀ, ਅਸੀਂ ਲੋਕਾਂ ਦੇ ਮੂੰਹ ਕੰਨੀ ਮਾਰਕੀਟਿੰਗ ਲਈ ਨਹੀਂ ਤੱਕਣਾ।
0: ਹਾਂ ਬਿਲਕੁਲ ਬਿਲਕੁਲ ਬਿਲਕੁਲ,
1: ਤੁਸੀਂ ਆਪ ਮਾਰਕੀਟਿੰਗ ਵੀ ਆਪਦੀ ਖੁਦ ਕਰੋ, ਆਪਦਾ ਬ੍ਰਾਂਡ ਵੀ ਖੁਦ ਬਣੋ ਤਾਂ ਮੈਨੂੰ ਨਹੀਂ ਲੱਗਦਾ ਵੀ ਬਾਬਾ ਨਾਨਕ ਤੁਹਾਡੀ ਬਾਹ ਨਾ ਫੜੇ।
0: ਅੱਛਾ ਸੰਧੂ ਸਾਹਿਬ, ਤੁਸੀਂ ਬੜੀ ਦਿਲਚਸਪੀ ਵਾਲੀ ਗੱਲ ਸਾਂਝੀ ਕੀਤੀ ਹੈ। ਹੁਣ ਜਿੱਦਾਂ ਇਹ ਹੈ ਕਿ ਖੇਤੀ 'ਚ ਸੰਭਾਵਨਾਵਾਂ ਤਾਂ ਅਪਾਰ ਨੇ, ਪਰ ਉਹਨਾਂ ਨੂੰ ਲੱਭਣਾ ਤਾਂ ਤੁਸੀਂ ਹੈ ਨਾ, ਹੈ ਨਾ?
1: ਹਾਂਜੀ।
0: ਹੁਣ ਜੇ ਕੋਈ ਤੁਸੀਂ ਆਪਾਂ, ਕਿਉਂਕਿ ਆਪਣੇ 'ਚ ਕਿਤੇ ਨਾ ਕਿਤੇ ਖੇਤੀ ਦਾ ਪਿੱਛੇ ਰਹਿਣ ਦਾ ਜਾਂ ਜ਼ਿਮੀਂਦਾਰੀ ਦਾ ਪਿੱਛੇ ਰਹਿਣ ਦਾ ਕਾਰਨ ਇਹ ਹੈ ਕਿ ਅਸੀਂ ਦੂਜਿਆਂ ਦੇ ਮੂੰਹ ਵੱਲ ਬਹੁਤ ਦੇਖਦੇ ਹਾਂ, ਹੈ ਨਾ?
1: ਨਹੀਂ ਜੀ, ਖੇਤੀ ਦਾ ਪਿੱਛੇ ਰਹਿਣ ਦਾ ਸਭ ਤੋਂ ਵੱਡਾ ਮੂਲ ਕਾਰਨ ਹੈ ਜੀ, ਖੇਤੀ ਜਿਹੜੀ ਹੈਗੀ ਹੈ, ਖੇਤੀ ਵਾਲਾ ਜਾਂ ਬੰਦਾ ਜਿਹੜਾ ਜਦੋਂ ਪਸ਼ੂਆਂ ਤੋਂ ਹਟ ਕੇ ਦੂਰ ਹੋਣ ਲੱਗ ਗਿਆ ਨਾ ਜੀ, ਉਹ ਖੇਤੀ ਤੋਂ ਦੂਰ ਹੋਣ ਲੱਗ ਗਿਆ।
0: ਬਿਲਕੁਲ ਬਿਲਕੁਲ ਬਿਲਕੁਲ,
1: ਕਿਉਂਕਿ ਜਿਹੜਾ ਪਸ਼ੂ ਰੱਖੂਗਾ ਉਹ ਰੂਟੀਨ 'ਚ ਖੇਤ ਵੀ ਜਾਊਗਾ, ਔਰ ਖੇਤ ਜਾਊਗਾ ਤਾਂ ਉਹਨੂੰ ਉਸ ਗੱਲ ਦੀ ਕੁਛ ਨਾ ਕੁਛ ਚੇਚਕ ਜ਼ਰੂਰ ਹੋਊਗੀ ਯਾਰ ਇੱਥੇ ਕਮੀ ਰਹਿ ਗਈ। ਜਿਹੜਾ ਸੀਜ਼ਨਲ ਕ੍ਰੋਪਸ ਬੀਜਦਾ ਉਹ 15 ਦਿਨਾਂ ਬਾਅਦ, ਹਫ਼ਤੇ ਬਾਅਦ ਹੀ ਖੇਤ ਜਾਂਦਾ,
0: ਬਿਲਕੁਲ,
1: ਅੱਜ ਮਾਹ ਕਰੇ ਆਉਂਦਾ ਮੇਰਾ ਕੰਮ ਨਿਬੜ ਗਿਆ, ਪਰ ਜਿਹੜਾ ਪਸ਼ੂ ਰੱਖੂਗਾ ਰੂਟੀਨ 'ਚ ਖੇਤ ਜਾਊਗਾ।
0: ਬਿਲਕੁਲ ਸਹੀ ਗੱਲ, ਬਿਲਕੁਲ ਸਹੀ ਗੱਲ,
1: ਖੇਤ ਜਾਊਗਾ ਤਾਂ ਉਹ ਆਪੇ ਇਨਵੈਂਟ ਕਰੂਗਾ। ਠੀਕ ਹੈ ਜੀ, ਉਹਨੂੰ ਲੋੜ ਕਹਿੰਦੇ ਕਾਢ ਦੀ ਮਾਂ ਹੈ,
0: ਮਾਂ ਹੈ। ਅੱਛਾ, ਜਿੱਦਾਂ ਸੰਧੂ ਸਾਹਿਬ ਤੁਸੀਂ ਜ਼ਿਕਰ ਕੀਤਾ ਹੈ ਕਿ ਤੁਸੀਂ ਪਾਪੂਲਰ ਅਤੇ ਸਫੈਦੇ ਦੀ ਵੀ ਖੇਤੀ ਕਰਦੇ ਹੋ, ਇਹਦੇ ਨਾਲ ਨਾਲ ਜਿਹੜਾ ਹੈ ਤੁਹਾਡਾ ਜਿੱਦਾਂ ਕਹਿੰਦੇ ਭੇਡ ਪਾਲਣ ਦਾ ਕਿੱਤਾ ਧੰਦਾ ਵੀ ਤੁਸੀਂ ਕਰਦੇ ਹੋ, ਜਿਹੜਾ ਇਹ ਖੇਤੀ ਦਾ ਜਿਹਨੂੰ ਆਪਾਂ ਇੱਕ ਇਹ ਕਹਿ ਸਕਦੇ ਕਿ ਸੰਗਠਿਤ ਖੇਤੀ ਢਾਂਚਾ ਹੈ ਜਿਹਦੇ 'ਚ ਕਿੱਤੇ 'ਚ ਕਿੱਤੇ ਸ਼ਾਮਲ ਨੇ, ਹੈ ਨਾ?
1: ਹਾਂਜੀ।
0: ਅਤੇ ਇਹ ਤੁਹਾਡਾ ਜਿਹੜਾ ਰੁਝੇਵਾਂ ਜਾਂ ਰੁਝਾਨ ਬਣਿਆ ਇੱਧਰਲੇ ਪਾਸੇ ਨੂੰ ਆਏ ਕਿ ਖੇਤੀ ਨੂੰ ਆਪਾਂ ਇੱਕ ਨਵੀਂ ਦਿਸ਼ਾ ਦੇਈਏ, ਇੱਕ ਨਵੀਂ ਦਸ਼ਾ ਦੇਈਏ, ਇਹ ਸੰਭਾਵਨਾਵਾਂ ਕਿੱਦਾਂ ਪੈਦਾ ਹੋਈਆਂ, ਕਿੱਥੋਂ ਮਤਲਬ ਇਹ ਤੁਹਾਨੂੰ ਆਇਆ ਕਿ ਮੈਂ ਖੇਤੀ ਦੇ ਵਿੱਚ ਇੱਧਰਲੇ ਪਾਸੇ ਜਾਵਾਂ ਰਵਾਇਤੀ ਖੇਤੀ ਤੋਂ ਹਟ ਕੇ?
1: ਦੇਖੀ, ਰਵਾਇਤੀ ਖੇਤੀ ਤਾਂ ਅਸੀਂ ਕਰਦੇ ਹੀ ਕਰਦੇ ਸੀ, ਪਿਤਾ ਪੁਰਖੀ ਜਿਹੜੀ ਖੇਤੀ ਕਰਦੇ ਸੀ, ਪਰ ਸਾਡੇ ਜਿਹੜਾ ਪਰਿਵਾਰ ਦੇ ਵਿੱਚ ਸ਼ੁਰੂ ਤੋਂ ਐਨੀਮਲ ਲਵਰ ਸੀਗੇ ਅਸੀਂ।
0: ਅੱਛਾ।
1: ਜਿਵੇਂ ਮਹੀਆਂ ਰੱਖਣੀਆਂ, ਬਲਦ ਰੱਖਣੇ, ਪਹਿਲਾਂ ਊਠਾਂ ਦਾ ਕੰਮ ਸੀ, ਘੋੜਿਆਂ ਦਾ ਕੰਮ ਸੀ ਜੀ।
0: ਵਾਹ,
1: ਠੀਕ ਹੈ ਜੀ। ਉਸੇ ਜੀ ਸਾਡੇ ਕੋਲ ਬੀਟਲ ਬੱਕਰੀਆਂ ਦਾ ਬਹੁਤ ਵੱਡਾ ਫਾਰਮ ਸੀ ਪਹਿਲਾਂ।
0: ਅੱਛਾ।
1: ਅਸੀਂ ਜਿਵੇਂ ਜਿਵੇਂ ਜ਼ਮਾਨੇ ਦੀ ਲੋੜ ਮਹਿਸੂਸ ਹੋਏਗੀ ਵੀ ਇਹ 'ਚ ਖਰਚੇ ਘੱਟ ਹੈ, ਇਹ 'ਚ ਵੱਧ ਹੈ, ਇਹ 'ਚ ਖਰਚੇ ਘੱਟ ਹੈ, ਇਹ 'ਚ ਵੱਧ ਹੈ, ਮਸਲਨ ਜੋ ਵੀ ਖੇਤੀ ਦੇ ਰਿਲੇਟਿਡ ਪਸ਼ੂ ਪਾਲਣ ਧੰਦਾ ਸੀ, ਅਸੀਂ ਸਾਰੇ ਕਰ ਕਰਕੇ ਦੇਖੇ ਹੈ, ਸੂਰ ਪਾਲਣ, ਮੁਰਗੀ ਪਾਲਣ, ਹਰ ਚੀਜ਼। ਠੀਕ ਹੈ ਜੀ, ਡੇਅਰੀ ਫਾਰਮ ਦਾ ਵੀ ਕੰਮ ਵਧੀਆ ਰਿਹਾ ਸਾਡੇ ਕੋਲ, ਅਸੀਂ ਨੀਲੀ ਰਾਵੀ ਦੇ ਬੈਸਟ ਚੈਂਪੀਅਨ ਰਹੇ ਹਾਂ ਜੀ।
0: ਅੱਛਾ।
1: ਔਰ ਘੋੜੇ ਫਾਰਮ ਦੇ ਵੀ ਬਹੁਤ ਵਧੀਆ ਜਿਹੜਾ ਹੈਗਾ ਸਾਡਾ, ਜਿਹੜਾ ਨੁਕਰੇ ਬਰੀਡ ਦੇ ਅਸੀਂ ਚੈਂਪੀਅਨ ਔਰ ਜਨਮਦਾਤਾ ਵੀ ਅਸੀਂ ਹਾਂ।
0: ਵਾਹ ਬੱਲੇ, ਵਾਹ ਵਾਹ।
1: ਠੀਕ ਹੈ ਜੀ, ਔਰ ਇਹ ਸਾਡਾ ਸੀ ਹੌਲੀ ਹੌਲੀ ਜਿਵੇਂ ਬਾਹਰਲੇ ਫੋਰਨਰਸ ਨੂੰ ਦੇਖਿਆ ਕਿਵੇਂ ਹੈ, ਉਹ ਕਿਵੇਂ ਕੰਮ ਕਰਦੇ ਆ, ਉਹ ਖੇਤੀ ਆਪਦੀ ਕਿਵੇਂ ਕਰਦੇ ਆ,

0: ਉਹਨਾਂ ਲੋਕਾਂ ਨਾਲ ਈਮੇਲਸ ਦੇਖੀਆਂ, ਵੀਡੀਓਜ਼ ਦੇਖੀਆਂ ਹੌਲੀ ਹੌਲੀ। ਫਿਰ ਬੱਚੇ ਮੇਰੇ ਜਿਹੜੇ ਹੌਲੀ ਹੌਲੀ ਵੱਡੇ ਹੋ ਗਏ। ਬੇਟੀ ਮੇਰੀ ਇੱਕ ਇੰਟਰਨੈਸ਼ਨਲ ਲਾਇਰ ਹੈ,
1: ਵਾਹ ਕਿਆ ਬਾਤ ਹੈ।
0: ਠੀਕ ਹੈ ਜੀ। ਦੂਸਰੀ ਬੇਟੀ ਮੇਰੀ ਜਿਹੜੀ ਹੈਗੀ ਹੈ, ਹੁਣ ਉਹਨੇ ਡਾਇਟੀਸ਼ੀਅਨ ਹੈ, ਉਹ ਵੀ ਮੇਰੇ ਨਾਲ ਕੰਮ ਕਰਦੀ ਹੈ। ਬੇਟਾ ਮੇਰਾ 10th ਕਲਾਸ 'ਚ ਹੈ, ਉਹ
1: ਵਾਹ
0: ਵੀ ਸਾਡੇ ਨਾਲ ਕੰਮ ਕਰਦਾ। ਅਸੀਂ ਸਾਰੇ ਡਾਊਨ ਟੂ ਅਰਥ ਹਾਂ ਜੀ, ਅਸੀਂ ਸਿਰਫ ਖੁਦ ਖੇਤੀ ਕਰਦੇ ਹਾਂ ਸਾਰੀ।
1: ਹਾਂ ਦੇਖੋ, ਜੇ
0: ਠੀਕ ਹੈ
1: ਆਪਾਂ ਖੇਤੀ ਚੋਂ ਕੁਛ ਲੱਭਣਾ ਹੈ, ਜਿਹੜਾ ਤੁਸੀਂ ਫਿਕਰਾ ਵਰਤਿਆ ਹੈ ਨਾ, ਫਿਰ ਸਾਨੂੰ ਡਾਊਨ ਟੂ ਅਰਥ, ਡਾਊਨ ਟੂ ਅਰਥ ਦਾ ਮਤਲਬ ਇਹੀ ਹੈ ਕਿ ਸਾਨੂੰ ਖੇਤੀ ਦੇ ਨਾਲ ਜਾਂ ਖੇਤ ਦੇ ਨਾਲ ਜਾਂ ਮਿੱਟੀ ਦੇ ਨਾਲ ਜੁੜ ਕੇ ਰਹਿਣਾ ਪੈਣਾ ਹੈ।
0: ਹਾਂਜੀ
1: ਮਿੱਟੀ ਤੋਂ ਤਾਂ ਪੈਰ ਚੱਕ ਕੇ ਜਿਹੜਾ ਹੈ ਖੇਤੀ ਦੇ ਵਿੱਚ ਸੰਭਾਵਨਾ ਨਹੀਂ ਲੱਭੀਆਂ ਜਾਂਦੀਆਂ।
0: ਦੇਖੋ ਜੀ, ਬੜੀ ਵੱਡੀ ਔਰ ਮਾਣ ਵਾਲੀ ਗੱਲ ਹੈ ਵੀ ਜੇ ਅੱਜ ਆਹ ਅਸੀਂ ਜਾਨਵਰ ਰੱਖੇ ਸੀ ਤਾਂ ਤੁਸੀਂ ਸਾਡੇ ਨਾਲ ਰਾਬਤਾ ਕਾਇਮ ਕੀਤਾ।
1: ਹਾਂ ਬਿਲਕੁਲ ਬਿਲਕੁਲ
0: ਠੀਕ ਹੈ। ਔਰ ਮੈਂ ਤਾਂ ਆਪ ਨੂੰ ਖੁਸ਼ਨਸੀਬ ਸਮਝਦਾ ਵੀ ਤੁਸੀਂ ਇਹੋ ਜਿਹੇ ਪਲੇਟਫਾਰਮ ਤੇ ਔਰ ਸਾਡੇ ਨਾਲ ਚੀਜ਼ ਨੂੰ ਵੀ ਇੱਥੋਂ ਪ੍ਰਸਾਰਿਤ ਕਰੋਗੇ। ਇਸੇ ਲਈ ਕਰਾਂਗੇ ਵੀ ਅਸੀਂ ਕੁਛ ਵੱਖਰਾ ਕੀਤਾ। ਔਰ ਇੱਕ ਬੀੜਾ ਚੱਕਿਆ ਸੀ ਜੀ ਅਸੀਂ ਵੀ ਜਿਹੜੀ ਇਹ ਭੇਡ ਪਾਲਣਾ ਇੱਕ ਗਰੀਬਾਂ ਦਾ ਧੰਦਾ ਹੈ, ਪਰ ਨਹੀਂ, ਅਸੀਂ ਇਹਨੂੰ ਇੱਕ ਸਰਦਾਰੀ ਧੰਦੇ 'ਚ ਵੀ ਇੱਕ ਬਹੁਤ ਵਧੀਆ ਐਨੀਮਲ ਹੈ, ਇਹਨੂੰ ਕਮਰਸ਼ੀਅਲ ਲੈਵਲ ਤੇ ਕੰਮ ਕੀਤਾ ਜਾਵੇ। ਜਿਨ੍ਹਾਂ ਲੋਕਾਂ ਕੋਲੇ ਖਾਣ ਲਈ ਸਮਾਨ ਹੈਗਾ, ਜ਼ਮੀਨ ਹੈਗੀ ਹੈ, ਇਹਨਾਂ ਨੂੰ ਖਵਾ ਸਕਦੇ ਆ। ਇਦੋਂ ਵਧੀਆ ਧੰਦਾ ਜ਼ਿਮੀਂਦਾਰ ਵਾਸਤੇ ਹੈ ਨਹੀਂ ਗਾ ਜੀ।
1: ਅੱਛਾ ਸੰਧੂ ਸਾਹਿਬ, ਜਿੱਦਾਂ ਤੁਸੀਂ ਕਿਹਾ ਕਿ ਅਸੀਂ ਸਮੇਂ ਦੇ ਲਿਹਾਜ਼ ਦੇ ਨਾਲ ਅਲੱਗ ਅਲੱਗ ਕਿੱਤੇ ਧੰਦਿਆਂ ਦੇ ਵਿੱਚ ਤੁਸੀਂ ਜਮਾਇਸ਼ ਕੀਤੀ ਹੈ, ਤੇ ਸਮੇਂ ਦੇ
0: ਹਾਂਜੀ
1: ਲਿਹਾਜ਼ ਨਾਲ ਜਿਹੜੇ ਸਾਇੰਸ ਦੇ ਵਿੱਚ ਤੁਸੀਂ ਦੇਖਿਆ ਕਿ ਇਹ ਕਿੱਤੇ ਦੇ ਵਿੱਚ ਥੋੜੀਆਂ ਦਿੱਕਤਾਂ ਹੈ ਜਾਂ ਉਸ ਤਰ੍ਹਾਂ ਦੀ ਇਹਦੇ 'ਚ ਇਕਨੋਮਿਕਸ ਨਹੀਂ ਨਿਕਲ ਕੇ ਆ ਰਹੀ, ਤੁਸੀਂ ਉਸ ਕਿੱਤੇ ਦਾ ਬਦਲ ਕਿੱਤਾ ਲੱਭਿਆ, ਤੁਸੀਂ ਅੱਗੇ ਦੀ ਅੱਗੇ ਜਿਹੜਾ ਹੈ ਕਿੱਤੇ ਬਦਲਦੇ ਤੇ ਅੱਜ ਜਿਹੜਾ ਤੁਸੀਂ ਸ਼ੀਪ ਫਾਰਮ ਤੱਕ। ਹੁਣ ਕਿਉਂਕਿ ਪੰਜਾਬ ਦੇ ਵਿੱਚ ਅੱਜ ਸਭ ਤੋਂ ਚੀਜ਼ ਜਿਹੜੀ ਜਾਣਨ ਵਾਲੀ ਇਹੀ ਹੈ ਕਿ ਕਿਹੜੇ ਕਿਹੜੇ, ਜਿੱਦਾਂ ਤੁਸੀਂ ਭੇਡ ਪਾਲਣ ਦਾ ਕੰਮ ਕਰਦੇ ਹੋ, ਕਿਸੇ ਨੂੰ ਮਾਂ ਬਾਦੀ, ਕਿਸੇ ਨੂੰ ਸੁਆਦੀ ਹੋ ਸਕਦਾ, ਕਿਸੇ ਨੂੰ ਫਿੱਟ ਨਾ ਬੈਠੇ, ਹੈ ਨਾ।
0: ਹਾਂਜੀ,
1: ਤੁਸੀਂ ਕੀ ਸੋਚਦੇ ਹੋ ਕਿ ਪੰਜਾਬ ਦੇ ਵਿੱਚ ਸੰਭਾਵੀ ਕਿੱਤੇ ਧੰਦਿਆਂ ਦੇ ਵਿੱਚ ਕਿਹੜੇ ਕਿਹੜੇ ਕਿੱਤੇ ਧੰਦੇ ਸਰਮੌਰ ਨੇ? ਕਿਉਂਕਿ ਹੁਣ ਡੇਅਰੀ ਦੇ ਕਿੱਤੇ ਧੰਦੇ ਦੇ ਵਿੱਚ ਜਿੱਦਾਂ ਆਪਾਂ ਸਾਰੇ ਜਾਣਦੇ ਹਾਂ, ਬਹੁਤ ਸਾਰੇ ਲੋਕ ਕਰਨ ਲੱਗ ਗਏ ਡੇਅਰੀ ਦਾ ਕਿੱਤਾ ਧੰਦਾ, ਇਸੇ ਤਰ੍ਹਾਂ ਮੁਰਗੀ ਪਾਲਣ ਦਾ ਕਿੱਤਾ ਧੰਦਾ, ਇਹਨਾਂ ਕਿੱਤੇ ਧੰਦਿਆਂ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਸਾਡੇ ਸਾਹਮਣੇ ਆ ਗਈਆਂ ਨੇ। ਹੁਣ ਜਿੱਦਾਂ ਤੁਸੀਂ ਬਦਲਾਅ ਕੀਤਾ ਹੈ, ਹਰ ਬੰਦਾ ਤਾਂ ਚਲੋ ਨਹੀਂ ਕਰ ਸਕਦਾ, ਪਰ ਤੁਸੀਂ
0: ਹਾਂਜੀ
1: ਕੀ ਰਾਏ ਰੱਖਦੇ ਹੋ ਕਿ ਬਦਲਾਅ ਤਾਂ ਦੇਖੋ ਕੁਦਰਤ ਦਾ ਨਿਯਮ ਹੈ, ਕਿੱਤੇ ਧੰਦੇ
0: ਹਾਂਜੀ
1: ਇੱਕ ਨੂੰ ਫੜ ਕੇ ਬੈਠੇ ਰਹਾਂਗੇ ਤੇ ਦੂਜੇ ਦੀ ਗੁਣਵੱਤਾ ਸਾਨੂੰ ਪਤਾ ਨਹੀਂ ਚੱਲੇਗਾ।
0: ਹਾਂਜੀ ਹਾਂਜੀ ਤਾਂ ਮੈਂ ਜਿਹੜੀ ਇਸ ਗੱਲ ਨੂੰ ਸਮਝਦਾ ਜੀ, ਆਪਾਂ ਨੂੰ ਉਸ ਲਾਈਨ 'ਚ ਨਹੀਂ ਲੱਗਣਾ ਚਾਹੀਦਾ ਜਿਹੜੀ ਲਾਈਨ 'ਚ ਭੀੜ ਹੋਵੇ। ਠੀਕ ਹੈ, ਇੱਕ ਆਪਦੀ ਲਾਈਨ ਚੂਜ਼ ਕਰੋ, ਟੇਢੇ ਚੱਲੋ।
1: ਹਾਂ ਹਾਂ ਬਿਲਕੁਲ,
0: ਅੱਜ ਇਕੱਲੇ ਹੋ ਪਰ ਕੁਛ ਦਿਨਾਂ ਬਾਅਦ ਭੀੜ ਮਗਰ ਲੱਗ ਜਾਂਦੀ ਹੈ।
1: ਹਾਂ ਬਿਲਕੁਲ
0: ਠੀਕ ਹੈ, ਜਿਹੜੇ ਪੁਸ਼ ਬੈਕ ਹੈ ਮਗਰ ਨੂੰ, ਮਗਰੋਂ ਤੁਹਾਨੂੰ ਧੱਕਾ ਲਾ ਕੇ ਲੋਕ ਆਪੇ ਗਾਂ ਲੈ ਜਾਣਗੇ।
1: ਸਹੀ ਸਹੀ
0: ਠੀਕ ਹੈ, ਔਰ ਜਦੋਂ ਭੀੜ ਦੇ ਤੁਸੀਂ ਪਿੱਛੇ ਲੱਗੋਗੇ ਤਾਂ ਤੁਹਾਡੇ ਮਗਰ ਅੱਗੇ ਜਿਹੜੇ ਲੋਕ ਆ ਤੁਸੀਂ ਉਹਨਾਂ ਨੂੰ ਧੱਕਾ ਲਾਉਣ ਤੇ ਜ਼ੋਰ ਲਾਓਗੇ। ਠੀਕ ਹੈ ਜੀ, ਤਾਂ ਇਹੀ ਹੈ ਵੀ ਤੁਸੀਂ ਆਪਦਾ ਹਟ ਕੇ ਕੁਛ ਕਰੋ, ਵੱਡੇ ਪ੍ਰੋਫਿਟ ਵਾਲਿਆਂ ਧੰਦਿਆਂ 'ਚ ਛਾਲ ਨਾ ਮਾਰੋ, ਛੋਟੇ ਛੋਟੇ ਛੋਟੇ ਛੋਟੇ ਸਕਿੱਲਸ, ਛੋਟੀਆਂ ਬੱਚਤਾਂ ਵੱਡੀ ਕਮਾਈ।
1: ਵਾਹ ਬਿਲਕੁਲ ਸਹੀ ਹੈ।
0: ਠੀਕ ਹੈ, ਔਰ ਛੋਟੇ ਛੋਟੇ ਸਕਿੱਲਸ ਕਰੋ ਜਿਹਦਾ ਤੁਹਾਡਾ ਡੇਲੀ ਦਾ ਖਰਚਾ ਵੀ ਘੱਟ ਹੋਵੇ ਔਰ ਆਮਦਨ ਵੱਧ ਹੋਵੇ, ਇਨਪੁੱਟ ਘੱਟ ਔਰ ਆਊਟਪੁੱਟ ਵੱਧ ਹੈ।
1: ਬਿਲਕੁਲ। ਅੱਛਾ ਸੰਧੂ ਸਾਹਿਬ, ਥੋੜ੍ਹਾ ਜਿਹਾ ਹੁਣ ਸ਼ੀਪ, ਕਿਉਂਕਿ ਜਿੱਦਾਂ ਤੁਸੀਂ ਵੀ ਜ਼ਿਕਰ ਕੀਤਾ ਹੈ, ਜਿੱਦਾਂ ਇਹ ਸੱਚਾਈ ਹੈ ਕਿ ਅੱਜ ਵੀ ਲੋਕਾਂ ਦੇ ਦਿਮਾਗ ਦੇ ਵਿੱਚ ਇਹੀ ਗੱਲ ਹੈ ਕਿ ਯਾਰ ਇਹ ਗਰੀਬ ਪਰਿਵਾਰ ਦਾ ਕਿੱਤਾ ਧੰਦਾ ਹੈ, ਬੱਕਰੀ ਪਾਲਣ ਹੋਇਆ ਜਾਂ ਭੇਡ ਪਾਲਣ ਹੋਇਆ, ਇਹ ਕਿੱਤਾ ਧੰਦਾ ਜਿਹੜਾ ਹੈ ਕਿਤੇ ਨਾ ਕਿਤੇ ਕਰਨ ਤੋਂ ਥੋੜ੍ਹਾ ਗੁਰੇਜ਼ ਅਸੀਂ ਅੱਜ ਵੀ ਕਰਦੇ ਹਾਂ, ਜਦਕਿ ਸਾਨੂੰ ਨਹੀਂ ਕਰਨਾ ਚਾਹੀਦਾ, ਤੁਹਾਡੇ ਵਰਗੇ ਲੋਕਾਂ ਨੇ ਉਹ ਸਾਬਤ ਕਰ ਦਿੱਤਾ ਹੈ। ਇਸ ਕਿੱਤੇ ਧੰਦੇ ਨੂੰ ਜਦੋਂ ਆਪਾਂ ਥੋੜ੍ਹਾ ਸਮਝਣਾ ਹੋਵੇ, ਸ਼ੀਪ ਫਾਰਮ ਦੇ ਵਿੱਚ ਕਿੱਦਾਂ ਇਹਦਾ ਰੱਖ ਰਖਾਵ ਹੈ, ਕਿੱਦਾਂ ਇਹਨੂੰ ਪਾਲਣ ਪੋਸ਼ਣ ਹੈ, ਜਾਂ ਕਿੱਦਾਂ ਇਹਦੇ 'ਚ ਮੰਡੀਕਰਨ ਦੀਆਂ ਸੰਭਾਵਨਾਵਾਂ ਨੇ, ਇਹ 'ਚ ਮੰਡੀਕਾਰੀ ਸੁਰੱਖਿਅਤ ਹੈ ਨਹੀਂ ਹੈ, ਕਿੱਦਾਂ ਕਰਨੀ ਹੈ, ਕਿੱਦਾਂ ਚੱਲਦਾ ਇਹ ਸਾਰਾ ਕਿੱਤਾ ਧੰਦਾ, ਕੀ ਇਹਦਾ ਸਾਈਕਲ ਰਹਿੰਦਾ, ਕੀ ਇਹਦਾ ਚੱਕਰ ਹੈ?
0: ਇਹ ਜੀ ਤੁਹਾਨੂੰ ਮੈਂ ਇੱਕ ਗੱਲ ਦੱਸਾਂ ਵੀ ਸਭ ਤੋਂ ਵੱਡੀ ਗੱਲ, ਲੋਕ ਇਹ ਕਹਿੰਦੇ ਵੀ ਅਸੀਂ ਇਹਨੂੰ ਵੇਚਾਂਗੇ ਕਿੱਥੇ, ਸਭ ਤੋਂ ਵੱਡਾ ਲੋਕ ਸਵਾਲ ਹੁੰਦੇ ਵੀ ਅਸੀਂ ਰੱਖ ਤਾਂ ਲਵਾਂਗੇ।
1: ਹਾਂ ਬਿਲਕੁਲ,
0: ਨੋ ਡਾਊਟ ਇਹਦਾ ਵੇਚਣ ਦਾ ਕੋਈ ਏਡਾ ਵੱਡਾ ਇਸ਼ੂ ਨਹੀਂ ਗਾ। ਲੋਕ ਤੁਹਾਡੇ ਤੋਂ ਤਿਆਰ ਨਹੀਂ ਹੁੰਦੇ ਜੀ, ਜਾਨਵਰ ਤਿਆਰ ਹੀ ਨਹੀਂ ਹੁੰਦੇ।
1: ਅੱਛਾ,
0: ਵੀ ਇੰਨੇ ਕਟਿੰਗ ਵਾਲੇ ਮੀਟ ਪਰਪਸ ਲਈ ਜਿਹੜੇ ਯੂਜ਼ ਹੁੰਦਾ ਇਹ, ਤੁਹਾਡੇ ਤੋਂ ਓਨਾ ਜਾਨਵਰ ਤਿਆਰ ਹੀ ਨਹੀਂ ਹੋ ਸਕਦਾ ਜਿੰਨੀ ਡਿਮਾਂਡ ਹੈ। ਮਸਲਨ ਇੱਕ ਤੁਹਾਨੂੰ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ, ਆਪਣੇ ਪਿੰਡਾਂ ਦੇ ਵਿੱਚ ਜਾਂ ਚੌਂਕਾਂ ਦੇ ਵਿੱਚ ਇੱਕ ਇੱਕ ਖਟੀਕ ਬੈਠਾ ਹੁੰਦਾ ਇਹਨੂੰ ਕੱਟਣ ਵਾਲਾ, ਜਿਹੜਾ ਮੀਟ ਵਾਲੇ ਖੋਖੇ ਹੁੰਦੇ ਆ, ਔਰ ਸਾਲ ਦੇ 365 ਦਿਨ ਹੁੰਦੇ ਆ, 355 ਦਿਨ

0: ਮੰਗਲਵਾਰ ਹੈ ਜੀ,
1: ਜੀ
0: 310 ਦਿਨ ਹੈ, 310 ਵੀ ਤੁਸੀਂ ਛੱਡ ਦਿਓ, 300 ਨਗ ਇੱਕ ਖੋਖੇ ਵਾਲਾ ਇੱਕ ਸਾਲ ਦੇ ਵਿੱਚ ਵੱਢ ਦਿੰਦਾ,
1: ਵੱਢ ਦਿੰਦਾ, ਸਹੀ ਗੱਲ,
0: ਠੀਕ ਹੈ। ਔਰ 300 ਨਗ ਨੂੰ ਤਿਆਰ ਕਰਨ ਲਈ ਤੁਹਾਡੇ ਕੋਲੇ 600 ਜਾਨਵਰ ਹੈ ਨਾ, ਤੇ ਤੁਸੀਂ ਉਹਨੂੰ ਰੋਜ਼ ਇੱਕ ਦੇ ਪਾਓਗੇ,
1: ਬਿਲਕੁਲ ਸਹੀ ਹੈ,
0: ਠੀਕ ਹੈ। ਔਰ ਕਮਰਸ਼ੀਅਲ ਲੈਵਲ ਤੇ ਜੇ ਤੁਸੀਂ ਵੱਡੇ ਕੰਮ ਕਰਨਾ ਚਾਹੋਗੇ, ਸੋਚੋ ਵੀ ਕਿੱਡੀ ਕੁ ਵੱਡੀ ਤੁਹਾਨੂੰ ਅਮਾਉਂਟ ਚ ਇਹ ਕੰਮ ਕਰਨੇ ਪੈਣਗੇ,
1: ਬਿਲਕੁਲ ਸਹੀ, ਬਿਲਕੁਲ ਸਹੀ,
0: ਠੀਕ ਹੈ ਜੀ। ਫਿਰ ਆਪਾਂ ਮਾਰਕੀਟਿੰਗ ਦਾ ਸੋਚ ਹੀ ਨਹੀਂ ਸਕਦੇ ਵੀ ਮਾਰਕੀਟਿੰਗ ਹੈ ਜਿਹੜੀ ਉਹ ਪੂਅਰ ਹੈ ਇਹਦੀ,
1: ਪੂਅਰ ਹੈ, ਬਿਲਕੁਲ ਸਹੀ,
0: ਠੀਕ ਹੈ। ਔਰ ਜਿਹੜਾ ਹਾਈ ਪ੍ਰੋਟੀਨ ਡਾਈਟ ਦਾ ਤਾਂ ਬਹੁਤ ਵੱਡਾ ਜਿਹੜਾ ਹੈਗਾ ਆਉਣ ਵਾਲਾ ਸਕੋਪ ਹੈ, ਲੋਕਾਂ ਨੂੰ ਫਰੈਸ਼ ਮੀਟ ਹੈ ਜਾਂ ਪ੍ਰੋਟੀਨ ਹੈ ਉਹ ਮਿਲ ਹੀ ਨਹੀਂ ਪਾ ਰਿਹਾ,
1: ਮਿਲ ਨਹੀਂ ਪਾ ਰਿਹਾ,
0: ਠੀਕ ਹੈ। ਔਰ ਜਿਹੜਾ ਰੱਖ ਰਖਾਅ ਇਹਨਾਂ ਦਾ ਜੀ, ਉਹ ਰੱਖ ਰਖਾਅ ਦਾ ਜਿਹੜਾ ਆਮ ਪਸ਼ੂ ਹੈ ਜਿਹੜਾ ਆਪਣਾ, ਜਿਵੇਂ ਅਸੀਂ ਉਹਨੂੰ ਰਿਊਮੀਨੈਂਟ ਜਾਨਵਰ ਹੈਗੇ ਆ ਜਿਹੜੇ ਜੁਗਾਲੀ ਕਰਨ ਵਾਲੇ ਜਾਨਵਰ ਹੈ ਉਹਨਾਂ ਨੂੰ ਸੰਭਾਲਦੇ ਹਾਂ, ਸੇਮ ਆਪਾਂ ਇਹਨਾਂ ਨੂੰ ਸੰਭਾਲਦੇ ਹਾਂ, ਠੀਕ ਹੈ। ਕੋਈ ਇਹੋ ਜਿਹਾ ਹੈ ਨਹੀਂ। ਸਭ ਤੋਂ ਵੱਡੀ ਗੱਲ ਤਾਂ ਇਹ ਹੈ ਜੀ, ਮਈਆਂ ਨੂੰ ਜੇ ਪੈਦਾ ਕਰਾਂਗੇ ਫਿਰ ਉਹਨਾਂ ਦਾ ਦੁੱਧ ਪੈਦਾ ਕਰਾਂਗੇ, ਉਹਨੂੰ ਚੋਵਾਂਗੇ, ਦਾਣਾ ਪਾਵਾਂਗੇ, ਇੱਥੇ ਉਹ ਟੈਨਸ਼ਨ ਮੁੱਕੀ ਹੈ ਜੀ, ਨਾ ਚੋਣੀਆਂ ਪੈਣ, ਨਾ ਦੁੱਧ ਸੰਭਾਲਣਾ ਪਵੇ,
1: ਸਹੀ ਹੈ,
0: ਠੀਕ ਹੈ ਜੀ। ਇਹਨਾਂ ਨੇ ਤਾਂ ਵਿਚਾਰੀਆਂ ਨੇ, ਕਰਮ ਵਾਲੀਆਂ ਨੇ ਡਿਲੀਵਰੀ ਕੀਤੀ, ਅੱਧੇ ਘੰਟੇ 'ਚ ਬੱਚਾ ਖੜਾ ਹੋ ਗਿਆ, ਉਹਨੇ ਚੁੰਘਣ ਲੱਗ ਗਿਆ, ਥੋੜੀ ਟੈਨਸ਼ਨ ਫ੍ਰੀ,
1: ਵਾਹ ਵਾਹ,
0: ਠੀਕ ਹੈ ਜੀ।
1: ਤੇ ਤੁਸੀਂ ਕਿਹੜੀ ਕਿਸਮ, ਜਿੱਦਾਂ ਹੁਣ ਆਪਾਂ ਦੇਖਦੇ ਹਾਂ ਕਿ ਇਹਦੇ 'ਚ ਕਿਸਮਾਂ ਬਹੁਤ ਸਾਰੀਆਂ ਚੱਲਦੀਆਂ ਨੇ, ਕਿਹੜੀ ਕਿਸਮ ਜਿਹੜੀ ਹੈ ਆਪਣੇ ਪੰਜਾਬ ਦੇ ਜ਼ਿਆਦਾ ਅਨੁਕੂਲ ਮੰਨੀ ਜਾਂਦੀ ਹੈ?
0: ਦੇਖੋ ਜੀ, ਆਪਣੇ ਹਿੰਦੁਸਤਾਨ 'ਚ ਲਗਭਗ 34 ਤੋਂ 36 ਕਿਸਮਾਂ ਜਿਹੜੀਆਂ ਹੈਗੀਆਂ ਹਿੰਦੁਸਤਾਨ ਦੇ ਵਿੱਚ, ਅਲੱਗ ਅਲੱਗ ਸਟੇਟਸ 'ਚ ਅਲੱਗ ਅਲੱਗ ਵੈਦਰ ਦੇ ਵਿੱਚ ਜਿਹੜੀਆਂ ਹੈਗੀਆਂ, ਪਰ ਜਿਹੜੀ ਆਪਣੇ ਸਭ ਤੋਂ ਵਧੀਆ ਕਿਸਮ ਹੈ ਜਿਹੜੀ ਇੱਥੇ, ਕੁਛ ਲੁਪਤ ਹੋ ਰਹੀਆਂ ਨਸਲਾਂ ਜਿਹੜੀਆਂ ਪੰਜਾਬ ਦੀਆਂ, ਵੱਡੀਆਂ ਵੱਡੀਆਂ ਭੇਡਾਂ ਹੁੰਦੀਆਂ ਜਿਹੜੀ ਕੁਇੰਟਲ 1.5 ਕੁਇੰਟਲ ਦੀਆਂ, ਠੀਕ ਹੈ। ਉਹਨਾਂ ਨੂੰ ਕੋਈ ਮੁੰਜਲ ਕਹਿ ਦਿੰਦਾ ਸੀ, ਕੋਈ ਜਮਨਾ ਪਾਰੀ ਕਹਿ ਦਿੰਦਾ, ਪਰ ਉਹ ਕੁਛ ਵਿਰਲੇ ਘਰਾਂ ਕੋਲੇ ਹੈਗੀਆਂ, ਸਾਡੇ ਕੋਲੇ ਵੀ ਹੈਗੀਆਂ ਪੁਰਾਣੀਆਂ ਰੱਖੀਆਂ ਹੋਈਆਂ। ਔਰ CIRG ਮਥੁਰਾ, ਉਹਨਾਂ ਨੇ ਇੱਕ ਭੇਡ ਆਜ਼ਾਦ ਕੀਤੀ ਹੈ ਜੀ ਮੁਜ਼ੱਫਰਨਗਰੀ,
1: ਅੱਛਾ,
0: ਸਪੈਸ਼ਲ ਮੀਟ ਪਰਪਸ ਲਈ, ਠੀਕ। ਉਹਦੇ ਤੋਂ ਲੋਕ ਅਸੀਂ ਉਹ ਵੀ ਕਰ ਰਹੇ ਹਾਂ ਬ੍ਰੀਡਿੰਗ, ਉਹਤੇ ਵੀ ਕਰ ਰਹੇ ਹਾਂ, ਉਹਦੇ ਤੇ ਵੀ ਕਰ ਰਹੇ ਹਾਂ। ਔਰ ਪਲੱਸ ਜਿਹੜੀ ਹੈਗੀ ਆ ਜਮਨਾ ਪਾਰੀ ਜੀ ਨੂੰ ਕਹਿ ਦਿੰਦੇ ਆ, ਉਹ ਭੇਡ ਆ ਜਿਹੜੀ ਪੰਜਾਬ ਦੇ ਵਿੱਚ ਬਹੁਤ ਵਧੀਆ ਜਿਹੜੀ ਆ ਸਰਵਾਈਵ ਕਰਦੀ ਹੈ, ਔਰ ਉਹਦਾ ਮਾਰਕੀਟ ਰੇਟ ਵੀ ਬਹੁਤ ਵਧੀਆ, ਔਰ ਵੈਦਰ ਕੇਸ 'ਚ ਠੰਡ ਗਰਮ ਨੂੰ ਵਧੀਆ ਝੱਲ ਲੈਂਦੀ ਹੈ। ਔਰ ਇੱਕ ਸਾਡੇ ਕੋਲ ਹੈਗੀ ਹੈ ਜੀ ਚੌਥੀ ਬਰੀਡ ਆ ਜਿਹੜੀ, ਉਹਨੂੰ ਕਹਿੰਦੇ ਜੀ ਸ਼ਾਮਕੀ ਬਰੀਡ, ਸ਼ਾਮਕੀ ਰਾਜਸਥਾਨ ਦੇ ਔਰ ਬਾਰਡਰ ਬੈਲਟ ਦੇ ਇੱਕ ਪਿੰਡ ਹੈ,
1: ਅੱਛਾ,
0: ਉਸ ਪਿੰਡ 'ਚੋਂ ਆਜ਼ਾਦ ਹੋਈ ਹੈ, ਬਾਕੀ ਪਾਕਿਸਤਾਨ 'ਚ ਜਾਵੜੀ ਜੀ ਲੈਂਦੇ ਪੰਜਾਬ 'ਚੋਂ ਸਾਰੀ ਇਸ ਦੀ ਜਿਹੜੀ ਸੀਗੀ ਨਸਲ, ਔਰ ਇੱਥੋਂ ਸ਼ੁਰੂ ਹੋਈ ਆ, ਉਹ ਸਾਡੇ ਹੀ ਇਸ ਡਰਾਈ ਬੈਲਟ ਦੇ ਵਿੱਚ ਪਾਈ ਜਾਂਦੀ ਆ, ਉਹ ਵੀ ਇੱਕ ਮੀਟ ਪਰਪਸ ਲਈ ਬਹੁਤ ਵਧੀਆ ਪੇੜ ਹੈ ਜੀ, ਠੀਕ ਹੈ। ਪਰ ਉਹਦਾ ਇੱਕ ਥੋੜਾ ਜਿਹਾ ਡਰਾਬੈਕ ਹੈ ਵੀ ਉਹ ਖਾਣ ਲਈ ਥੋੜਾ ਚੰਗਾ ਪਾਲਦੀ ਹੈ,
1: ਅੱਛਾ,
0: ਵੀ ਜਿਵੇਂ ਆਮ ਦੂਜੇ ਪਸ਼ੂਆਂ ਲਈ ਦਾਣੇ ਦੀ ਲੋੜ ਆ, ਉਹਨੂੰ ਦਾਣੇ ਦੀ ਲੋੜ ਹੁੰਦੀ ਹੈ, ਹਰ ਬੰਦਾ ਫਿਰ ਥੋੜੀ ਜਿਹੀ ਕੋਸਟਲੀ ਜਾਨਵਰ ਨੂੰ ਰੱਖ ਕੇ ਰਾਜੀ ਨਹੀਂ,
1: ਰਾਜੀ ਨਹੀਂ ਹੈ, ਬਿਲਕੁਲ ਸਹੀ,
0: ਠੀਕ ਹੈ ਜੀ, ਖਰਚੇ ਵੱਧ ਪੈਂਦੇ ਆ। ਔਰ ਇੱਕ ਅਸੀਂ ਨਵਾਂ ਸ਼ੁਰੂ ਕੀਤਾ ਜੀ ਹਿੰਦੁਸਤਾਨ ਦੇ ਵਿੱਚ, ਇੱਕ ਪਾਟਨਵਾੜ ਗੁਜਰਾਤ ਦੇ ਵਿੱਚ ਏਰੀਆ ਹੈ, ਉੱਥੇ ਲੁਪਤ ਹੋ ਗਈ ਜੀ ਇਹ ਨਸਲ,
1: ਅੱਛਾ,
0: ਅਸੀਂ ਉੱਥੋਂ 5-6 ਸਾਲ ਹੋ ਗਏ ਜੀ, ਉੱਥੋਂ ਕੁਛ ਜਾਨਵਰ ਲੈ ਕੇ ਆਏ ਸੀ ਭਾਲ ਕੇ ਲੋਕਾਂ ਚੋਂ, ਜੰਗਲਾਂ ਚੋਂ ਜਿਹੜੇ ਲੋਕ ਆਦਿਵਾਸੀ ਰਹਿੰਦੇ ਹੈ। ਪਾਟਨਵਾੜੀ ਸ਼ੀਪ ਇੰਡੀਆ ਦੇ ਵਿੱਚ ਕੀ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਦੁੱਧ ਦੇਣ ਵਾਲੀ ਨਸਲ ਹੈ ਜੀ, ਉਹ
1: ਵਾਹ, ਅੱਛਾ,
0: ਉਹ 2 ਤੋਂ 2.5 ਲੀਟਰ ਦੁੱਧ ਪਰ ਡੇ ਦਿੰਦੀ ਹੈ ਜੀ,
1: ਬੋਲੇ ਬੋਲੇ
0: ਬੋਲੇ, ਅਸੀਂ ਉਹ ਤੇ ਰਿਸਰਚ ਕਰ ਰਹੇ ਹਾਂ ਜੀ, ਹਜੇ ਰਿਸਰਚ ਕੀ ਹੈ ਜੀ, ਅਸੀਂ ਉਹਦੀ ਨੰਬਰ ਆਫ ਐਨੀਮਲਸ ਵਧਾ ਰਹੇ ਹਾਂ, ਔਰ ਜਿਵੇਂ ਜਿਵੇਂ ਵੱਧ ਗਿਆ ਅਸੀਂ ਇਹਦੇ ਜਿਵੇਂ ਆਮ ਵੱਡੇ ਗਾਈਆਂ ਮਈਆਂ ਦੇ ਡੇਅਰੀ ਪ੍ਰੋਡਕਟਸ ਹੈਗੇ ਆ, ਜਿਵੇਂ ਦੁੱਧ, ਦਹੀਂ, ਮੱਖਣ, ਕਰੀਮ, ਕੋਸਮੈਟਿਕਸ, ਸਾਬਣਾ, ਇਹ ਚੀਜ਼ਾਂ ਇਹਦੇ ਤੋਂ ਅਸੀਂ ਸ਼ੁਰੂ ਕਰ ਦਿਆਂਗੇ ਜੀ। ਬਹੁਤ ਹੀ ਮੈਡੀਸੀਨਲ ਵੈਲਿਊ ਆ ਜਿਹੜੀ ਉਹਦੀ ਹੁੰਦੀ ਹੈ, ਜਿਵੇਂ ਬਜ਼ੁਰਗ ਕਹਿੰਦੇ ਸੀ ਵੀ ਭੇਡ ਦੇ ਦੁੱਧ ਤੇ 7 ਮਲਾਈਆਂ ਆਉਂਦੀਆਂ
1: ਆਉਂਦੀਆਂ, ਬਿਲਕੁਲ ਸਹੀ ਹੈ,
0: ਤਾਂ ਇਹਦੇ ਤੇ ਆਉਂਦੀਆਂ ਜੀ, ਇਹਦੀ ਕੀ ਹੈ ਕਰੀਮ ਆ ਜਿਹੜੀ ਹੈਗੀ ਹੈ ਬਹੁਤ ਵਧੀਆ ਬਣਦੀ ਹੈ, ਜਿਹੜਾ ਡਰਾਈ ਲੋਸ਼ਨ ਬਣਦੇ ਹੈ, ਠੀਕ ਹੈ ਜੀ, ਔਰ ਸਕਿਨ ਲਈ ਬਹੁਤ ਵਧੀਆ ਜਿਹੜੇ ਹੈਗੇ ਕਰੀਮਸ ਜਿਹੜੀਆਂ ਵੀ ਆ ਉਹ ਇਹਦੇ ਦੁੱਧ ਤੋਂ ਤਿਆਰ ਹੁੰਦੀਆਂ ਜੀ। ਨਿਊ ਬੋਰਨ ਬੇਬੀਜ ਲਈ ਜਿਹੜੇ ਹੈਗੇ ਆ ਮੋਲਿਸ਼ ਲਈ ਇਹਨਾਂ ਦੇ ਘਿਓ, ਠੀਕ ਹੈ ਜੀ, ਬਹੁਤ ਹੀ ਯਾਨੀ ਕਿ ਤੁਸੀਂ ਕਹਿ ਸਕਦੇ ਇੱਕ ਆਲਾ ਚੀਜ਼ ਤਿਆਰ ਹੁੰਦੀ ਹੈ ਜੀ ਇਹਨਾਂ ਤੋਂ, ਤੇ ਉਹਦੇ ਤੇ ਸਾਡੀ ਰਿਸਰਚ ਕੀ ਹੈ ਜੀ, ਅਸੀਂ ਚੱਲ ਰਹੇ ਹਾਂ, ਬਸ ਆਉਣ ਵਾਲੇ ਟਾਈਮ

0: ਦੇ ਵਿੱਚ ਇੱਕ ਕਿਰਪਾ ਕੀਤੀ ਸੱਚੇ ਪਾਤਸ਼ਾਹ ਨੇ ਤਾਂ ਅਸੀਂ ਲੋਕਾਂ ਦੇ ਸਾਹਮਣੇ ਪੇਸ਼ ਕਰਾਂਗੇ ਨੀ।
1: ਵਾਹ, ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਜਿੱਦਾਂ ਤੁਸੀਂ ਕਹਿ ਸਕਦੇ ਹੋ ਵੀ ਅੱਜ ਜਿੱਦਾਂ ਕਹਿੰਦੇ ਗਿਆਨ ਤੋਂ ਬਿਨਾਂ ਤਾਂ ਹਰ ਕੰਮ ਅਧੂਰਾ ਹੈ ਨਾ। ਕੰਮ ਕਰਨਾ ਔਰ ਕੰਮ ਦੇ ਬਾਬਤ ਸਾਰੀ ਜਾਣਕਾਰੀ ਔਰ ਗਿਆਨ ਹੋਣਾ, ਕਿਉਂਕਿ ਬਿਨਾਂ ਗਿਆਨ ਜਾਂ ਅਧੂਰੀ ਜਾਣਕਾਰੀ ਨਾਲ ਕੰਮ ਕੀਤਾ ਜਿਹੜਾ ਉਹ ਕਿਤੇ ਨਾ ਕਿਤੇ ਤੁਹਾਨੂੰ ਸੱਟ ਮਾਰ ਜਾਊਗਾ, ਤੁਹਾਨੂੰ ਉਹ ਧੋਖਾ ਦੇ ਜਾਊਗਾ। ਤੁਸੀਂ ਜਿਹੜਾ ਆਪਣਾ ਤੁਸੀਂ ਤਾਂ ਖੁਦ ਇੱਕ ਜਿੱਦਾਂ ਕਹਿੰਦੇ ਪੂਰੇ ਸਾਇੰਸਦਾਨ ਬਣੇ ਬੈਠੇ ਹੋ, ਕੀ ਕੋਈ ਪੜ੍ਹਾਈ ਕੀਤੀ ਹੈ ਜਾਂ ਇਹਦਾ ਜਾਣਕਾਰੀ ਦਾ ਆਧਾਰ ਕਿੱਦਾਂ ਬਣਦਾ?
0: ਮੈਂ ਜੀ, ਮੈਂ BSc ਐਗਰੀਕਲਚਰ ਹਾਂ ਜੀ।
1: ਵਾਹ ਵਾਹ ਵਾਹ ਵਾਹ।
0: ਔਰ ਮੈਂ ਨੌਕਰੀ ਨੂੰ ਛੱਡ ਕੇ ਆਪਦੀ ਖੇਤੀ ਨੂੰ ਪਹਿਲ ਦਿੱਤੀ ਹੈ ਜੀ।
1: ਵਾਹ।
0: ਔਰ ਦੂਜਾ ਮੈਂ ਐਨੀਮਲ ਲਵਰ ਸੀ ਜੀ।
1: ਅੱਛਾ ਅੱਛਾ ਅੱਛਾ।
0: ਔਰ ਇਹ ਮੈਂ ਨੀ ਜੀ ਅਕੇਲਾ, ਮੈਂ ਕਹਾਂ ਵੀ ਖੁਦ ਕਰ ਸਕਦਾ, ਮੇਰੇ ਸਾਰੇ ਪਰਿਵਾਰ ਦੀ ਉਹਦੇ ਵਿੱਚ ਇਨਵੋਲਵਮੈਂਟ ਹੈ। ਅਸੀਂ ਸਾਰਾ ਪਰਿਵਾਰ ਉਹਨਾਂ ਨੂੰ, ਅਸੀਂ ਜਾਨਵਰਾਂ ਨੂੰ ਜਾਨਵਰ ਨਹੀਂ ਸਮਝਦੇ, ਅਸੀਂ ਉਹਨਾਂ ਨੂੰ ਆਪਦੇ ਫੈਮਿਲੀਅਰ ਮੈਂਬਰ ਸਮਝਦੇ ਹਾਂ। ਸਾਡੇ ਕੋਲ ਜਿਹੜਾ 300-400 ਬਰੀਡਿੰਗ ਸ਼ੀਪਸ ਘਰੇ ਹੈਗੀਆਂ, ਬਾਏ ਨੇਮ ਇੱਕ ਇੱਕ ਜਾਨਵਰ ਹੈ ਜੀ।
1: ਅੱਛਾ।
0: ਇੱਕ ਇੱਕ ਜਾਨਵਰ ਦਾ ਬਾਏ ਨੇਮ ਹੈ, ਉਹਦਾ ਪੂਰਾ ਬਾਇਓਡਾਟਾ, ਇਹਦੇ ਪਿਓ ਕਿਹੜਾ ਸੀ, ਉਹਦੀ ਮਾਂ ਕਿਹੜੀ ਸੀ, ਹਰ ਚੀਜ਼ ਸਾਡੇ ਕੋਲ ਬਾਇਓਡਾਟਾ ਕਲੈਕਟ ਹੈ ਜੀ।
1: ਵਾਹ, ਕੀ ਬਾਤ ਹੈ।
0: ਹਾਂਜੀ। ਔਰ ਇੱਕ ਨਹੀਂ, ਉਹਦੇ ਦਾਦੇ ਪੜਦਾਦੇ ਪੋਤੇ ਸਭ ਪੂਰਾ ਐਨ, ਕਿੰਨੇ ਦਾ ਪੈਦਾ ਹੋਇਆ, ਕੀ ਹੋਇਆ, ਇਹਨੇ ਮਹੀਨੇ ਚ ਕਿੰਨਾ ਵੇਟ ਗੇਨ ਕੀਤਾ, ਇਹਦੀ ਮਾਂ ਨੇ ਦੁੱਧ ਕਿੰਨਾ ਦਿੱਤਾ। ਮਤਲਬ
1: ਇਹਨੂੰ ਇੱਕ ਤੁਸੀਂ ਇੰਡਸਟਰੀ ਦੇ ਤੌਰ ਤੇ ਕੰਮ ਕੀਤਾ ਹੋਇਆ ਨਾ, ਵਪਾਰ।
0: ਇੱਕ ਕਿ ਫਿਊਚਰ ਦੇ ਵਿੱਚ ਅਸੀਂ ਇਹ ਚਾਹੁੰਦੇ ਹਾਂ ਜੀ, ਅਸੀਂ ਥੋੜੀ ਜਿਹੀ ਇਹਨੂੰ ਵਧਾ ਰਹੇ ਹਾਂ ਹੌਲੀ ਹੌਲੀ, ਵੀ ਇਹਨੂੰ ਸਾਡਾ ਜਿਹੜਾ ਲੈਵਲ ਹੈ ਅਗਲੇ ਸਾਲ ਤੱਕ ਅਸੀਂ ਨੀਅਰ ਅਬਾਊਟ 6000 ਜਿਹੜੀ ਬਰੀਡਿੰਗ ਭੇਡ ਆ ਉਹ ਆਪਦੇ ਫਾਰਮ ਚ ਤਿਆਰ ਕਰ ਲੈਣੀ ਹੈ। ਖੇਤੀ ਹੈ ਜਿਹੜੀ ਉਹ ਅਸੀਂ ਸੈਕੰਡਰੀ ਧੰਦਾ ਹੈ।
1: ਅੱਛਾ।
0: ਅਸੀਂ ਪ੍ਰਾਇਮਰੀ ਇਹਨੂੰ ਬਣਾ ਲਿਆ ਜੀ।
1: ਵਾਹ ਵਾਹ ਵਾਹ। ਅੱਛਾ, ਤੁਸੀਂ ਖੇਤੀ ਦਾ ਵੀ ਜ਼ਿਕਰ ਕੀਤਾ ਸੀ, ਇਹਦੇ ਭੇਡਾਂ ਦੀ ਉੱਨ ਦੀ ਵੀ ਕੋਈ ਮੰਡੀਕਾਰੀ ਹੋ ਜਾਂਦੀ ਹੈ?
0: ਅੱਗੇ ਬਹੁਤ ਸੀ ਜੀ, ਲੇਕਿਨ ਜਦੋਂ ਦਾ ਆਹ ਸਿੰਥੈਟਿਕ ਬਾਜ਼ਾਰ ਤੇ ਆ ਗਈ ਜੀ, ਰੇਨ ਸਾਰੀ ਸਿੰਥੈਟਿਕ, ਰਿਲਾਇੰਸ ਦੀ ਵੂਲ ਆਉਂਦੀ ਹੈ, ਹੋਰ ਹੈ, 100 ਰੁਪਏ ਦਾ ਕੰਬਲ ਦੇ ਦਿੰਦੇ ਜੀ ਆਪਾਂ ਨੂੰ ਬਾਜ਼ਾਰ।
1: ਸਹੀ ਗੱਲ ਹੈ, ਮਿਲ ਜਾਂਦਾ ਮਿਲ ਜਾਂਦਾ।
0: ਠੀਕ ਹੈ ਜੀ, ਤਾਂ ਇੱਥੇ ਉਹ 100 ਰੁਪਏ ਦੀ ਤਾਂ ਕਟਾਈ ਨੀ ਕਰਕੇ ਦਿੰਦਾ ਜੀ ਕੋਈ ਕਿਲੋ ਉੱਨ ਦੀ, ਤਾਂ ਉਸ ਤੇ ਬਹੁਤ ਵੱਡਾ ਹੈਗਾ, ਗੌਰਮੈਂਟ ਧਿਆਨ ਨੀ ਦੇ ਰਹੀ ਜੀ ਇਸ ਗੱਲ ਲਈ। ਜੇ ਇਹਨਾਂ ਤੇ ਧਿਆਨ ਦੇ ਦੇਣਾ ਜੀ, ਇੱਕ ਵੂਲ ਦੀ ਇੰਡਸਟਰੀ ਵੀ ਬਹੁਤ ਵੱਡੀ ਇੰਡਸਟਰੀ ਜਿਹੜੀ ਹੈ ਉਹ ਖੜੀ ਹੋ ਸਕਦੀ ਹੈ,
1: ਖੜੀ ਹੋ ਸਕਦੀ ਹੈ। ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਆਪਾਂ ਕਹਿੰਦੇ ਹੁੰਦੇ ਨਾ ਹਰ ਚੀਜ਼ ਸਿੱਕੇ ਦੇ ਦੋ ਪਹਿਲੂ ਹੈ ਹਨਾ, ਸਿੱਕੇ ਤੋਂ ਆਪਾਂ ਜਿਹੜਾ ਇਨਕਾਰੀ ਨਹੀਂ ਹੋ ਸਕਦੇ ਕਿਸੇ ਵੀ ਕੰਮ ਦੇ ਵਿੱਚ, ਜੇ ਪ੍ਰਾਪਤੀਆਂ ਨੇ ਤੇ ਉਹਦੇ ਚ ਚੁਣੌਤੀਆਂ ਵੀ ਨੇ ਨਾਲ ਨਾਲ।
0: ਹਾਂਜੀ।
1: ਥੋੜਾ ਜਿਹਾ ਸਾਡੇ ਸੁਣਨ ਵਾਲੇ, ਕਿਉਂਕਿ ਤੁਹਾਨੂੰ ਇਸ ਟਾਈਮ ਸੁਣ ਰਹੇ ਹੈ, ਤੇ ਉਹਨਾਂ ਦੇ ਬਾਬਤ ਕੋਈ ਚੁਣੌਤੀਆਂ ਬਾਬਤ ਵੀ ਜਿਹੜਾ ਇਹ ਕੰਮ ਹੈ, ਕਿਉਂਕਿ ਪਹਿਲੋਂ ਬੰਦਾ ਜਿਹੜਾ ਹੈ ਉਹਦੇ ਬਾਬਤ ਤਿਆਰੀ ਕਰ ਲੇ, ਉਹ ਕਈ ਤਰ੍ਹਾਂ ਦੇ ਜਿਹੜੇ ਹੈ ਘਾਟਿਆਂ ਤੋਂ ਜਾਂ ਖਤਰਿਆਂ ਤੋਂ ਬਚ ਜਾਂਦਾ ਹੈ।
0: ਹਾਂਜੀ। ਇਹਦੇ ਚ ਮਸਲਨ ਕੀ ਹੈ, ਜਿਹੜੀਆਂ ਬਿਮਾਰੀਆਂ ਆਉਂਦੀਆਂ ਨੇ ਉਹਦੇ, ਜਿਵੇਂ ਆਪਣੇ ਬੱਚਿਆਂ ਦੇ ਇਨਸਾਨਾਂ ਦੇ ਟੀਕੇ ਲੱਗ ਜਾਂਦੇ ਜੀ, ਪਹਿਲਾਂ 5-6 ਮੇਜਰ ਬਿਮਾਰੀਆਂ ਉਹਨਾਂ ਦੀ ਵੈਕਸੀਨ ਆਉਂਦੀ ਹੈ, ਪ੍ਰੋਪਰ ਸਰਕਾਰੀ ਵੈਕਸੀਨ ਆਉਂਦੀ ਹੈ, ਮਿਲ ਜਾਂਦੀ ਹੈ ਜੀ, ਉਹ ਤੁਸੀਂ ਐਡਵਾਂਸ ਲਾ ਸਕਦੇ ਹੋ, ਉਹ ਘਾਟਿਆਂ ਤੋਂ ਬਚ ਜਾਂਦੇ ਹੋ, ਬਿਮਾਰੀਆਂ ਉਹ ਅਲਾਮਤਾਂ ਜਿਹੜੀਆਂ ਜਾਨਲੇਵਾ ਉਹ ਨਹੀਂ ਆਉਂਦੀਆਂ।
1: ਬਿਲਕੁਲ
0: ਠੀਕ ਹੈ, ਉਹਨਾਂ ਤੋਂ ਤੁਸੀਂ ਬਚ ਜਾਂਦੇ ਹੋ। ਠੀਕ ਹੈ ਜੀ, ਬਾਕੀ ਹਰ ਚੀਜ਼ ਜਿਵੇਂ ਆਪਾਂ ਨੂੰ ਮੌਸਮ ਪਹਿਲਾਂ ਆਉਂਦਾ ਤਾਂ ਆਪਾਂ ਨੂੰ ਖੰਘ ਜ਼ੁਕਾਮ ਲੱਗਦਾ, ਹਰ ਚੀਜ਼ ਉਹ ਥੋੜ੍ਹਾ ਜਿਹਾ ਇਹਤਿਆਤ ਰੱਖਣਾ ਪੈਂਦਾ ਜੀ, ਤਾਂ ਥੋੜ੍ਹਾ ਜਿਹਾ ਤੁਸੀਂ ਪਰਹੇਜ ਕਰ ਲਓ, ਥੋੜ੍ਹੀ ਜਿਹੀ ਸੰਭਾਲ ਕਰ ਲਓ, ਤਾਂ ਤੁਸੀਂ ਉਸ ਚੀਜ਼ 'ਚੋਂ ਬੜੇ ਵਧੀਆ ਤਰੀਕੇ ਨਾਲ ਨਿਕਲ ਜਾਂਦੇ ਹੋ।
1: ਅੱਛਾ ਸੰਧੂ ਸਾਹਿਬ, ਗੱਲ ਹੈ ਕਿ ਬਹੁਤ ਸਾਰੇ ਸੱਜਣ, ਜਿੱਦਾਂ ਮੈਂ ਪਹਿਲਾਂ ਵੀ ਜ਼ਿਕਰ ਕੀਤਾ ਕਿ ਤੁਹਾਨੂੰ ਰੇਡੀਓ ਦੇ ਉੱਤੇ ਇਸ ਵਕਤ ਸੁਣਦੇ ਪਏ ਹੈ ਅਲੱਗ ਅਲੱਗ ਮਾਧਿਅਮ ਦੇ ਨਾਲ, ਤੇ ਜੇ ਕੋਈ ਤੁਹਾਡੇ ਨਾਲ ਸੰਪਰਕ ਸਾਧਨਾ ਚਾਹੁੰਦਾ ਹੋਵੇ ਜਾਂ ਧਾਤੂ ਸੇਧ ਲੈਣੀ ਚਾਹੁੰਦਾ ਹੋਵੇ ਜਾਂ ਤੁਹਾਡਾ ਫਾਰਮ ਵਿਜ਼ਿਟ ਕਰਨਾ ਚਾਹੁੰਦਾ ਹੋਵੇ,
0: ਹਾਂਜੀ,
1: ਉਹਦੇ ਲਈ ਥੋੜ੍ਹਾ ਜਿਹਾ ਆਪਣਾ ਕੋਈ ਸੰਪਰਕ ਨੰਬਰ ਹੈ ਜਾਂ ਤੁਹਾਡਾ ਜਿਹੜਾ ਪਿੰਡ ਦਾ ਵੇਰਵਾ? ਉਹ
0: ਇੱਕ ਤੁਹਾਨੂੰ ਬੜੀ ਵਧੀਆ ਮੈਂ ਗੱਲ ਦੱਸ ਦਿੰਦਾ ਜੀ, ਅਸੀਂ ਹਰ ਇਨਸਾਨ ਲਈ, ਹਰ ਕੋਸ਼ਿਸ਼ ਜੋ ਭੇਡ ਪਾਲਣ ਸ਼ੁਰੂ ਕਰਨਾ ਚਾਹੁੰਦਾ ਉਹਦੇ ਲਈ ਫ੍ਰੀ ਆਫ ਕੋਸਟ ਹਰ ਜਾਣਕਾਰੀ ਐਨੀ ਟਾਈਮ ਕਿਸੇ ਟਾਈਮ ਸਾਨੂੰ ਫੋਨ ਕਰਕੇ ਉਹ ਬੰਦਾ ਰਾਬਤਾ ਕਾਇਮ ਕਰ ਸਕਦਾ, ਕਿਸੇ ਵੀ ਬੰਦੇ ਨੂੰ ਕੋਈ ਫਾਰਮ ਡਿਵੈਲਪ ਕਰਨਾ ਹੈ ਅਸੀਂ ਉਹਨੂੰ ਫ੍ਰੀ ਆਫ ਕੋਸਟ ਕਰਾ ਕੇ ਦਿੰਦੇ ਹਾਂ, ਜੋ ਉਹਨੂੰ ਵੈਕਸੀਨੇਸ਼ਨ ਦੀ ਲੋੜ ਹੁੰਦੀ ਹੈ ਅਸੀਂ ਉਹਨੂੰ ਪ੍ਰੋਪਰਲੀ ਉਹਨੂੰ ਗਾਈਡ ਕਰਦੇ ਹਾਂ, ਕੋਈ ਇਹਦੇ 'ਚ ਸਾਡਾ ਸਿਰਫ ਇਹੀ ਮੋਟਿਵ ਹੈ ਵੀ ਸਾਡਾ ਜਿਹੜਾ ਭੇਡ ਪਾਲਣਾ ਉਹ ਇੱਕ ਦੁਨੀਆ ਦੇ ਉੱਪਰ ਆ ਜਾਏ, ਲੋਕਾਂ ਨੂੰ ਉਹ ਗਰੀਬੀ ਰੇਖਾ ਵਾਲਾ ਕੱਢ ਕੇ ਇੱਕ ਅਮੀਰ ਸ਼ੀਪ ਫਾਰਮ ਬਣ ਜਾਏ, ਤਾਂ ਸਾਡਾ ਫਾਰਮ ਹਮੇਸ਼ਾ ਲੋਕਾਂ ਦੀ ਹੈਲਪ ਲਈ ਤਿਆਰ ਰਹਿੰਦਾ ਜੀ, ਜਦੋਂ ਮਰਜ਼ੀ ਐਨੀ ਟਾਈਮ ਕੋਈ ਬਿਮਾਰ ਹੈ ਸ਼ਮਾਰ ਹੈ ਕਿਸੇ ਨੂੰ ਵੀ ਕਿਸੇ ਚੀਜ਼ ਦੀ ਲੋੜ ਹੈ, ਕਿਸੇ ਨੂੰ ਵਿਜ਼ਿਟ ਦੀ

0: ਲੋੜ ਹੈ ਤਾਂ ਅਸੀਂ ਆਪਦੇ ਪੱਲਿਓਂ ਖਰਚਾ ਕਰਕੇ ਜਾ ਕੇ ਵਿਜ਼ਿਟ ਕਰਕੇ ਆਉਣੇਗੇ ਅਗਲੇ ਦੇ।
1: ਅੱਛਾ,
0: ਤੇ ਔਰ ਜਿਹੜਾ ਕੰਟੈਕਟ ਨੰਬਰ ਹੈ ਜੀ ਮੇਰਾ, ਉਹ ਹੈਗਾ ਜੀ 95-996-75-995।
1: ਹਾਂ, ਇੱਕ ਵਾਰੀ ਮੈਂ ਵੀ ਦੁਹਰਾ ਦੇਣਾ ਕਿ ਹਰਪਿੰਦਰ ਸਿੰਘ ਸੰਧੂ ਹੋਰਾਂ ਦਾ ਜਿਹੜਾ ਨੰਬਰ ਹੈ 95-996-75-995, ਬੜਾ ਆਸਾਨ ਜਿਹਾ ਨੰਬਰ ਹੈ ਤੁਹਾਡਾ।
0: ਹਾਂਜੀ,
1: 95-996-75-995 ਸੰਧੂ ਸਾਹਿਬ ਦਾ ਨੰਬਰ ਹੈ।
0: ਹਾਂਜੀ, ਕੋਈ ਵੀ ਬੰਦਾ ਜਿਸ ਟਾਈਮ ਮਰਜ਼ੀ ਆ ਕੇ ਫਾਰਮ ਤੇ ਵਿਜਿਟ ਕਰ ਸਕਦਾ, ਇਹ ਲੋਕਾਂ ਦਾ ਹੀ ਫਾਰਮ ਹੈ ਜੀ ਸਾਰਿਆਂ ਦਾ। ਠੀਕ ਹੈ, ਜੋ ਆਪਦੀ ਰੋਜੀ ਰੋਟੀ ਨੂੰ ਵਧਾਉਣਾ ਚਾਹੁੰਦਾ ਸਾਡੇ ਨਾਲ ਜਦੋਂ ਮਰਜ਼ੀ ਰਾਬਤਾ ਕਾਇਮ ਕਰ ਸਕਦਾ, ਔਰ ਜਦੋਂ ਮਰਜ਼ੀ ਆਵੇ ਵੈਲਕਮ ਹੈ ਜੀ, ਆਇਆ ਨੀ, ਜਦੋਂ ਮਰਜ਼ੀ ਆਵੇ, ਕੋਈ ਟੈਨਸ਼ਨ ਨੀ।
1: ਚਲੋ, ਗੱਲ ਹੈ ਸੰਧੂ ਸਾਹਿਬ, ਸਾਡੀਆਂ ਸ਼ੁਭ ਕਾਮਨਾਵਾਂ ਤੁਹਾਡੇ ਇਰਾਦਿਆਂ ਦੇ ਨਾਲ ਕਿ ਤੁਸੀਂ ਇੱਕ ਜਿੱਦਾਂ ਕਹਿੰਦੇ ਮਿਸ਼ਨ, ਜਿਹੜਾ ਮਿਸ਼ਨ ਤੋਂ ਬਿਨਾਂ ਜ਼ਿੰਦਗੀ ਅਧੂਰੀ ਹੈ।
0: ਹਾਂਜੀ,
1: ਇਸ ਕਰਕੇ ਜਿਹੜਾ ਮਾਲਕ ਨੇ ਤੁਹਾਨੂੰ ਪਰਮਿਸ਼ਨ ਦਿੱਤੀ ਹੈ, ਜੇ ਫਿਰ ਤੁਹਾਡਾ ਮਿਸ਼ਨ ਹੀ ਨਹੀਂ ਹੈ ਤਾਂ ਫਿਰ ਤਾਂ ਤੁਸੀਂ ਫੇਲ ਹੋ ਨਾ।
0: ਹਾਂਜੀ ਹਾਂਜੀ,
1: ਤੁਹਾਨੂੰ ਆਉਣ ਦੀ ਪਰਮਿਸ਼ਨ ਮਿਲੀ ਹੈ, ਕੰਮ ਕਰਨ ਦੀ ਪਰਮਿਸ਼ਨ ਮਿਲੀ ਹੈ, ਤਾਂ ਇਸ ਕਰਕੇ ਆਪਣਾ ਮਿਸ਼ਨ ਜਿਹੜਾ ਸਥਾਪਿਤ ਕਰਨਾ ਬੜਾ ਜ਼ਰੂਰੀ ਹੈ। ਸੋ ਤੁਸੀਂ ਇੱਕ ਮਿਸ਼ਨ ਦੇ ਉੱਤੇ ਕੰਮ ਕਰ ਰਹੇ ਹੋ ਕਿ ਮੈਂ ਇਸ ਕਿੱਤੇ ਧੰਦੇ ਨੂੰ ਦੁਨੀਆਂ ਦੇ ਜਿੱਦਾਂ ਕਹਿੰਦੇ ਹੋ ਨਕਸ਼ੇ ਦੇ ਉੱਤੇ ਦੁਨੀਆਂ ਦੇ ਵਿੱਚ ਇੱਕ ਅਪਨਾਮ ਸਥਾਪਿਤ ਕਰਨਾ ਹੈ ਕਿ ਭੇਡ ਪਾਲਣ ਦਾ ਕਿੱਤਾ ਧੰਦਾ ਕੋਈ ਗਰੀਬੀ ਰੇਖਾ ਵਾਲਾ ਕਿੱਤਾ ਧੰਦਾ ਨਹੀਂ ਹੈ, ਇਹਨੂੰ ਹਰ ਵਿਅਕਤੀ ਵਿਸ਼ੇਸ਼ ਜੋ ਵੀ ਚਾਹੁੰਦਾ ਹੈ, ਜੋ ਚਾਹਤ ਰੱਖਦਾ ਹੈ, ਕਰ ਸਕਦਾ ਹੈ। ਸੋ ਇੱਕ ਵਾਰ ਫਿਰ ਤੁਹਾਡੇ ਕਿੱਤੇ ਧੰਦੇ ਲਈ, ਤੁਹਾਡੇ ਇਰਾਦਿਆਂ ਲਈ ਸਾਡੀਆਂ ਸ਼ੁਭਕਾਮਨਾਵਾਂ। ਦਿਹਾਤੀ ਪ੍ਰੋਗਰਾਮ 'ਚ ਤੁਸੀਂ ਸਾਡੇ ਨਾਲ ਸਾਂਝ ਪਾਈ ਆਪਣੇ ਵਿਚਾਰਾਂ ਦੀ, ਉਹਦੇ ਲਈ ਸ਼ੁਕਰੀਆ। ਨੰਬਰ ਇੱਕ ਵਾਰੀ ਸੰਧੂ ਸਾਹਿਬ ਦਾ ਆਪਾਂ ਫਿਰ ਦੁਹਰਾ ਦਿੰਦੇ ਹਾਂ, 95-996-75-995, ਇਹ ਇਹਨਾਂ ਦਾ ਸੰਪਰਕ ਨੰਬਰ ਹੈ। ਅਤੇ ਵਕਤ ਰਹਿੰਦਿਆਂ ਫੋਨ ਕਰੋ, ਕਈ ਵਾਰੀ ਇਹ ਹੁੰਦਾ ਕਿ ਸੱਜਣ ਟਾਈਮ ਵੇਲਾ ਕੁ ਵੇਲਾ ਨਹੀਂ ਦੇਖਦੇ, ਸੋ ਵੇਲਾ ਕੁ ਵੇਲਾ ਦੇਖ ਕੇ ਫੋਨ ਸਾਨੂੰ ਕਰਨਾ ਚਾਹੀਦਾ, ਕਿਉਂਕਿ ਸ਼ਿਸ਼ਟਾਚਾਰ ਅਤੇ ਸੱਭਿਆਚਾਰ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹਨਾਂ ਨੂੰ ਧਿਆਨ ਦੇ ਵਿੱਚ ਰੱਖਣਾ ਬੜਾ ਜ਼ਰੂਰੀ ਹੈ। ਬਹੁਤ ਬਹੁਤ ਸ਼ੁਕਰੀਆ ਸੰਧੂ ਸਾਹਿਬ ਤੁਹਾਡਾ।

0: ਚੀਜ਼ ਨੂੰ, ਆਪਣੇ ਹਮੇਸ਼ਾ ਕਿਸੇ ਜਗਿਆਸਾ ਨੂੰ, ਇਹ ਕਿਸੇ ਨਾ ਕਿਸੇ ਤਰ੍ਹਾਂ ਨਾ ਆਪਾਂ ਨੂੰ ਹਮੇਸ਼ਾ ਇੱਦਾਂ ਅਟਰੈਕਟ ਕਰਦਾ ਰਿਹਾ ਵਾ ਕਿ ਇਹ ਪੰਛੀ ਹਜ਼ਾਰਾਂ ਸਾਲਾਂ ਤੋਂ ਆਪਾਂ, ਈਵਨ ਕਿ ਬਹੁਤ ਸਾਰੀਆਂ ਪੁਰਾਣੀਆਂ ਸਭਿਤਾਵਾਂ ਦੇ ਵਿੱਚ ਵੀ ਪੰਛੀਆਂ, ਪ੍ਰਵਾਸੀ ਪੰਛੀਆਂ ਦਾ ਜ਼ਿਕਰ ਆਇਆ ਹੈ, ਉਹਨਾਂ ਦੀਆਂ ਉਹਨਾਂ ਦੇ ਫੋਟੋਗ੍ਰਾਫ ਸ਼ਿਲਾਲੇਖਾਂ ਵਿੱਚ ਮਿਲੇ ਨੇ। ਜਿਹੜੇ ਪ੍ਰਵਾਸੀ ਪੰਛੀ ਨੇ ਅਤੇ ਆਮ ਪੰਛੀਆਂ ਦਾ ਸਭ ਤੋਂ ਵੱਡਾ ਅੰਤਰ ਇਹ ਆ, ਪ੍ਰਵਾਸ ਦਾ ਇਹਦੇ ਮਤਲਬ ਆ ਕਿ ਜਿਹੜੇ ਪੰਛੀ ਆਪਣੀਆਂ ਰਹਿਣ ਵਾਲੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ, ਉਸ ਥਾਂ ਤੋਂ ਦੂਸਰੀ ਥਾਂ ਜਿਹੜੀ ਕਿ ਹਜ਼ਾਰਾਂ ਮੀਲ ਦੂਰ ਹੈਗੀ ਆ, ਉੱਥੇ ਜਾ ਕੇ ਆਪਣਾ ਉਹ ਟਾਈਮ ਜਦੋਂ ਕਿ ਪ੍ਰਜਨਨ ਥਾਵਾਂ 'ਤੇ ਖਾਣ ਪੀਣ ਦੇ ਸਰੋਤ ਘੱਟ ਜਾਂਦੇ ਨੇ ਔਰ ਜਿਹੜਾ ਤਾਪਮਾਨ ਕਾਫੀ ਡਿੱਗ ਪੈਂਦਾ ਜਾਂ ਬਰਫ਼ ਦੇ ਥੱਲੇ ਆ ਜਾਂਦਾ, ਸੋ ਉਹ ਉੱਥੋਂ ਮਾਈਗ੍ਰੇਟ ਕਰਕੇ ਉਹਨਾਂ ਸਾਊਥ ਵੱਲ, ਉਹਨਾਂ ਥਾਵਾਂ ਵੱਲ ਜਾਂਦੇ ਨੇ ਜਿਹੜੀਆਂ ਕਿ ਗਰਮ ਨੇ, ਜਿੱਥੇ ਖਾਣ ਪੀਣ ਦੀ ਜਿਹੜੀ ਹੈਗੀ ਹੈ ਪ੍ਰਫੁੱਲਤ ਸਾਧਨ ਅਵੇਲੇਬਲ ਨੇ, ਪਰ ਮੌਸਮ ਦੇ ਬਦਲਣ ਦੇ ਨਾਲ ਹੀ ਉਹ ਮੌਸਮ ਦੇ ਸੰਕੇਤਾਂ ਨੂੰ ਦੇਖ ਕੇ ਮੁੜ ਆਪਣੀਆਂ ਥਾਵਾਂ ਜਿੱਥੇ ਕਿ ਉਹ ਪ੍ਰਜਨਨ ਕਰਦੇ ਨੇ ਵਾਪਸ ਆ ਜਾਂਦੇ ਨੇ। ਇਹਦਾ ਮਤਲਬ ਇਹ ਆ ਕਿ ਮਾਈਗ੍ਰੇਸ਼ਨ, ਪ੍ਰਵਾਸ ਦਾ ਇਹ ਮਤਲਬ ਆ ਇੱਕ ਥਾਂ ਤੋਂ ਦੂਸਰੀ ਥਾਂ 'ਤੇ ਟਰੈਵਲ ਕਰਨਾ, ਔਰ ਉਹਦੇ ਵਿੱਚ ਲੰਬੀ ਦੂਰੀ ਦੇ ਪੰਛੀ ਵੀ ਨੇ ਅਤੇ ਛੋਟੀ ਦੂਰੀ ਦੇ ਪੰਛੀ ਵੀ ਨੇ। ਸੋ ਉਹ ਜਾਂਦੇ ਨੇ ਅਤੇ ਉਹ ਵਾਪਸ ਆਉਂਦੇ ਨੇ ਔਰ ਹਰ ਸਾਲ ਇੱਦਾਂ ਕਰਦੇ ਨੇ। ਇਹਦਾ ਮਤਲਬ ਹੈ ਕਿ ਮੌਸਮੀ ਬਦਲਾਅ ਦੇ ਨਾਲ ਉਹਨਾਂ ਦੀ ਮੂਵਮੈਂਟ ਹੁੰਦੀ ਆ।
1: ਅੱਛਾ, ਇਹਦੇ 'ਚ ਬੜਾ ਇੱਕ ਦੇਖੋ ਜਿੱਦਾਂ ਕਿਹਾ ਕਿ ਇਸ ਜਿਹੜਾ ਸਬਜੈਕਟ ਹੈ ਜਾਂ ਵਿਸ਼ਾ ਹੈ ਬੜਾ ਦਿਲਚਸਪੀ ਵਾਲਾ।
0: ਜੀ ਜੀ,
1: ਹੁਣ ਇੱਥੇ ਗੱਲ ਆ ਜਾਂਦੀ ਹੈ ਕਿ ਮਾਲਕ ਨੇ ਸੋਝੀ ਜਾਂ ਸਮਝ ਦੀ ਤਾਕਤ ਇਕੱਲੇ ਮਨੁੱਖ ਨੂੰ ਨਹੀਂ ਦਿੱਤੀ, ਜਿੱਦਾਂ ਤੁਸੀਂ ਕਿਹਾ ਕਿ ਹਜ਼ਾਰਾਂ ਮੀਲ ਦੀ ਦੂਰੀ ਉਹ ਤੈਅ ਕਰਦੇ ਹੈ,
0: ਬਿਲਕੁਲ ਜੀ,
1: ਔਰ ਆ ਕੇ ਉਸੇ ਰਸਤੇ ਉੱਥੇ ਵਾਪਸ ਜਾਂਦੇ,
0: ਬਿਲਕੁਲ ਜੀ।
1: ਇਸ ਚੀਜ਼ ਨੂੰ ਸਮਝਣਾ ਚਾਹਾਂਗੇ ਕਿ ਕੀ ਐਸੀ ਬਿਰਤੀ ਹੈ ਉਹਨਾਂ ਦੀ ਜਾਂ ਕੀ ਐਸੀ ਪ੍ਰਵਿਰਤੀ ਹੈ ਜਿਹੜੇ ਹਜ਼ਾਰਾਂ ਲੱਖਾਂ ਮੀਲ ਦੀ ਦੂਰੀ ਤੈਅ ਕਰਕੇ ਇੱਕ ਨਿਰਧਾਰਿਤ ਜਗ੍ਹਾ 'ਤੇ ਆਉਂਦੇ ਆ ਹਰ ਸਾਲ ਅਤੇ ਉਸੇ ਨਿਰਧਾਰਿਤ ਜਗ੍ਹਾ ਤੋਂ ਮੁੜ ਉੱਥੇ ਵਤਨ ਦੇ ਵਿੱਚ ਆਪਣੇ ਜਗ੍ਹਾ 'ਤੇ ਵਾਪਸ ਜਾਂਦੇ।
0: ਬਿਲਕੁਲ ਸਹੀ ਕਿਹਾ ਜੀ ਤੁਸੀਂ। ਜਿਹੜੇ ਪੰਛੀ ਨੇ ਜਦੋਂ ਇਹ ਟਰੈਵਲ ਕਰਦੇ ਨੇ, ਸਭ ਤੋਂ ਵੱਡੀ ਗੱਲ ਇਹ ਹੈ ਕਿ ਪੰਛੀਆਂ ਦੀਆਂ ਤਕਰੀਬਨ 10,000 ਪ੍ਰਜਾਤੀਆਂ ਨੇ ਦੁਨੀਆਂ ਦੇ ਵਿੱਚ। 10,000 ਪ੍ਰਜਾਤੀਆਂ ਦੇ ਵਿੱਚੋਂ 2,274 ਪ੍ਰਜਾਤੀਆਂ ਪੰਛੀਆਂ ਦੀਆਂ ਅਜਿਹੀਆਂ ਨੇ ਜਿਹੜੀਆਂ ਕਿ ਮਾਈਗ੍ਰੇਸ਼ਨ ਕਰਦੀਆਂ ਨੇ, ਪ੍ਰਵਾਸ ਕਰਦੀਆਂ ਨੇ, ਜਿਹੜਾ ਕਿ ਕਾਫੀ ਵੱਡਾ ਨੰਬਰ ਹੈ। ਸੋ ਇਹ ਜਿਹੜਾ ਹੈਗਾ, ਔਰ ਉਹ ਜਿਹੜਾ ਆਪਾਂ ਪ੍ਰਵਾਸ ਕਰਦੇ ਹਾਂ ਨਾ ਜੀ, ਉਹ ਵੀ ਫਲਾਈਵੇ ਫਿਕਸਡ ਨੇ।
1: ਅੱਛਾ,
0: ਹਾਂ, ਉਹ ਮਤਲਬ ਜਿਵੇਂ ਸੈਂਟਰਲ ਏਸ਼ੀਅਨ ਫਲਾਈਵੇ ਆ, ਜਿਹੜਾ ਕਿ ਸਮਝ ਲਓ ਕਿ ਜਿਹੜੇ ਈਸਟ ਯੂਰਪ ਤੋਂ ਪੰਛੀ ਆਉਂਦੇ ਆ, ਸੈਂਟਰਲ ਏਸ਼ੀਆ ਤੋਂ ਆਉਂਦੇ ਆ, ਤਾਂ ਜਦੋਂ ਇੰਡੀਅਨ ਓਸ਼ਨ ਵੱਲ ਜਾਂਦੇ ਆ ਤਾਂ ਭਾਰਤ ਮਹਾਂਦੀਪ 'ਚ ਹੋ ਕੇ ਜਾਂਦੇ ਆ। ਇਹ ਸੈਂਟਰਲ ਏਸ਼ੀਅਨ ਫਲਾਈਵੇ ਬਹੁਤ ਵੱਡਾ ਫਲਾਈਵੇ ਆ, ਬਹੁਤ ਹੀ ਕਿਸਮਾਂ ਦੇ ਪੰਛੀ, ਵਿਭਿੰਨ ਉਹਨਾਂ ਦੀ ਹੈਗੀ ਆ, ਕੁਝ ਹੰਸ ਨੇ, ਕੁਝ ਬਤਕਾਂ ਨੇ, ਕੁਝ ਉਹਨਾਂ ਦੇ ਵਿੱਚੋਂ ਜਿਹੜੇ ਸ਼ਿਕਾਰੀ ਪੰਛੀ ਵੀ ਨੇ, ਕੁਝ ਛੋਟੇ ਪੰਛੀ ਨੇ, ਕੁਝ ਦਰਿਆਵਾਂ ਅਤੇ ਤੱਟਾਂ 'ਤੇ ਰਹਿਣ ਵਾਲੇ ਪੰਛੀ ਨੇ। ਸੋ ਅਲੱਗ ਅਲੱਗ ਗਰੁੱਪਸ ਦੇ ਉਹ ਪੰਛੀ ਨੇ ਜਿਹੜੇ ਕਿ ਇਸ ਫਲਾਈਵੇ 'ਤੇ ਟਰੈਵਲ ਕਰਦੇ ਆ। ਸੋ ਤੁਹਾਨੂੰ ਐਂ ਲੱਗੇਗਾ ਕਿ ਫਲਾਈਵੇ ਤਾਂ ਐਂ ਲੱਗਦਾ ਜਿਵੇਂ ਕਿਸੇ ਨਾ ਜਹਾਜ਼ਾਂ ਦਾ ਫਲਾਈਵੇ ਆ, ਕਿ ਉਹ ਇਸ ਦੇਸ਼ ਤੋਂ ਦੂਜੇ ਦੇਸ਼। ਸੋ ਸਦੀਆਂ ਤੋਂ ਉਸੇ ਰੂਟ 'ਤੇ ਆ। ਜਿਹੜਾ ਇਹ ਰੂਟ ਆ, ਇਹ ਜਾਂ ਤਾਂ ਕਿਸੇ ਵੱਡੇ ਪਹਾੜਾਂ ਦੇ ਨਾਲ ਹੈਗਾ, ਜਾਂ ਤੱਟਵਰਤੀ ਏਰੀਆ ਦੇ ਨਾਲ ਆ, ਜਾਂ ਇਹ ਦਰਿਆਵਾਂ ਦੇ ਨਾ ਜਿਹੜੀ ਸੇਧ ਆ ਉਹਨੂੰ ਲੈ ਕੇ ਵੀ ਚੱਲਦੇ ਆ। ਪਰ ਇਹਨਾਂ ਦੇ ਵਿੱਚ, ਇਹਨਾਂ ਪੰਛੀਆਂ ਦੇ ਵਿੱਚ, ਜਿਵੇਂ ਆਪਾਂ ਹੁਣੇ ਗੱਲ ਕੀਤੀ ਆ, ਕੁਦਰਤੀ ਰੂਪ ਦੇ ਵਿੱਚ ਨਾ ਇੱਕ ਮਾਈਗ੍ਰੇਟਰੀ ਰੈਸਟਲੈਸਨੈਸ ਸੋਜਨੀ ਹੋ ਜਾਂਦੀ ਆ ਜਦੋਂ ਕਿ ਦਿਨ ਛੋਟੇ ਹੋਣੇ ਸ਼ੁਰੂ ਹੋ ਜਾਂਦੇ ਆ। ਦੂਸਰਾ ਇਹ ਆ ਕਿ ਇਹ ਅਰਥ ਦੀ ਮੈਗਨੈਟਿਕ ਫੀਲਡ ਨੂੰ ਵੀ ਕੈਚ ਕਰਦੇ ਆ, ਔਰ ਇਹਨਾਂ ਦੇ ਵਿੱਚ ਇਹ ਵੀ ਹੈਗਾ ਕਿ ਇਹ ਸਨ ਅਤੇ ਮੂਨ ਦੀ ਮੂਵਮੈਂਟ ਨੂੰ ਵੀ ਦੇਖਦੇ ਆ। ਸੋ ਇਹਨਾਂ ਦੇ ਅੰਦਰ ਜਿਹੜਾ ਹੈਗਾ ਜੈਨੇਟਿਕਲੀ ਇੱਦਾਂ ਹੈ ਕਿ ਉੱਦਾਂ ਮੂਵ ਕਰਦੇ ਆ, ਕਿਉਂਕਿ ਉਹ ਰਾਤ ਨੂੰ ਵੀ ਕਈ ਮਾਈਗ੍ਰੇਟ ਕਰਦੇ ਆ, ਕਈ ਦਿਨੇ ਕਰਦੇ ਆ। ਅਤੇ ਦਿਨੇ ਦਾ ਚਲੋ ਆਪਾਂ ਕਹਿੰਦੇ ਹਾਂ ਵੀ ਉਹਨਾਂ ਨੂੰ ਯਾਦ ਰਹਿ ਜਾਂਦਾ, ਵੀ ਉਹਨਾਂ ਨੂੰ ਸਾਰਾ ਮੈਪ ਯਾਦ ਰਹਿ ਜਾਂਦਾ ਹੋਊਗਾ, ਵੀ ਉਹ ਆਪਣੇ ਬੱਚਿਆਂ ਨੂੰ ਗਾਂਹ ਦੀ ਗਾਂਹ ਜਨਰੇਸ਼ਨਸ ਨੂੰ ਦੱਸਦੇ ਹੋਣਗੇ, ਅਤੇ ਰਾਤ ਨੂੰ ਉਹਨਾਂ ਨੂੰ ਕੀ ਯਾਦ ਰਹਿੰਦਾ ਹੋਊਗਾ। ਸੋ ਇਹਦਾ ਮਤਲਬ ਇਹ ਹੈਗਾ ਕਿ ਤਾਰਿਆਂ ਦੀ ਦਿਸ਼ਾ, ਮੂਨ ਦੀ ਦਿਸ਼ਾ ਅਤੇ ਅਰਥ ਦੇ ਮੈਗਨੈਟਿਕ ਫੀਲਡ ਦੇ ਵਿੱਚ ਉਹਨਾਂ ਦੇ ਵਿੱਚ ਕੁਝ ਜੈਨੇਟਿਕ ਆ, ਕੁਝ ਲਰਨਿੰਗ ਵੀ ਆ, ਜਿਹੜੀ ਕਿ ਆਪਣੇ ਜਿਹੜੇ ਵੱਡਿਆਂ ਨੂੰ ਦੇਖ ਕੇ ਉਹ ਪਿੱਛੇ ਪਿੱਛੇ ਪੰਛੀ 'ਚ ਉੱਡਦੇ ਆ ਤਾਂ ਉਹਨਾਂ ਨੂੰ ਪਤਾ ਲੱਗਦਾ ਹੈਗਾ। ਕਈ ਪੰਛੀ ਤਾਂ ਅਜਿਹੇ ਨੇ ਉਸੇ ਆਲਣੇ 'ਚ ਹਰ ਸਾਲ ਆਉਂਦੇ ਆ। ਸੋ ਇਹ ਜਿਹੜੀ ਇੱਕ ਬਹੁਤ ਮਤਲਬ ਇਹ ਬੜੀ ਦਿਲਚਸਪ ਨੇ। ਭਾਰਤ ਦੇ ਵਿੱਚ ਜਿਵੇਂ ਸਾਈਬੇਰੀਅਨ ਕਰੇਨ ਆਉਂਦਾ ਵਾ, ਇਹ ਬਹੁਤ ਹੀ ਦੁਰਲੱਭ ਪੰਛੀ ਆ। ਇਹ ਬਹੁਤ ਹੀ ਨੌਰਥ ਸਾਈਬੇਰੀਆ ਤੋਂ ਇੰਡੀਆ ਦੇ ਅਲੱਗ ਅਲੱਗ ਵੈਟਲੈਂਡਸ ਦੇ ਵਿੱਚ ਆਉਂਦਾ, ਬਹੁਤ ਲੰਬਾ ਸਫ਼ਰ ਹੈ, ਔਰ ਇਹ ਜਦੋਂ ਆਉਂਦਾ ਤਾਂ ਕਈ ਦੇਸ਼ਾਂ ਵਿੱਚ ਇਹਦੇ 'ਤੇ ਸ਼ਿਕਾਰ ਵੀ ਹੁੰਦਾ ਵਾ।
1: ਅੱਛਾ,
0: ਹਾਂ, ਜਿਵੇਂ ਕੋਈ ਕੁਝ ਇਰਾਨ ਦੇ ਕੁਝ ਹਿੱਸੇ ਦੇ ਵਿੱਚ, ਅਫਗਾਨਿਸਤਾਨ ਦੇ, ਜਿੱਥੇ ਕਿ ਸਰਕਾਰ ਨੇ ਕਾਨੂੰਨ ਸਖ਼ਤ ਨਹੀਂ ਨਾ ਲਾਏ, ਉੱਥੇ ਲੋਕ ਇਹਦਾ ਸ਼ਿਕਾਰ ਵੀ ਕਰਦੇ ਆ। ਜਦੋਂ ਆਪਣੇ ਵੈਟਲੈਂਡਸ ਦੇ ਵਿੱਚ ਆਉਂਦਾ ਹੈਗਾ, ਸੋ ਵੈਟਲੈਂਡਸ ਦੀ ਆਪਣੀ ਜਿਹੜੀ ਹੈਲਥ ਆ, ਉਹਨਾਂ ਦੇ ਪਾਣੀ ਦੀ ਸ਼ੁੱਧਤਾ ਬਹੁਤ ਜ਼ਰੂਰੀ ਆ, ਉਹਦੇ ਆਸ ਪਾਸ ਜਿਹੜਾ ਹੈਗਾ ਬਨਸਪਤੀ ਬਹੁਤ

0: ਜ਼ਰੂਰੀ ਆ ਤਾਂ ਕਿ ਹਰ ਸਾਲ ਇਹ ਪੰਛੀ ਆਉਂਦੇ ਰਹਿਣ। ਸੋ ਉਸੇ ਤਰ੍ਹਾਂ ਇੰਡੀਆ 'ਚ ਇੱਕ ਆਉਂਦਾ ਬਾਰ ਹੈਡਿਡ ਗੂਜ਼, ਜਿਹੜਾ ਤੁਸੀਂ ਸਮਝ ਲਓ ਹਾਂਸਾ, ਹੈ ਨਾ। ਇਹ ਜਿਹੜਾ ਹਾਂਸਾ ਬਹੁਤ ਉੱਚਾ ਉੱਡਦਾ, ਕਈ ਜਗ੍ਹਾ ਤਾਂ ਹਿਮਾਲਿਆ ਦੇ ਜਿਹੜੇ ਉੱਚੇ ਉੱਚੇ ਪਹਾੜ ਵੀ ਇਹ ਕ੍ਰੋਸ ਕਰਦਾ ਪਾਇਆ ਗਿਆ ਵਾ। ਸੋ ਇਹਨਾਂ ਨੂੰ ਦੇਖੋ ਉੱਤੋਂ ਉੱਡ ਕੇ ਕਿਤੋਂ ਕਿ ਸੈਂਟਰ ਦੇ ਏਸ਼ੀਆ ਤੋਂ ਇਹ ਭਾਰਤ ਦੇ ਵੈਟਲੈਂਡਸ ਜਾਣਾ, ਮਤਲਬ ਕਿ ਇਹ ਕਿੱਡੀ ਵੱਡੀ ਆਪਣੇ ਆਪ ਦੇ ਵਿੱਚ ਇੱਕ ਉਪਲਬਧੀ ਆ ਇੱਕ ਛੋਟੇ ਜਿਹੇ ਜੀਵ ਦੇ ਲਈ। ਸੋ ਉਸੇ ਇੱਕ ਫਲੈਮਿੰਗੋਜ਼ ਨੇ, ਫਲੈਮਿੰਗੋਜ਼ ਭਾਰਤ ਦੇ ਵਿੱਚ ਆਉਂਦੇ ਨੇ, ਗੁਲਾਬੀ ਰੰਗ ਦੇ ਨੇ, ਆਪਾਂ ਦੇਖਦੇ ਹੁੰਦੇ ਹਾਂ ਟੀਵੀ 'ਤੇ ਵੀ ਕਿੰਨੇ ਸੋਹਣੇ ਲੱਗਦੇ ਲੰਬੇ ਲੰਬੇ ਪੰਛੀ ਖੜ੍ਹੇ। ਇਹ ਮਹਾਰਾਸ਼ਟਰ ਅਤੇ ਗੁਜਰਾਤ ਦੇ ਤੱਟੀ ਏਰੀਆ ਦੇ ਵਿੱਚ ਤਾਂ ਵੈਟਲੈਂਡਸ ਦੇ ਵਿੱਚ ਫਲੈਮਿੰਗੋਜ਼ ਆਉਂਦੇ ਆ, ਸੋ ਹਜ਼ਾਰਾਂ ਦੀ ਗਿਣਤੀ ਵਿੱਚ ਆਉਂਦੇ ਹੈਗੇ ਆ। ਉਸੇ ਤਰ੍ਹਾਂ ਰੋਜ਼ੀ ਸਟਾਰਲਿੰਗਸ ਪੰਛੀ ਹੈਗੇ ਆ, ਇਹ ਵੀ ਪੂਰਬੀ ਯੂਰਪ ਤੋਂ ਲੈ ਕੇ ਅਲੱਗ ਅਲੱਗ ਕੇਂਦਰੀ ਮਤਲਬ ਏਸ਼ੀਆ ਦੇ ਦੇਸ਼ਾਂ ਦੇ ਵਿੱਚੋਂ ਦੀ ਹੋ ਕੇ ਕਿੱਥੇ ਭਾਰਤ ਪਹੁੰਚਦੇ ਆ। ਔਰ ਦੇਖੋ ਹਰ ਸਾਲ ਆਉਂਦੇ ਆ ਤੇ ਹਰ ਸਾਲ ਜਾਂਦੇ ਆ, ਇਹ ਆਪਣੇ ਆਪ ਦੇ ਵਿੱਚ ਇੱਕ ਨੇਚਰ ਦਾ ਮਿਰਾਕਲ ਹੀ ਆ।
1: ਅੱਛਾ ਡਾਕਟਰ ਸਾਹਿਬ, ਇਹਦੇ ਚ ਇੱਕ ਦੇਖੋ ਸਵਾਲ ਜਿਹੜਾ ਤੁਸੀਂ ਜ਼ਿਕਰ ਕੀਤਾ ਹੈ ਕਿ ਸਾਡੇ ਦੇਸ਼ ਦੇ ਵਿੱਚ ਆਉਂਦੇ ਹੈ,
0: ਜੀ ਸਰ,
1: ਕੀ ਇਦਾਂ ਦੀ ਖੋਜ ਹੈ ਕਿ ਹੋਰ ਦੇਸ਼ਾਂ 'ਚ ਵੀ ਜਾਂਦੇ ਹੈ?
0: ਹਾਂਜੀ, ਫਲਾਈਵੇਜ਼ ਤਾਂ ਦੁਨੀਆ 'ਤੇ ਜੀ ਬਹੁਤ ਨੇ, ਤਕਰੀਬਨ 9 ਹੋਰ ਫਲਾਈਵੇਜ਼ ਨੇ ਜਿਨ੍ਹਾਂ ਦੇ ਬਾਰੇ ਜ਼ਿਕਰ ਆਉਂਦਾ ਹੈ, ਜਿਨ੍ਹਾਂ 'ਤੇ ਕੰਮ ਹੋ ਰਿਹਾ ਹੈਗਾ। ਲੇਕਿਨ ਆਪਾਂ ਕੁਝ ਆਪਣੇ ਬਾਰੇ ਜ਼ਿਆਦਾ ਆਪਣੀ ਚੀਜ਼ ਨੂੰ ਅਹਿਮੀਅਤ ਦਿੰਦੇ ਹਾਂ ਤਾਂ ਸਿਰਫ ਮੈਂ ਉਹ ਸੈਂਟਰਲ ਏਸ਼ੀਅਨ ਫਲਾਈਵੇ ਦਾ ਹੀ ਜ਼ਿਕਰ ਕੀਤਾ ਹੈ, ਅਟਲਾਂਟਿਕ ਫਲਾਈਵੇਜ਼ ਵੀ ਨੇ। ਉਹ ਜਿਵੇਂ ਆਪਣੇ ਜਿਹੜੇ ਪੰਛੀ ਆਉਂਦੇ ਨੇ ਨੌਰਥ ਤੋਂ ਸਾਊਥ ਆਉਂਦੇ ਆ, ਉਸੇ ਤਰ੍ਹਾਂ ਜਿਹੜਾ ਸਦਰਨ ਹੈਮੀਸਫੀਅਰ ਜਿਹੜਾ ਹੈਗਾ ਦੱਖਣੀ ਜਿਹੜਾ ਪਾਸੇ ਪੰਛੀ ਉਹ ਨੌਰਥ ਨੂੰ ਜਾਂਦੇ ਆ, ਯਾਨੀ ਕਿ ਉਹਨਾਂ ਦੀ ਜਿਹੜੀ ਡਾਇਰੈਕਸ਼ਨ ਆਫ ਮਾਈਗ੍ਰੇਸ਼ਨ ਉਲਟੀ ਆ ਆਪਣੇ ਨਾਲੋਂ। ਸੋ ਉਹ ਸੈਂਟਰ ਵੱਲ ਆਉਂਦੇ ਆ ਤੇ ਆਪਣੇ ਵਾਲੇ ਜਿਹੜੇ ਹੈਗੇ ਨੌਰਥ ਤੋਂ ਸਾਊਥ ਵੱਲ ਆਉਂਦੇ ਹੈਗੇ ਆ।
1: ਇਹ ਸਾਡੇ ਵਾਲੇ ਨਹੀਂ ਜਾਂਦੇ ਉਧਰ?
0: ਸਰ ਜਿਹੜੇ ਸਾਡੇ ਵਾਲੇ ਪੰਛੀ ਨੇ ਬਹੁਤ ਸਾਰੀਆਂ ਜਾਤੀਆਂ ਜਿਹੜੀਆਂ ਆਪਣੇ ਨੇ ਨਾ ਜੀ, ਉਹ ਜਿਹਨੂੰ ਆਪਾਂ ਰੈਜ਼ੀਡੈਂਟ ਬਰਡਸ ਜਿਵੇਂ ਕਹਿੰਦੇ ਆ ਕਿ ਦੂਜੇ ਪੰਛੀਆਂ ਦੇ
1: ਬਾਕੀ ਰੁੱਖੀ ਪ੍ਰਵਾਸ ਤਾਂ ਬਹੁਤ ਹੋ ਰਿਹਾ ਨਾ।
0: ਹਾਂਜੀ ਸਰ,
1: ਹਨਾ। ਦੇਖੋ ਇਹ ਚੀਜ਼ ਨੂੰ ਕੋਰਲੇਟ ਕਰਕੇ ਦੇਖਣਾ ਬੜਾ ਜ਼ਰੂਰੀ ਹੈ ਕਿ ਸਾਨੂੰ ਪੰਛੀਆਂ ਤੋਂ ਸਿੱਖਣਾ ਚਾਹੀਦਾ ਹੈ ਕਿ ਇਸ ਧਰਤੀ ਦੇ ਪੰਛੀ ਪ੍ਰਵਾਸ ਨਹੀਂ ਕਰਦੇ,
0: ਬਿਲਕੁਲ,
1: ਪਰ ਇਸ ਧਰਤੀ ਦੇ ਮਨੁੱਖ ਪ੍ਰਵਾਸ ਕਰਦੇ।
0: ਹਾਂ, ਪਰ ਇੱਥੇ ਪੰਛੀ ਪ੍ਰਵਾਸ ਹੋ ਕੇ ਆਉਂਦੇ ਆ,
1: ਇੱਥੇ ਪ੍ਰਵਾਸ ਹੋ ਕੇ ਆਉਂਦੇ ਆ। ਤੁਸੀਂ ਇਹ ਨਹੀਂ ਸਮਝਦੇ ਕਿ ਕੁਦਰਤ ਨੇ ਕਿੱਡਾ ਵੱਡਾ ਵਰਤਾਰਾ ਹੈ ਸਾਡੇ ਮੁਲਕ ਨੂੰ ਦਿੱਤਾ, ਸਾਡੀ ਧਰਤੀ ਨੂੰ ਦਿੱਤਾ,
0: ਸਾਡੇ ਕੁਦਰਤੀ ਸੋਮੇ ਕਿੰਨੇ ਨੇ,
1: ਪੰਛੀ ਤੱਕ ਜਿਹੜੇ ਹਜ਼ਾਰਾਂ ਮੀਲ ਦੀ ਦੂਰੀ ਤੈਅ ਕਰਕੇ ਇੱਥੇ ਆਉਂਦੇ ਆ,
0: ਬਿਲਕੁਲ,
1: ਸਾਡੇ ਲੋਕ ਉੱਥੇ ਚੰਦ ਪੈਸਿਆਂ ਲਈ ਪ੍ਰਵਾਸ ਕਰਕੇ ਜਾਂਦੇ।
0: ਸਰ ਸਾਡੀ ਸਰਕਾਰ ਨੇ ਬਹੁਤ ਸਾਰੇ ਪਿਛਲੇ ਸਾਲਾਂ ਤੋਂ ਯਤਨ ਕੀਤੇ ਨੇ ਕਿ ਇਹ ਪ੍ਰਵਾਸੀ ਪੰਛੀਆਂ ਦੇ ਲਈ ਕੰਜ਼ਰਵੇਸ਼ਨ ਲਈ ਬੈਸਟ ਹੋਵੇ। 2020 ਦੇ ਵਿੱਚ ਨਾ ਆਨਰੇਬਲ ਪ੍ਰਾਈਮ ਮਿਨਿਸਟਰ ਨੇ ਜੀ ਨੇ ਵੀ ਆਪਣੀ ਮਨ ਕੀ ਬਾਤ ਦੇ ਵਿੱਚ ਕਿਹਾ ਸੀ ਕਿ ਆਪਾਂ ਨੂੰ ਪ੍ਰਵਾਸੀ ਪੰਛੀਆਂ ਦੀ ਪ੍ਰੋਟੈਕਸ਼ਨ ਦੇ ਲਈ, ਫਲਾਈਵੇ ਦੀ ਪ੍ਰੋਟੈਕਸ਼ਨ ਲਈ ਕੰਮ ਕਰਨਾ ਚਾਹੀਦਾ ਵਾ। ਈਵਨ ਕਿ ਇਸ 22 ਅਪ੍ਰੈਲ 2026 ਨੂੰ ਜੇ ਲੈ ਕੇ ਚੱਲੀਏ ਤਾਂ ਭਾਰਤ ਦੇ ਵਿੱਚ 99 ਰਾਮਸਰ ਸਾਈਟਸ ਨੇ, ਯਾਨੀ ਕਿ ਵੈਟਲੈਂਡਸ ਨੇ ਜਿਹੜੇ ਕਿ ਇੰਟਰਨੈਸ਼ਨਲੀ ਰੈਕੋਗਨਾਈਜ਼ਡ ਨੇ, ਜਿਹੜੇ ਕਿ ਸਾਊਥ ਏਸ਼ੀਆ ਵਿੱਚ ਸਭ ਤੋਂ ਵੱਧ ਆ ਕਿਸੇ ਦੇਸ਼ ਦੇ ਵਿੱਚ ਜਿੱਥੇ ਇਹ ਪ੍ਰਵਾਸੀ ਪੰਛੀ ਆਉਂਦੇ ਆ। ਸੋ ਉਹਨਾਂ ਵੈਟਲੈਂਡਸ ਦੀ ਸੁਰੱਖਿਆ, ਬਿਕੋਜ਼ ਉਹ ਹੈਬੀਟੇਟ ਲੋਸ ਨਾਲ ਪੰਛੀ ਘੱਟ ਰਹੇ ਨੇ, ਹੈਬੀਟੇਟ ਲੋਸ ਹੈ ਆਵਾਸ ਨੂੰ ਬਚਾਉਣਾ। ਸੋ ਭਾਰਤ ਉਸ ਦੇ ਲਈ ਜਿਹੜਾ ਹੈਗਾ ਪਿਛਲੇ 5 ਸਾਲਾਂ ਤੋਂ ਜਿਹੜਾ ਆਪਣਾ ਕਾਫੀ ਸਕਸੈਸਫੁਲ ਰਿਹਾ, ਤੇ ਤਾਂ ਕਿ ਆਪਾਂ ਉਹਨਾਂ ਦੀ ਜਿਹੜੀ ਹੈਗੀ ਆ ਉੱਥੋਂ ਦੀ ਵਾਤਾਵਰਨ ਦੀ ਗਿਰਾਵਟ ਨੂੰ ਰੋਕ ਸਕੀਏ। ਕਿਉਂਕਿ
1: ਅੱਛਾ ਡਾਕਟਰ ਸਾਹਿਬ, ਇੱਕ ਜਿੱਦਾਂ ਤੁਸੀਂ ਜ਼ਿਕਰ ਕੀਤਾ ਸੀ ਕਿ ਜਦੋਂ ਇਹ ਫਲਾਈਵੇਜ਼ ਦੇ ਵਿੱਚ ਆਉਂਦੇ ਹੈ, ਬਹੁਤ ਸਾਰੇ ਇਹਨਾਂ ਦੇ ਉੱਤੇ ਹਮਲੇ ਵੀ ਹੁੰਦੇ ਆ, ਸ਼ਿਕਾਰ ਵੀ ਕੀਤੇ ਜਾਂਦੇ ਹੈ, ਜਦੋਂ ਆਪਾਂ ਆਪਣੇ, ਕਿਉਂਕਿ ਸਾਡੇ ਮੁਲਕ ਦਾ ਵਰਤਾਰਾ ਇੱਦਾਂ ਦਾ, ਸਾਡੀ ਸੱਭਿਅਤਾ ਜਾਂ ਸਾਡੀ ਸੰਸਕ੍ਰਿਤੀ ਇੱਦਾਂ ਦੀ ਹੈ ਕਿ ਜਿਹੜੀ ਹਮੇਸ਼ਾ ਤੋਂ ਜੀਵਾਂ ਦੀ ਸੁਰੱਖਿਆ ਕਰਦੀ ਹੈ,
0: ਬਿਲਕੁਲ ਜੀ,
1: ਹੈ ਨਾ, ਉਹਨਾਂ ਦਾ ਸੰਰਕਸ਼ਣ ਕਰਦੀ ਹੈ।
0: ਹਾਂਜੀ,
1: ਹੁਣ ਇਹ ਹੈ ਕਿ ਦੋਨੋਂ ਚੀਜ਼ਾਂ ਵਾਇਸਾ ਵਰਸਾ ਹੈ, ਕੋਈ ਚੀਜ਼ ਆਉਂਦੀ ਹੈ ਉਹਦੀ ਅਸੀਂ ਮਹਿਮਾਨ ਨਵਾਜ਼ੀ ਕਰਦੇ ਹਾਂ,
0: ਬਿਲਕੁਲ,
1: ਉਹਨੂੰ ਹਰ ਤਰ੍ਹਾਂ ਦੀ ਸਹੂਲਤ ਮੁਹੱਈਆ ਕਰਵਾਉਂਦੇ ਹਾਂ, ਕਿ ਸਾਡੇ ਵਾਤਾਵਰਨ ਲਈ ਜਾਂ ਸਾਡੀ ਜੀਵਨ ਸ਼ੈਲੀ ਲਈ ਕੀ ਇਹਨਾਂ ਦੇ ਆਉਣ ਜਾਣ ਦੇ ਨਾਲ ਕੋਈ ਫਰਕ ਪੈਂਦਾ ਹੈ, ਕੋਈ ਫਾਇਦੇ ਹੁੰਦੇ ਹੈ?
0: ਸਰ ਜੀ, ਆਪਾਂ ਫਾਇਦੇ ਇਸ ਤਰ੍ਹਾਂ ਦੇਖੀਏ ਕਿ ਜਿੰਨੇ ਵੀ ਆਪਣੀਆਂ ਝੀਲਾਂ, ਦਰਿਆਵਾਂ ਅਤੇ ਵੈਟਲੈਂਡਸ, ਜਿਹੜਾ ਉਹਨਾਂ ਦਾ ਈਕੋਸਿਸਟਮ ਆ, ਉਹਦੇ ਵਿੱਚ ਪੰਛੀਆਂ ਦਾ ਬਹੁਤ ਵੱਡਾ ਰੋਲ ਆ, ਕਿਉਂਕਿ ਈਕੋਸਿਸਟਮ ਜਿਹੜਾ ਸਾਰੇ ਜੀਵਾਂ ਦੀ ਉਹਦੇ 'ਚ ਬਣਤਰ ਆ, ਉਹਨਾਂ ਦੀਆਂ ਜਿਹੜੀਆਂ ਹੈਗੀਆਂ ਭੋਜਨ ਜਿਹੜੀਆਂ ਹੈਗੀਆਂ ਲੜੀਆਂ ਉਹਦੇ 'ਚ ਨੇ। ਸੋ ਉਹਦੇ ਵਿੱਚ ਜਿਹੜੇ ਪੰਛੀਆਂ ਦਾ ਆਪਣਾ ਇੱਕ ਥਾਂ ਵਾ, ਕਿਉਂਕਿ ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕੀੜੇ ਮਕੌੜੇ ਖਾਂਦੇ ਨੇ, ਇਹਨਾਂ 'ਚੋਂ ਬਹੁਤ ਸਾਰੇ ਪੰਛੀ ਨੇ ਜਿਹੜੇ ਕਿ ਸ਼ਿਕਾਰੀ ਪੰਛੀ ਨੇ। ਸੋ ਇਹ ਜਿਹੜੇ ਨੇ ਨਾ, ਉਸ ਫੂਡ ਵੈੱਬ ਦੇ ਲਈ, ਫੂਡ ਵੈੱਬ ਨੂੰ ਸਟਰੈਂਥਨ ਕਰਦੇ ਨੇ। ਕਿਸੇ ਵੀ ਵੈਟਲੈਂਡ ਦੀ ਜਿਹੜੀ ਆਪਾਂ ਕਹਿੰਦੇ ਹਾਂ ਨਾ ਕਿ ਉਹਦੀ ਜੈਵਿਕ ਵਿਭਿੰਨਤਾ ਦੇ ਲਈ ਇਹਨਾਂ ਪੰਛੀਆਂ ਦਾ ਉੱਥੇ ਹੋਣਾ ਬਹੁਤ ਜ਼ਰੂਰੀ ਹੈ। ਅਦਰਵਾਈਜ਼ ਜਿਹੜਾ ਹੈਗਾ ਕਿ ਉਹ ਸਾਰੇ ਜਿਹੜੇ ਸਿਸਟਮ ਦਾ ਇੱਕ ਜਿਹੜਾ ਹਜ਼ਾਰਾਂ ਸਾਲਾਂ ਤੋਂ ਸਿਸਟਮ ਉੱਥੇ ਹੈਗਾ ਸੀ, ਉਹ ਜਿਹੜਾ ਹੈਗਾ ਇੱਕ ਲੜੀ, ਇੱਕ ਪੰਛੀ, ਇੱਕ ਪ੍ਰਜਾਤੀ ਦੇ ਵਿਲੁਪਤ ਹੋਣਾ, ਉਹਦੀ ਸੰਖਿਆ ਘਟਣ ਦੇ ਨਾਲ ਉਹ ਸਾਰਾ ਫਰਕ ਪੈ ਜਾਂਦਾ ਉਸ 'ਤੇ।
1: ਅੱਛਾ, ਇੱਕ ਹੋਰ ਇਹਦੇ ਨਾਲ ਜੁੜੀ ਗੱਲ ਇਹ ਵੀ ਆ ਜਾਂਦੀ ਹੈ ਡਾਕਟਰ ਤੇਜਦੀਪ ਜੀ, ਕਿ ਤੁਸੀਂ ਕਿਹਾ ਕਿ ਮਨੁੱਖੀ ਸਮਾਜ ਤੋਂ ਖਤਰਾ ਹਮੇਸ਼ਾ

0: ਜੀਵ ਜੰਤੂ ਨੂੰ ਰਿਹਾ।
1: ਬਿਲਕੁਲ ਜੀ।
0: ਤੇ ਕੀ ਜਿਹੜਾ ਪੰਛੀਆਂ ਦਾ ਸਮਾਜ ਵੀ ਇਹਨਾਂ ਲਈ ਕੋਈ ਖਤਰੇ ਦਾ ਵਾਇਸ ਬਣ ਸਕਦਾ ਹੈ ਕਿ ਪੰਛੀ ਵੀ ਇਹਨਾਂ ਦੇ ਉੱਤੇ ਕੋਈ ਹੱਲਾ ਹਮਲਾ ਕਰਦੇ ਹੈ?
1: ਜੀ ਇੱਦਾਂ ਦਾ ਕੋਈ ਵੀ ਇੰਸੀਡੈਂਟ ਨਹੀਂ ਹੈਗਾ ਜੀ ਜਿਹਦੇ ਵਿੱਚ ਆਪਾਂ ਕਹੀਏ ਕਿ ਪੰਛੀਆਂ ਨੇ ਕਿਸੇ ਕਿਸਮ ਦਾ ਇੱਦਾਂ ਦਾ ਕੀਤਾ ਹੋਵੇ।
0: ਹਾਂਜੀ, ਕਿਤੇ ਨਾ ਕਿਤੇ ਸਾਡੇ ਨਾਲ ਸਮਝਦਾ ਸਾਡੇ ਪੰਛੀ ਹੈ।
1: ਮੈਂ ਨਾ ਤੁਹਾਨੂੰ ਜੀ ਇੱਕ ਬਹੁਤ ਹੀ ਇੰਟਰਸਟਿੰਗ ਐਗਜ਼ਾਮਪਲ ਦੱਸਦੀ ਹਾਂ। ਇੱਕ ਨਾ ਛੋਟਾ ਜਿਹਾ ਪੰਛੀ ਆ, ਆਰਟਿਕ ਟਰਨ ਆ ਉਹਦਾ ਨਾਂ, ਉਹ ਨਾ ਆਰਟਿਕ ਰੀਜਨ ਤੋਂ ਅੰਟਾਰਟਿਕਾ ਤੱਕ ਜਾਂਦਾ ਵਾ, ਠੀਕ ਹੈ। ਪਿੱਛੇ ਜੇ ਨਾ ਉਹ ਕੁਝ ਸਾਲ ਪਹਿਲਾਂ ਉਹਨਾਂ ਨੇ ਉਹਨਾਂ ਨੂੰ ਰਿੰਗ ਉਹਦੇ ਨਾ ਪੈਰਾਂ 'ਚ ਇੱਕ ਛੋਟਾ ਜਿਹਾ ਰਿੰਗ ਕਾਪਰ ਦਾ ਲਾ ਦਿੰਦੇ ਆ ਦੇਖਣ ਲਈ ਕਿ ਜੇ ਦੁਬਾਰਾ ਇਹ ਪੰਛੀ ਮਿਲਿਆ ਤਾਂ ਪਤਾ ਲੱਗੂਗਾ ਕਿ ਕਿੰਨਾ ਉਹਨੇ ਲੰਬੀ ਦੂਰੀ ਤੈਅ ਕੀਤੀ ਆ। ਉਹਨਾਂ ਨੇ ਇੱਕ ਨਾ ਰਿੰਗ ਲਗਾ ਤਾ ਆਰਟਿਕ ਟਰਨ ਨੂੰ, ਅਤੇ ਉਹ ਜਿਹੜਾ ਛੋਟਾ ਜਿਹਾ ਉਹ ਚੂਚਾ ਸੀ ਜਿਹਦੇ ਲਗਾਇਆ, ਅਤੇ ਚੂਚਾ ਜਿਹੜਾ ਹੈਗਾ 22,000 ਕਿਲੋਮੀਟਰ ਦੂਰ ਮਿਲਿਆ 3 ਮਹੀਨੇ ਦੇ ਵਿੱਚ ਹੀ। ਉਸੇ ਤਰ੍ਹਾਂ ਇੱਕ ਹੋਰ ਆਰਟਿਕ ਟਰਨ ਦੇ ਬੱਚੇ ਨੂੰ ਉਹਨਾਂ ਨੇ ਇੱਦਾਂ ਰਿੰਗਿੰਗ ਕੀਤੀ ਅਤੇ ਉਹਨੇ 96,000 ਕਿਲੋਮੀਟਰ ਤੈਅ ਕੀਤਾ, ਉੜ ਕੇ ਤੈਅ ਕੀਤਾ। ਔਰ ਉਹ ਸਿਰਫ 10 ਮਹੀਨਿਆਂ ਦੇ ਵਿੱਚ ਆਪਣੀ ਬਰੀਡਿੰਗ ਜਿੱਥੇ ਉਹਦੀ ਪ੍ਰਜਨਨ ਹੋਇਆ ਸੀ ਉੱਥੋਂ ਮਾਈਗ੍ਰੇਟ ਕਰਕੇ ਉੱਥੋਂ ਵਾਪਸ ਆਉਣ ਦਾ ਜਿਹੜਾ ਡਿਸਟੈਂਸ ਆ 96,000 ਕਿਲੋਮੀਟਰ ਉਹਨੇ ਤੈਅ ਕੀਤਾ। ਇਹ ਤਾਂ ਜਿਹੜੇ ਹੈਗੇ ਆ ਕਿ ਇੰਨੇ ਲੌਂਗ ਡਿਸਟੈਂਸ ਟਰੈਵਲ ਕਰਦੇ ਆ ਕਿ ਬੰਦੇ ਨੂੰ ਬੇਸਿਕਲੀ ਇਹਨਾਂ ਪੰਛੀਆਂ ਨੇ ਹੀ ਬੰਦੇ ਨੇ ਸੋਚਿਆ ਹੋਣਾ ਕਿ ਅਸੀਂ ਵੀ ਜਹਾਜ਼ ਬਣਾਈਏ, ਅਸੀਂ ਵੀ ਇੱਦਾਂ ਦਾ ਕੁਝ ਕਰੀਏ, ਅਸੀਂ ਵੀ ਉੱਡੀਏ। ਹਾਂਜੀ,
0: ਦੇਖੋ ਬੜੀ ਆ ਦਿਲਚਸਪ ਗੱਲਾਂ ਪ੍ਰਵਾਸੀ ਪੰਛੀਆਂ ਦੇ ਬਾਬਤ ਜਦੋਂ ਆਪਾਂ ਖਤਰਿਆਂ ਦੀ ਗੱਲ ਕਰਦੇ ਹਾਂ, ਕਿਉਂਕਿ ਜੇ ਆਪਾਂ ਮੂਲ ਉਦੇਸ਼ ਅੱਜ ਦੀ ਗੱਲਬਾਤ ਦਾ ਆਪਾਂ ਜ਼ਿਕਰ ਇਹੀ ਹੈ ਕਿ ਇਹਨਾਂ ਦੀ ਜੀਵਨ ਨੂੰ ਆਪਾਂ ਨੇ ਸੰਰਕਸ਼ਣ ਦੇਣਾ ਹੈ, ਇਹਨਾਂ ਨੂੰ ਬਚਾਉਣਾ ਹੈ। ਜਦੋਂ ਆਪਾਂ ਇਹਨਾਂ ਨੂੰ ਖਤਰਿਆਂ ਤੋਂ ਬਚਾਉਣ ਦੀ ਗੱਲ ਕਰਦੇ ਹਾਂ, ਉਹਦੇ 'ਚ ਕਿਹੜੇ ਕਿਹੜੇ ਉਪਰਾਲੇ ਹੈ ਜਿਹੜੇ ਆਮ ਜਨ ਸਧਾਰਨ, ਜਿੱਦਾਂ ਤੁਸੀਂ ਕਿਹਾ ਵੈਟਲੈਂਡ ਹੈਗੀਆਂ ਆਪਣੀਆਂ, ਹੈ ਨਾ, ਅਤੇ ਉੱਥੇ ਹੀ ਕਰ ਸਕਦੇ ਹਾਂ ਜਾਂ ਕਿੱਥੇ ਕਿੱਥੇ ਆਪਾਂ ਕਿਸ ਕਿਸ ਪੱਖ ਦੇ ਉੱਤੇ ਯੋਗਦਾਨ ਦੇ ਸਕਦੇ?
1: ਇਹਨਾਂ ਨੂੰ ਬਚਾਉਣ ਲਈ ਸਭ ਤੋਂ ਵੱਡੀ ਤਾਂ ਹੈਗੀ ਹੈ ਕਨਵੈਨਸ਼ਨ ਔਨ ਮਾਈਗ੍ਰੇਟਰੀ ਬਰਡਸ, ਉਹਦੇ 'ਚ 133 ਦੇਸ਼ਾਂ ਨੇ ਸਾਈਨ ਕੀਤੇ ਸੀ, ਭਾਰਤ ਸਰਕਾਰ ਨੇ ਵੀ, ਜਿਹੜਾ ਆਪਾਂ ਵੀ ਉਹਦੇ ਸਿਗਨੇਟਰੀ ਹੈਗੇ ਹਾਂ। ਉਹਦੇ ਵਿੱਚ ਉਹਦੇ ਤਹਿਤ ਆਪਾਂ ਕੋਸ਼ਿਸ਼ ਕਰਦੇ ਹੈਗੇ ਹਾਂ ਕਿ ਇਹਨਾਂ ਵੈਟਲੈਂਡਸ ਦੀ ਸੁਰੱਖਿਆ ਵਧਾਈ ਜਾਵੇ, ਉੱਥੇ ਪੰਛੀਆਂ ਦੀ ਸੁਰੱਖਿਆ ਆਪਣੇ ਆਪ ਹੀ ਹੋ ਜਾਂਦੀ ਹੈ ਜੇ ਉੱਥੇ ਬਨਸਪਤੀ ਦੀ ਸੁਰੱਖਿਆ ਅਤੇ ਔਰ ਉੱਥੇ ਹੋਰ ਸਾਰਾ ਜਿਹੜਾ ਹੈਗਾ ਚੌਗਿਰਦਾ ਆਪਾਂ ਉੱਥੇ ਸਾਫ਼ ਰੱਖਦੇ ਹੈਗੇ ਹਾਂ। ਸੋ ਇਸ ਤੋਂ ਇਲਾਵਾ ਰਾਮਸਰ ਕਨਵੈਨਸ਼ਨ ਦੇ ਆਪਾਂ ਜਿਹੜਾ ਹੈਗਾ ਭਾਰਤ ਨੇ ਸਿਗਨੇਟਰੀ ਔਰ ਪਾਰਟੀ ਹੈਗੀ ਆ, ਰਾਮਸਰ ਕਨਵੈਨਸ਼ਨ ਦੇ ਤਹਿਤ ਆਪਾਂ ਬਹੁਤ ਸਾਰੀਆਂ ਵੈਟਲੈਂਡਸ ਨੂੰ ਇੰਟਰਨੈਸ਼ਨਲ ਇੰਪੋਰਟੈਂਸ ਦਿੱਤੀ ਆ ਜਿੱਥੇ ਕਿ ਪ੍ਰਵਾਸੀ ਪੰਛੀ ਆਉਂਦੇ ਹੈਗੇ ਆ, ਔਰ ਉਹ ਰਾਮਸਰ ਸਾਈਟਸ 'ਤੇ ਗਵਰਨਮੈਂਟ ਨੇ ਬਹੁਤ ਜ਼ਿਆਦਾ ਡਿਵੈਲਪਮੈਂਟ ਲਈ ਪੈਸਾ ਵੀ ਲਗਾਇਆ ਹੈਗਾ। ਸੋ ਉਹਦੇ ਵਿੱਚ ਜਿਹੜਾ ਹੈਗਾ ਆਪਣੀ ਮਿਨਿਸਟਰੀ ਆਫ ਜਿਹੜੀ ਹੈਗੀ ਆ ਇਨਵਾਇਰਮੈਂਟ ਫੋਰੈਸਟ ਐਂਡ ਕਲਾਈਮੇਟ ਚੇਂਜ ਆ ਉਹਦੇ 'ਚ ਅਹਿਮ ਭੂਮਿਕਾ ਨਿਭਾ ਰਹੀ ਆ। ਇੰਡੀਆ ਦੀ ਬਹੁਤ ਵੱਡੀ ਏਜੰਸੀ ਜਿਹੜੀ ਹੈਗੀ ਆ ZSI ਜੋਲੋਜੀਕਲ ਜਿਹੜੀ ਹੈਗੀ ਆ, ਜਿਹੜਾ ਕਿ ਸਾਰੇ ਪੰਛੀਆਂ ਦਾ ਜੀਵਾਂ ਦਾ ਸਾਰਾ ਸਰਵੇ ਕਰਦੀ ਹੈਗੀ ਆ, ਜੋਲੋਜੀਕਲ ਸਰਵੇ ਆਫ ਇੰਡੀਆ, ਉਹ ਵੀ ਇਹਦੇ ਵਿੱਚ ਬਹੁਤ ਵੱਡਾ ਭੂਮਿਕਾ ਨਿਭਾ ਰਿਹਾ ਹੈ। ਉਸੇ ਤਰ੍ਹਾਂ ਪੰਜਾਬ ਸਰਕਾਰ ਦਾ ਡਿਪਾਰਟਮੈਂਟ ਆਫ ਵਾਈਲਡ ਲਾਈਫ ਐਂਡ ਫੋਰੈਸਟ ਪ੍ਰਿਜ਼ਰਵੇਸ਼ਨ ਹੈਗਾ, ਉਹ ਹਰ ਸਾਲ ਵੈਟਲੈਂਡਾਂ ਦੇ ਉੱਤੇ ਪੰਛੀਆਂ ਦੀ ਜਨਸੰਖਿਆ ਦੇ ਦਾ ਡਾਟਾ ਕੰਪਾਈਲ ਕਰਦਾ, ਜਿਹਦੇ 'ਚ ਅਸੀਂ ਬਹੁਤ ਸਾਰੇ ਸਾਲਾਂ ਤੋਂ ਉਹਨਾਂ ਦੇ ਨਾਲ ਕੰਮ ਕਰ ਰਹੇ ਹੈਗੇ ਹਾਂ। ਇਸ ਤੋਂ ਇਲਾਵਾ ਜਿਹੜੀ ਹੈਗੀ ਆ ਆਪਾਂ ਕਨਵੈਨਸ਼ਨ ਔਨ ਜੈਵਿਕ ਵਿਭਿੰਨਤਾ, ਕਨਵੈਨਸ਼ਨ ਔਨ ਬਾਇਓਲੋਜੀਕਲ ਡਾਇਵਰਸਿਟੀ ਆ, ਉਹਦੇ ਵੀ 1992 ਦੇ ਵਿੱਚ ਜਦੋਂ ਸਾਈਨ ਹੋਈ ਸੀ ਉਹਦੇ ਤਹਿਤ ਵੀ ਆਪਾਂ ਜਿਹੜੇ ਹੈਗੇ ਆ ਸਾਰੇ ਰੂਲਸ ਫੋਲੋ ਕਰ ਰਹੇ ਹਾਂ ਤਾਂ ਕਿ ਮਾਈਗ੍ਰੇਟਰੀ ਬਰਡਸ ਦੇ ਫਲਾਈਵੇਜ਼ ਨੂੰ ਆਪਾਂ ਕਰੀਏ। ਸੋ ਇਸ ਤੋਂ ਇਲਾਵਾ ਕਨਵੈਨਸ਼ਨ ਜਿਹੜੀ ਹੈਗੀ ਆ ਕੰਜ਼ਰਵੇਸ਼ਨ ਆਫ ਅਫਰੀਕਨ ਯੂਰੇਸ਼ੀਅਨ ਮਾਈਗ੍ਰੇਟਰੀ ਵਾਟਰ ਬਰਡਸ 'ਤੇ ਵੀ ਆਪਾਂ ਸੰਧੀ ਦੇ ਵਿੱਚ ਸ਼ਾਮਿਲ ਹੈਗੇ ਹਾਂ। ਉਸੇ ਤਰ੍ਹਾਂ ਭਾਰਤ ਜਿਹੜਾ ਹੈਗਾ ਕਨਵੈਨਸ਼ਨ ਔਨ ਜਿਹੜੇ ਹੈਗੇ ਇੰਟਰਨੈਸ਼ਨਲ ਟ੍ਰੇਡ ਇਨ ਇੰਡੇਂਜਰਡ ਐਨੀਮਲਸ, ਜਿੰਨਾ ਵਾਈਲਡ ਲਾਈਫ ਐਕਟ,
0: ਸੋ
1: ਆਪਾਂ ਹਰ ਤਰ੍ਹਾਂ ਦੀ ਸੰਧੀ ਦੇ ਜੇ ਪੂਰਾ ਉਤਰਨ ਦੀ ਕੋਸ਼ਿਸ਼ ਕੀਤੀ ਹੈਗੀ ਆ।
0: ਅੱਛਾ ਡਾਕਟਰ ਸਾਹਿਬ, ਹੁਣ ਜ਼ਿਕਰ ਇਹ ਹੈ ਕਿ ਦੇਖੋ ਸਾਡੀ ਜਿਹੜਾ ਸਰਮਾਇਆ ਹੈ ਜਾਂ ਸਾਡਾ ਖਜ਼ਾਨਾ ਹੈ ਸਾਡੀ ਨਸਲ ਹੈ ਨਾ,
1: ਬਿਲਕੁਲ,
0: ਜੈਸੀ ਨਸਲ ਵੈਸੀ ਫਸਲ। ਹੁਣ ਜਦੋਂ ਆਪਾਂ ਸਾਡੀ ਆਉਣ ਵਾਲੀ ਜਨਰੇਸ਼ਨ ਜਾਂ ਆਉਣ ਵਾਲੀ ਸਾਡੀ ਨਸਲ ਉਹਨੂੰ ਇਹਨਾਂ ਦੀ ਅਹਿਮੀਅਤ ਬਾਰੇ, ਇਹਨਾਂ ਦੀਆਂ ਸਾਰੀਆਂ ਲੋੜਾਂ ਦੀ ਪੂਰਤੀ ਦੇ ਬਾਬਤ 'ਚ ਸਮਝਾਉਣਾ ਹੋਵੇ, ਅਤੇ ਜਿੱਦਾਂ ਹੁਣ ਆਪਾਂ ਇਹ ਕਹਿ ਸਕਦੇ ਹਾਂ ਕਿ ਇਹਨਾਂ ਦੇ ਸਮਾਂ ਸਾਰਣੀ ਤਾਂ ਹੋਊਗੀ, ਕਿਹੜੇ ਕਿਹੜੇ ਸਮਿਆਂ ਦੇ ਵਿੱਚ ਇਹ ਪ੍ਰਵਾਸ ਕਰਕੇ ਵੈਟਲੈਂਡਸ ਦੇ ਵਿੱਚ ਆਉਂਦੇ ਹੈ, ਕਿਹੜੀਆਂ ਕਿਹੜੀਆਂ ਵੈਟਲੈਂਡ ਹੈ, ਅਤੇ ਕਿੱਦਾਂ ਸਾਡਾ ਜਿਹੜਾ ਯੰਗ ਜਿਹੜੇ ਸਾਡੇ ਬੱਚੇ ਹੈ ਜਾਂ ਸਾਡੇ ਯੰਗ ਲੋਕ ਹੈ ਉਹਨਾਂ ਨੂੰ ਇਹਦੇ ਨਾਲ ਜੋੜਨ ਲਈ ਕੋਈ ਉਪਰਾਲੇ ਹੈ ਕੀਤੇ ਜਾ ਰਹੇ ਤਾਂ ਕਿ ਉਹਨਾਂ ਨੂੰ ਇਸ ਦਾ ਮਹੱਤਵ ਔਰ ਇਹਨਾਂ ਦੀ ਜੀਵਨ ਸ਼ੈਲੀ, ਕਿਉਂਕਿ ਇਹਨਾਂ ਦੀ ਜੀਵਨ ਸ਼ੈਲੀ ਤੋਂ ਸਾਡੇ ਲਈ ਸਿੱਖਣ ਨੂੰ ਬੜਾ ਕੁਛ ਹੈ।
1: ਸਰ ਇੱਦਾਂ ਵਾ ਕਿ ਵਰਲਡ ਮਾਈਗ੍ਰੇਟਰੀ ਡੇ ਮਨਾਉਂਦੇ ਆ ਸਾਰੀ ਦੁਨੀਆ ਦੇ ਵਿੱਚ, ਉਹ ਆਮ ਤੌਰ 'ਤੇ ਮਨਾਇਆ ਜਾਂਦਾ ਹੈਗਾ ਦੂਜੇ ਸ਼ਨੀਵਾਰ ਜਾਂ ਤਾਂ ਮਈ ਮਹੀਨੇ ਦੇ ਵਿੱਚ ਐਂ ਅਕਤੂਬਰ ਮਹੀਨੇ ਦੇ ਵਿੱਚ। ਪਰ ਆਪਣੇ ਇੰਡੀਆ ਦੇ ਵਿੱਚ ਜ਼ਿਆਦਾ ਮਾਈਗ੍ਰੇਟਰੀ ਪੰਛੀ ਜਿਹੜੇ ਹੈਗੇ ਆ ਸਰਦੀ ਦੀ ਆਮਦ ਜਦੋਂ ਆਪਣੀ ਸ਼ੁਰੂ ਹੁੰਦੀ ਆ ਉਦੋਂ ਹੀ ਆਉਂਦੇ ਨੇ। ਸੋ ਜਿਹੜਾ ਅਕਤੂਬਰ ਦਾ ਹੈਗਾ ਉਹ ਬਹੁਤ ਜਿਹੜਾ ਸਕੂਲਾਂ 'ਚ ਮਨਾਇਆ ਜਾਂਦਾ ਹੈਗਾ, ਜਿਹਦੇ ਵਿੱਚ ਐਗਜ਼ੀਬਿਸ਼ਨ

0: ਸ਼ੋਜ਼ ਵੀ ਲੱਗਦੀਆਂ, ਟਾਕ ਸ਼ੋਜ਼ ਵੀ ਹੁੰਦੇ ਆ, ਉਹਦੇ 'ਚ ਬੱਚਿਆਂ ਦੇ ਕੰਪੀਟੀਸ਼ਨ ਵੀ ਹੁੰਦੇ ਆ, ਸੋ ਉਹਦੇ ਵਿੱਚ ਲੈਕਚਰਸ ਵੀ ਹੁੰਦੇ ਆ ਤਾਂ ਕਿ ਬੱਚਿਆਂ ਦਾ ਜਿਹੜਾ ਹੈਗਾ ਬਰਡ ਫੈਸਟੀਵਲਸ ਵੀ ਕਈ ਯੂਨੀਵਰਸਿਟੀਆਂ ਕਰਦੀਆਂ ਨੇ, ਔਰ ਟੂਰਸ ਵੀ ਲਗਾਉਂਦੇ ਨੇ ਕਈ ਏਰੀਆਜ਼ ਦੇ ਵਿੱਚ, ਜਿਹੜੇ ਹੈਗੇ ਕੰਜ਼ਰਵੇਸ਼ਨ ਏਰੀਆਜ਼ ਦੇ ਵਿੱਚ, ਤਾਂ ਕਿ ਉਹਨਾਂ ਨੂੰ ਉਹਨਾਂ ਪੰਛੀਆਂ ਦੇ ਬਾਰੇ ਜਾਣਕਾਰੀ ਔਰ ਉਹਨਾਂ ਦੀ ਆਈਡੈਂਟੀਫਿਕੇਸ਼ਨ ਬਾਰੇ ਪਤਾ ਲੱਗੇ। ਸੋ ਇਹ ਬਹੁਤ ਸਾਰੇ ਜਿਹੜੇ ਮੈਥਡ ਨੇ, ਆਪਾਂ ਆਪਣੇ ਪੰਜਾਬ ਦੇ ਵਿੱਚ ਪੌਂਗ ਡੈਮ ਦੇ ਨੇੜੇ, ਹਿਮਾਚਲ ਅਤੇ ਪੰਜਾਬ ਦੇ ਬਾਰਡਰ 'ਤੇ ਪੌਂਗ ਡੈਮ 'ਤੇ ਬਹੁਤ ਪੰਛੀ ਆਉਂਦੇ ਆ, ਹਰੀਕੇ ਵੈਟਲੈਂਡ ਵੀ ਆਪਾਂ ਬੱਚਿਆਂ ਨੂੰ ਲੈ ਕੇ ਜਾਈਏ ਸਕੂਲਾਂ ਦੇ ਕਾਲਜਾਂ ਨੂੰ, ਅਤੇ ਬਹੁਤ ਸਾਰੇ ਆਪਣੇ 200 ਤੋਂ ਵੱਧ ਮਾਈਗ੍ਰੇਟਰੀ ਬਰਡ ਸਪੀਸ਼ੀਜ਼ ਉੱਥੇ ਆਉਂਦੀਆਂ ਨੇ। ਸੋ ਉਹਨਾਂ ਦੇ ਨਾਲ ਉਹਨਾਂ ਦੀ ਵੀ ਜਿਹੜੀ ਜਾਣਕਾਰੀ ਵਧੂਗੀ ਤਾਂ ਉਹਨਾਂ ਦੇ ਮਨ 'ਚ ਚਾਅ ਵੀ ਹੋਊਗਾ ਕਿ ਆਪਾਂ ਉਹਨਾਂ ਨੂੰ ਬਚਾਈਏ। ਸੋ ਉਸ ਤਰ੍ਹਾਂ ਜਿਹੜਾ ਹੈਗਾ ਨੰਗਲ ਵੈਟਲੈਂਡ ਦੇ ਵਿੱਚ ਵੀ ਪੰਛੀਆਂ ਦਾ, ਰੋਪੜ ਵੈਟਲੈਂਡ ਦੇ ਵਿੱਚ ਵੀ, ਕਾਂਜਲੀ ਵੈਟਲੈਂਡ ਦੇ ਵਿੱਚ ਵੀ। ਸੋ ਇਹ ਜਿਹੜਾ ਹੈਗਾ ਨਾ, ਬੇਸਿਕਲੀ ਮੈਨੂੰ ਇਹ ਲੱਗਦਾ ਹੁੰਦਾ ਕਿ ਜੇ ਆਪਾਂ ਨਾ ਸਰਦੀਆਂ ਦੇ ਵਿੱਚ, ਜਿਵੇਂ ਕਹਿ ਲਓ ਕਿ ਨਵੰਬਰ ਦੇ ਵਿੱਚ ਜਦੋਂ ਕਿ ਹੁਣ ਟੈਂਪਰੇਚਰ ਘਟਣਾ ਸ਼ੁਰੂ ਹੁੰਦਾ, ਉਦੋਂ ਪੰਛੀ ਆਉਣੇ ਸ਼ੁਰੂ ਹੋ ਜਾਂਦੇ ਆ, ਅਤੇ ਜਦੋਂ ਟੈਂਪਰੇਚਰ ਵਧਣਾ ਸ਼ੁਰੂ ਹੁੰਦਾ ਫਰਵਰੀ ਦੇ ਅੰਤ 'ਚ, ਉਹਨਾਂ ਦੀ ਵਾਪਸੀ ਸ਼ੁਰੂ ਹੋ ਜਾਂਦੀ ਆ। ਇਹਨਾਂ ਮਹੀਨਿਆਂ ਦੇ ਵਿੱਚ ਬੱਚਿਆਂ ਦਾ ਜ਼ਰੂਰ ਟ੍ਰਿਪ ਲਵਾਈਏ,
1: ਬੜਾ ਜ਼ਰੂਰੀ ਹੈ। ਅਤੇ ਮੇਰਾ ਪੁੱਛਣ ਦਾ ਮਤਲਬ ਇਹ ਹੈ ਕਿ ਦੇਖੋ, ਆਪਾਂ ਹੈ ਸਾਰੇ ਕੁਦਰਤੀ ਜੀਵ ਆ,
0: ਬਿਲਕੁਲ,
1: ਤੇ ਕੁਦਰਤ ਨਾਲੋਂ ਟੁੱਟਿਆ ਜੀਵ ਸਿਰਫ ਔਰ ਸਿਰਫ ਮਨੁੱਖ ਹੈ।
0: ਹਾਂਜੀ,
1: ਤੇ ਮਨੁੱਖ ਨੂੰ ਕੁਦਰਤ ਨਾਲ ਜੋੜਨ ਦਾ ਸਭ ਤੋਂ ਵਧੀਆ ਤਰੀਕਾ ਇਹੀ ਹੈ ਕਿ ਕੁਦਰਤੀ ਸਰੋਤਾਂ ਨਾਲ ਜਾਂ ਕੁਦਰਤ ਦੀ ਸਿਰਜਣਾ ਦੇ ਨਾਲ ਜੁੜੀਆਂ ਬਾਕੀ ਚੀਜ਼ਾਂ ਜੁੜੀਆਂ ਹੋਈਆਂ, ਉਹਦੇ ਜੀਵਨ ਨੂੰ ਸਮਝਣ ਨਾਲ ਜਾਂ ਉਹਨਾਂ ਦੇ ਨਾਲ ਜੁੜਨ ਨਾਲ ਹੀ ਬੰਦਾ ਕੁਦਰਤ ਤੱਕ ਜਿਹੜਾ ਦੁਬਾਰਾ ਤੋਂ ਪਹੁੰਚ ਸਕਦਾ ਹੈ। ਸੋ ਇਸ ਕਰਕੇ ਪੰਛੀਆਂ ਦਾ ਜਿੱਦਾਂ ਤੁਸੀਂ ਜ਼ਿਕਰ ਕੀਤਾ ਹੈ ਕਿ ਪੰਛੀਆਂ ਦੇ ਵਿੱਚ ਇਹੋ ਜਿਹੀਆਂ ਚੀਜ਼ਾਂ ਹੈ ਸਿੱਖਣ ਨੂੰ ਕਿ ਕਿਤੇ ਨਾ ਕਿਤੇ ਸਾਨੂੰ ਜਿੱਦਾਂ ਅਸੀਂ ਬਹੁਤ ਕੁਛ ਕਰਦੇ ਹਾਂ, ਤਪ ਕਰਦੇ ਹਾਂ, ਜਪ ਕਰਦੇ ਹਾਂ, ਪਰ ਤਪ ਜਪ ਜਿਹੜਾ ਹੈ ਉਹ ਸਾਰਾ ਕੁਛ ਤੁਹਾਡਾ ਜਿੱਦਾਂ ਕਹਿੰਦੇ ਹਾਂ ਕਿ ਬਹੁਤ ਤੁਹਾਨੂੰ ਛੋਟਾ ਲੱਗੂਗਾ ਜਦੋਂ ਤੁਸੀਂ ਕੁਦਰਤ ਨਾਲ ਇਹਨਾਂ ਸਰੋਤਾਂ ਦੀ ਜ਼ਰੀਏ ਜੁੜਨ ਦੀ ਕੋਸ਼ਿਸ਼।
0: ਮੈਂ ਨਾ ਜੀ ਬਹੁਤ ਸਾਰੀਆਂ ਨਾ ਬੁੱਕਸ ਪੜ੍ਹਦੀ ਰਹਿੰਦੀ ਹੈਗੀਆਂ, ਇਕੱਲੀ ਪੰਛੀਆਂ ਨਹੀਂ, ਹੋਰ ਜਿਵੇਂ ਜੰਗਲੀ ਜਾਨਵਰਾਂ ਦੇ ਬਾਰੇ, ਹੋਰਾਂ ਦੇ ਬਾਰੇ ਵੀ। ਜਦੋਂ ਤੁਸੀਂ ਉਹਨਾਂ ਦੀ ਦੇਖਦੇ ਹੋ, ਉਹਨਾਂ ਦਾ ਬਿਹੇਵੀਅਰ ਦੇਖਦੇ ਹੋ, ਉਹਨਾਂ ਦੀ ਲਾਈਫ ਹਿਸਟਰੀ ਦੇਖਦੇ ਹੋ, ਉਹ ਕਿਸ ਤਰ੍ਹਾਂ ਉਸ ਕੁਦਰਤ ਨਾਲ ਜੁੜੇ ਨੇ, ਜਦੋਂ ਆਪਾਂ ਹੌਲੀ ਹੌਲੀ ਟੁੱਟਦੇ ਜਾ ਰਹੇ ਹਾਂ, ਅਤੇ ਤੁਹਾਨੂੰ ਆਪਣਾ ਆਪਣਾ ਬਹੁਤ ਬੌਣਾ ਲੱਗਦਾ, ਤੁਹਾਨੂੰ ਲੱਗਦਾ ਵੀ ਇਹਨਾਂ ਤੋਂ ਕਿੰਨਾ ਕੁਝ ਸਿੱਖਣ ਦੀ ਲੋੜ ਆ, ਕਿ ਕਿੰਨੇ ਔਖੇ ਹੋ ਕੇ ਉਹ ਆਉਂਦੇ ਆ ਜਾਂਦੇ ਆ, ਫਿਰ ਵੀ ਉਹ ਆਪਣੀ ਰਹਿਣ ਵਾਲੀਆਂ ਥਾਵਾਂ ਜਿੱਥੋਂ ਉਹ ਤੁਰੇ ਹੁੰਦੇ ਆ, ਆਪਣੇ ਉਸ ਘਰ ਦੇ ਨਾਲ ਕਿੱਦਾਂ ਪਿਆਰ ਰੱਖਦੇ ਆ, ਕਿੰਨਾ ਕੁਝ ਛੋਟਾ ਜਿਹਾ ਜੀਵ ਸਹਿੰਦਾ ਵਾ।
1: ਕੱਲ੍ਹ ਦਾ ਪ੍ਰੋਗਰਾਮ ਪ੍ਰਭਾਰੀ ਸਾਹਿਬ ਇਸ ਤਰ੍ਹਾਂ ਸਵੇਰੇ 6:30 'ਤੇ ਖੇਤੀਬਾੜੀ ਪ੍ਰੋਗਰਾਮ 'ਚ ਖੇਤੀ ਮਸ਼ੀਨਰੀ ਦੀ ਸਾਂਭ ਸੰਭਾਲ ਨੂੰ ਲੈ ਕੇ ਕੁਝ ਜਾਣਕਾਰੀਆਂ ਸਾਂਝੀਆਂ ਕਰਾਂਗੇ
2: ਜੀ।
1: ਸ਼ਾਮਾਂ ਨੂੰ 6:30 ਦਿਹਾਤੀ ਪ੍ਰੋਗਰਾਮ ਦੇ ਵਿੱਚ ਅਰਹਰ ਦੀ ਕਾਸ਼ਤਕਾਰੀ ਦੇ ਬਾਬਤ ਡਾਕਟਰ ਹਰਪ੍ਰੀਤ ਕੌਰ ਜਾਣਕਾਰੀਆਂ ਸਾਂਝੀਆਂ ਕਰਨਗੇ
2: ਜੀ।
1: ਇਹ ਤੋਂ ਇਲਾਵਾ ਪਸ਼ੂਆਂ ਪ੍ਰਤੀ ਹਮਦਰਦੀ, ਇਸ ਵਿਸ਼ੇ ਨੂੰ ਲੈ ਕੇ ਡਾਕਟਰ ਦੇਸ਼ ਦੀਪਕ ਗੋਇਲ ਗੱਲਾਂ ਬਾਤਾਂ ਸਾਂਝੀਆਂ ਹੋਈਆਂ ਸਾਂਝੀਆਂ ਕਰਾਂਗੇ। ਹੋਰ ਵੀ ਗੱਲਾਂ ਬਾਤਾਂ, ਗੀਤ ਸੰਗੀਤ ਸਾਰਾ ਕੁਝ ਨਾਲੋਂ ਨਾਲ ਚੱਲੇਗਾ।
2: ਮੌਸਮ ਕੀ ਕਹਿੰਦਾ ਜੀ?
1: ਕੋਈ ਖਾਸ ਚੇਤਾਵਨੀ ਹੈ ਨਹੀਂ, ਰਲਮਾ ਮਿਲਮਾ ਪ੍ਰਭਾਵ ਜਿਹਾ ਹੈ
2: ਜੀ,
1: ਤੇ ਆਪਾਂ ਚੱਲੀਏ ਜੀ। ਜੈ ਹਿੰਦ।

0: ਹੁਣ ਤੁਸੀਂ ਸੁਣ ਰਹੇ ਸੀ ਦਿਹਾਤੀ ਪ੍ਰੋਗਰਾਮ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ।
1: ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1 ਇਹ ਪਰਿਵਾਰਕ ਸਿਲਸਿਲਾ ਤੁਸੀਂ ਸੁਣ ਸਕਦੇ ਹੋ ਹਰ ਬੁੱਧਵਾਰ ਸ਼ਾਮ 6:30 ਵਜੇ ਦਿਹਾਤੀ ਪ੍ਰੋਗਰਾਮ ਦੇ ਵਿੱਚ। ਪਰਿਵਾਰਕ ਲੜੀਵਾਰ ਫੈਮਿਲੀ ਨੰਬਰ 1।

0: ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਨੇ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ March 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਸਰਵਉੱਚ ਅਦਾਲਤ ਨੇ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਖੇਤਰ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ ਅਤੇ IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰਸ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲਸ ਨਾਲ ਹੋਏਗਾ। ਹੁਣ ਖਬਰਾਂ ਵਿਸਥਾਰ ਨਾਲ। ਆਰਥਿਕ ਮਾਮਲਿਆਂ ਬਾਰੇ ਕੈਬਨਿਟ ਕਮੇਟੀ CCEA ਨੇ ਅੱਜ ਜਨਤਕ ਵੰਡ ਪ੍ਰਣਾਲੀ PDS ਨੂੰ ਆਧੁਨਿਕ ਬਣਾਉਣ ਦੀ ਯੋਜਨਾ ਨੂੰ March 2031 ਤੱਕ ਜਾਰੀ ਰੱਖਣ ਨੂੰ ਪ੍ਰਵਾਨਗੀ ਦੇ ਦਿੱਤੀ ਹੈ। ਕਮੇਟੀ ਨੇ ਜਨਤਕ ਵੰਡ ਪ੍ਰਣਾਲੀ ਵਿੱਚ ਰਾਸ਼ਨ ਦੀ ਢੋਆ ਢੁਆਈ ਅਤੇ ਪ੍ਰਬੰਧਨ ਸਹਾਇਤਾ ਯੋਜਨਾ ਸਾਰਥਕ PDS ਨੂੰ ਜਾਰੀ ਰੱਖਣ ਨੂੰ ਹਰੀ ਝੰਡੀ ਦਿੱਤੀ। ਕੇਂਦਰ ਸਰਕਾਰ ਨੇ ਇਸ ਯੋਜਨਾ ਲਈ 25,530 ਕਰੋੜ ਰੁਪਏ ਅਲਾਟ ਕੀਤੇ ਨੇ। ਨਵੀਂ ਦਿੱਲੀ ਵਿੱਚ ਮੀਡੀਆ ਨੂੰ ਜਾਣਕਾਰੀ ਦਿੰਦਿਆਂ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਸ਼ਵਨੀ ਵੈਸ਼ਨਵ ਨੇ ਕਿਹਾ ਕਿ ਇਹ ਯੋਜਨਾ ਅੰਤਰਰਾਜੀ ਅਨਾਜ ਢੋਆ ਢੁਆਈ ਲਈ ਰਾਜ ਏਜੰਸੀਆਂ ਨੂੰ ਸਹਾਇਤਾ ਪ੍ਰਦਾਨ ਕਰੇਗੀ, ਵਾਜਬ ਭਾਅ ਦੀਆਂ ਦੁਕਾਨਾਂ ਦਾ ਸਮਰਥਨ ਕਰੇਗੀ ਅਤੇ ਜਨਤਕ ਵੰਡ ਪ੍ਰਣਾਲੀ ਨੂੰ ਆਧੁਨਿਕ ਬਣਾਉਣ ਵਿੱਚ ਮਦਦ ਕਰੇਗੀ।
1: ये सुधार है PDS के सिस्टम में, पूरे डिलीवरी सिस्टम में, लॉजिस्टिक्स में, ट्रांसपोर्टेशन में, मटेरियल हैंडलिंग में और PDS के बेनिफिशरीज की ग्रीवेंस के रिड्रेसल के लिए बहुत बड़ा ये स्ट्रक्चरल रिफॉर्म है। और PDS एक ऐसी व्यवस्था है जिसमें केंद्र और राज्य मिलकर ही सारा काम करते हैं। दूर दराज के क्षेत्र हो, महिलाएं हो, वंचित हो, सबको कवर किया जाता है।
0: ਕਮੇਟੀ ਨੇ ਅਨਾਜ ਦੀ ਅੰਤਰਰਾਜੀ ਢੋਆ ਢੁਆਈ ਅਤੇ ਸੰਭਾਲ ਲਈ ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕੇਂਦਰੀ ਸਹਾਇਤਾ ਲਈ ਨਿਯਮਾਂ ਵਿੱਚ ਵੀ ਸੋਧ ਕੀਤੀ ਹੈ। ਸੁਪਰੀਮ ਕੋਰਟ ਨੇ ਅੱਜ ਚੋਣ ਕਮਿਸ਼ਨ ਵੱਲੋਂ ਕਰਵਾਈ ਗਈ ਵੋਟਰ ਸੂਚੀਆਂ ਦੀ ਵਿਸ਼ੇਸ਼ ਤੀਬਰ ਸੋਧ SIR ਪ੍ਰਕਿਰਿਆ ਦੀ ਵੈਧਤਾ ਨੂੰ ਬਰਕਰਾਰ ਰੱਖਿਆ ਹੈ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਸੁਤੰਤਰ ਅਤੇ ਨਿਰਪੱਖ ਚੋਣਾਂ ਦੀਆਂ ਸੰਵਿਧਾਨਕ ਲੋੜਾਂ ਨੂੰ ਅੱਗੇ ਵਧਾਉਂਦੀ ਹੈ। ਸਰਵਉੱਚ ਅਦਾਲਤ ਨੇ ਫੈਸਲਾ ਸੁਣਾਇਆ ਕਿ ਚੋਣ ਕਮਿਸ਼ਨ ਕੋਲ ਲੋਕ ਪ੍ਰਤੀਨਿਧਤਾ ਐਕਟ 1950 ਦੀ ਧਾਰਾ 324 ਅਤੇ ਇਸ ਅਧੀਨ ਬਣਾਏ ਗਏ ਨਿਯਮਾਂ ਤਹਿਤ SIR ਕਰਾਉਣ ਦਾ ਅਧਿਕਾਰ ਹੈ। ਚੀਫ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਏ ਮਾਲਿਆ ਬਾਗਚੀ ਦੀ ਬੈਂਚ ਨੇ ਬਿਹਾਰ ਵਿੱਚ SIR ਕਰਾਉਣ ਲਈ ਪਿਛਲੇ ਸਾਲ ਜੂਨ ਵਿੱਚ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਨੂੰ ਚੁਣੌਤੀ ਦੇਣ ਵਾਲੀਆਂ ਰਿਟ ਪਟੀਸ਼ਨਾਂ 'ਤੇ ਫੈਸਲਾ ਸੁਣਾਇਆ। ਸੁਪਰੀਮ ਕੋਰਟ ਨੇ ਕਿਹਾ ਕਿ SIR ਪ੍ਰਕਿਰਿਆ ਦਾ ਉਦੇਸ਼ ਸੁਤੰਤਰ ਅਤੇ ਨਿਰਪੱਖ ਚੋਣਾਂ ਕਰਾਉਣਾ ਹੈ। ਸਰਵਉੱਚ ਅਦਾਲਤ ਨੇ ਇਸ ਦਲੀਲ ਨੂੰ ਰੱਦ ਕਰ ਦਿੱਤਾ ਕਿ ਚੋਣ ਕਮਿਸ਼ਨ ਵੱਲੋਂ ਅਪਣਾਈ ਗਈ ਪ੍ਰਕਿਰਿਆ ਲੋਕ ਪ੍ਰਤੀਨਿਧਤਾ ਕਾਨੂੰਨ 1950 ਅਤੇ ਵੋਟਰ ਰਜਿਸਟ੍ਰੇਸ਼ਨ ਨਿਯਮਾਂ 1960 ਦੇ ਉਲਟ ਸੀ। ਅਦਾਲਤ ਨੇ ਇਸ ਦਲੀਲ ਨੂੰ ਵੀ ਰੱਦ ਕੀਤਾ ਕਿ ਇਹ ਪ੍ਰਕਿਰਿਆ ਵੋਟਰ ਸੂਚੀਆਂ ਵਿੱਚ ਪਹਿਲਾਂ ਤੋਂ ਹੀ ਮੌਜੂਦ ਵਿਅਕਤੀਆਂ ਲਈ ਨਾਗਰਿਕਤਾ ਦੀ ਸੰਭਾਵਿਤ ਮਾਨਤਾ ਨੂੰ ਰੱਦ ਕਰਦੀ ਹੈ। ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਕਿ ਚੋਣ ਕਮਿਸ਼ਨ ਕੋਲ ਵੋਟਰ ਤਸਦੀਕ ਪੁਸ਼ਟੀਕਰਨ ਪਰਚੀ VVPAT ਨਾਲ ਸੰਬੰਧਿਤ ਦਿਸ਼ਾ ਨਿਰਦੇਸ਼ਾਂ ਵਿੱਚ ਬਦਲਾਅ ਦੀ ਮੰਗ ਕਰਨ ਵਾਲੀ ਪਟੀਸ਼ਨ 'ਤੇ ਫੈਸਲਾ ਲੈਣ ਦਾ ਅਧਿਕਾਰ ਹੈ। ਅਦਾਲਤ ਨੇ ਕਿਹਾ ਕਿ ਇਹ ਇੱਕ ਤਕਨੀਕੀ ਮਾਮਲਾ ਅਤੇ ਚੋਣ ਕਮਿਸ਼ਨ ਦੇ ਅਧਿਕਾਰ ਖੇਤਰ ਵਿੱਚ ਆਉਂਦਾ ਹੈ। ਪਟੀਸ਼ਨ ਵਿੱਚ ਦਲੀਲ ਦਿੱਤੀ ਗਈ ਸੀ ਕਿ ਇਹਨਾਂ ਸਲਿੱਪਾਂ 'ਤੇ ਸਮਾਂ ਅੰਕਿਤ ਕਰਨ ਨਾਲ ਪਾਰਦਰਸ਼ਤਾ, ਤਸਦੀਕ ਅਤੇ ਆਡਿਟ ਪ੍ਰਕਿਰਿਆਵਾਂ ਵਿੱਚ ਸੁਧਾਰ ਹੋਏਗਾ। ਕੇਂਦਰੀ ਜਾਂਚ ਬਿਊਰੋ ਨੇ ਅੱਜ NEET UG 2026 ਪੇਪਰ ਲੀਕ ਮਾਮਲੇ ਵਿੱਚ 3 ਹੋਰ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ। ਇਹਨਾਂ ਵਿੱਚ ਮਹਾਰਾਸ਼ਟਰ ਦੇ ਲਾਤੂਰ ਦਾ ਇੱਕ ਡਾਕਟਰ ਅਤੇ ਪੁਣੇ ਦੇ ਇੱਕ ਕੋਚਿੰਗ ਇੰਸਟੀਚਿਊਟ ਦਾ ਇੱਕ ਅਧਿਆਪਕ ਸ਼ਾਮਲ ਹੈ। ਜਾਂਚ ਏਜੰਸੀ ਨੇ ਪੁਣੇ ਦੇ ਇੱਕ ਹੋਰ ਕੋਚਿੰਗ ਇੰਸਟੀਚਿਊਟ ਤੋਂ ਭੌਤਿਕ ਵਿਗਿਆਨ ਦੇ ਅਧਿਆਪਕ ਨੂੰ ਵੀ ਗ੍ਰਿਫਤਾਰ ਕੀਤਾ ਹੈ। ਇਸ ਮਾਮਲੇ ਵਿੱਚ ਹੁਣ ਤੱਕ ਕੁੱਲ 13 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ। ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਜਾਂਚ ਏਜੰਸੀ ਨੇ ਇਸ ਮਾਮਲੇ ਵਿੱਚ ਹੁਣ ਤੱਕ 49 ਥਾਵਾਂ 'ਤੇ ਛਾਪੇਮਾਰੀ ਕੀਤੀ ਹੈ ਅਤੇ ਕਈ ਇਤਰਾਜਯੋਗ ਦਸਤਾਵੇਜ਼, ਲੈਪਟਾਪ ਅਤੇ ਮੋਬਾਈਲ ਫੋਨ ਬਰਾਮਦ ਕੀਤੇ ਨੇ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸੈਂਡਲ ਹੈ @AIR RNU ਜਲੰਧਰ। ਸਾਡਾ ਫੇਸਬੁੱਕ ਪੇਜ ਹੈ RNU-AIR ਜਲੰਧਰ ਅਤੇ ਯੂਟਿਊਬ 'ਤੇ ਸਾਡਾ ਚੈਨਲ ਹੈ @AIR ਜਲੰਧਰ। ਰਾਸ਼ਟਰਪਤੀ ਦ੍ਰੌਪਦੀ ਮੁਰਮੂ ਨੇ ਕਿਹਾ ਕਿ ਦੇਸ਼ ਦੀ ਤਰੱਕੀ ਲਈ ਉੱਤਰ ਪੂਰਬੀ ਇਲਾਕੇ ਦਾ ਵਿਕਾਸ ਬਹੁਤ ਮਹੱਤਵਪੂਰਨ ਹੈ। ਅੱਜ ਗੰਗਟੋਕ ਵਿੱਚ ਸਿੱਕਮ ਯੂਨੀਵਰਸਿਟੀ ਦੇ ਕਨਵੋਕੇਸ਼ਨ ਸਮਾਰੋਹ ਨੂੰ ਸੰਬੋਧਨ ਕਰਦਿਆਂ ਉਹਨਾਂ ਸਿੱਖਿਆ ਨੂੰ ਸ਼ਕਤੀਕਰਨ ਦਾ ਮਾਰਗ ਦੱਸਿਆ ਅਤੇ ਵਿਦਿਆਰਥੀਆਂ ਨੂੰ ਆਪਣੇ ਵਿਚਾਰਾਂ, ਨਵੀਨਤਾ ਅਤੇ ਆਪਸੀ ਵਿਸ਼ਵਾਸ ਰਾਹੀਂ ਰਾਸ਼ਟਰ ਨਿਰਮਾਣ ਵਿੱਚ ਸਰਗਰਮ ਭੂਮਿਕਾ ਨਿਭਾਉਣ ਦੀ ਅਪੀਲ ਕੀਤੀ।
2: ਨਾਰਥ ਈਸਟ ਕਾ ਵਿਕਾਸ ਦੇਸ਼ ਕੀ ਸਮਗ੍ਰ ਵਿਕਾਸ ਕੇ ਲਿਏ ਅਨਿਵਾਰਿਯ ਹੈ। ਪੂਰਵੋਤਰ ਖੇਤਰ ਕਾ ਵਿਕਾਸ ਔਰ ਰਾਸ਼ਟਰੀ ਵਿਕਾਸ ਕੇ ਲਕਸ਼ਯ ਆਪਸ ਮੇ ਜੁੜੇ ਹੋਏ ਹੈ। ਯਹਾਂ ਕੇ ਯੁਵਾਓ ਮੇ ਅਸੀਮ ਪ੍ਰਤਿਭਾ ਹੈ। ਸਿੱਕਿਮ ਸਹਿਤ ਅਨ੍ਯ ਰਾਜਯੋ ਸੇ ਆਏ ਹੋਏ ਵਿਦਿਆਰਥੀਓ ਸੇ ਮੈਂ ਆਗ੍ਰਹ ਕਰਨਾ ਚਾਹੂੰਗੀ ਕਿ ਆਪ ਸਭ ਇੱਕ ਦੂਸਰੇ ਕੇ ਸੰਪਰਕ ਮੇ ਰਹੇ।

0: ਮਨਪ੍ਰੀਤ ਕੌਰ, ਪਿਛਲੇ ਕਰੀਬ 15 ਦਿਨਾਂ ਤੋਂ ਪੈ ਰਹੀ ਅੱਤ ਦੀ ਗਰਮੀ ਨੇ ਸਾਰੇ ਪਾਸੇ ਹਾਹਾਕਾਰ ਮਚਾਈ ਹੋਈ ਹੈ। ਦੇਸ਼ ਦੇ ਕਈ ਸ਼ਹਿਰਾਂ ਦਾ ਤਾਪਮਾਨ 47 ਡਿਗਰੀ ਸੈਲਸੀਅਸ ਤੋਂ ਵੱਧ ਦਰਜ ਕੀਤਾ ਗਿਆ ਹੈ। ਇਸ ਵੇਲੇ ਭਾਰਤ ਧਰਤੀ ਦਾ ਸਭ ਤੋਂ ਵਧੇਰੇ ਤਪਦਾ ਹੋਇਆ ਦੇਸ਼ ਬਣ ਗਿਆ ਹੈ। ਰੀਅਲ ਟਾਈਮ ਗਲੋਬਲ ਤਾਪਮਾਨ ਰੈਂਕਿੰਗ ਮੁਤਾਬਿਕ ਦੁਨੀਆਂ ਦੇ 100 ਤੋਂ ਵੱਧ ਗਰਮ ਸ਼ਹਿਰਾਂ 'ਚ 95 ਤੋਂ 98 ਭਾਰਤ ਦੇ ਸ਼ਹਿਰ ਨੇ। ਉੱਥੇ ਹੀ AQI.in 'ਚ ਵਧੇਰੇ ਗਰਮੀ ਦੇ ਮਾਮਲੇ 'ਚ ਸਾਰੇ 100 ਸ਼ਹਿਰ ਭਾਰਤ ਦੇ ਹੀ ਰੱਖੇ ਗਏ ਨੇ। ਵਿਸ਼ੇਸ਼ ਕਰਕੇ ਉੱਤਰ ਪ੍ਰਦੇਸ਼, ਮਹਾਰਾਸ਼ਟਰ ਦੇ ਵਿਦਰਭ ਇਲਾਕੇ 'ਚ, ਰਾਜਸਥਾਨ, ਤੇਲੰਗਾਨਾ, ਉੜੀਸਾ ਅਤੇ ਛੱਤੀਸਗੜ੍ਹ 'ਚ ਗਰਮੀ ਨਾਲ ਹਾਲਾਤ ਵਧੇਰੇ ਖਰਾਬ ਏ। ਨੇਚਰ ਪੱਤਰਿਕਾ 'ਚ ਹਾਲ ਹੀ 'ਚ ਪ੍ਰਕਾਸ਼ਿਤ ਹੋਈ ਇੱਕ ਖੋਜ ਮੁਤਾਬਿਕ ਪਿਛਲੇ 2 ਦਹਾਕਿਆਂ ਦੌਰਾਨ ਭਾਰਤ ਵਿੱਚ ਹੀਟ ਵੇਵ ਦੀ ਤੀਬਰਤਾ ਤੇ ਸਮਾਂ ਹੱਦ ਵਧੀ ਹੈ। ਖੋਜ 'ਚ ਪਾਇਆ ਗਿਆ ਕਿ ਗਰਮੀ ਦੇ ਹੌਟਸਪੌਟ ਹੁਣ ਨਵੇਂ ਇਲਾਕਿਆਂ 'ਚ ਫੈਲ ਰਹੇ ਨੇ। ਅਲਨੀਨੋ ਵਰਗੀਆਂ ਮੌਸਮੀ ਘਟਨਾਵਾਂ ਇਸ ਨੂੰ ਹੋਰ ਖਰਾਬ ਕਰ ਰਹੀਆਂ ਨੇ। ਇਹੀ ਕਾਰਨ ਹੈ ਕਿ ਹਰ ਸਾਲ ਅਪ੍ਰੈਲ ਮਈ ਦੀ ਸ਼ੁਰੂਆਤ ਦੇ ਨਾਲ ਹੀ ਹੀਟ ਵੇਵ ਸਤਾਉਣ ਲੱਗਦੀ ਹੈ। ਅੰਕੜਿਆਂ ਮੁਤਾਬਿਕ 1961 ਤੋਂ ਲੈ ਕੇ 2021 ਤੱਕ ਤਕਰੀਬਨ 2.5 ਦਿਨ 'ਚ ਵਾਧਾ ਹੋ ਚੁੱਕਾ ਹੈ। ਮੌਸਮ ਵਿਗਿਆਨੀਆਂ ਮੁਤਾਬਿਕ ਆਉਣ ਵਾਲੇ ਕੁੱਝ ਸਾਲਾਂ 'ਚ ਇਹ 12 ਤੋਂ 18 ਦਿਨ ਤੱਕ ਵੱਧ ਸਕਦਾ ਹੈ। ਇਸ ਤੋਂ ਇਲਾਵਾ ਵੱਧ ਤੋਂ ਵੱਧ ਤਾਪਮਾਨ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾ ਰਿਹਾ ਹੈ। 2024 ਦੀ ਗੱਲ ਕਰੀਏ ਤਾਂ ਦੇਸ਼ ਦੀ ਰਾਜਧਾਨੀ ਦਿੱਲੀ ਦੇ ਮੰਗੇਸ਼ਪੁਰ 'ਚ ਵੱਧ ਤੋਂ ਵੱਧ ਤਾਪਮਾਨ 52.3 ਡਿਗਰੀ ਸੈਲਸੀਅਸ ਤੱਕ ਪੁੱਜ ਚੁੱਕਾ ਹੈ। ਦੇਸ਼ 'ਚ ਤਾਪਮਾਨ ਵਧਣ ਦਾ ਸਭ ਤੋਂ ਵੱਡਾ ਕਾਰਨ ਭਾਰਤ ਦੀ ਭੂਗੋਲਿਕ ਸਥਿਤੀ ਹੈ, ਕਿਉਂਕਿ ਸਾਡਾ ਦੇਸ਼ ਕਰਕ ਰੇਖਾ ਤੇ ਮਕਰ ਰੇਖਾ ਦੇ ਵਿਚਾਲੇ ਸਥਿਤ ਹੈ, ਜਿੱਥੇ ਸੂਰਜ ਦੀਆਂ ਕਿਰਨਾਂ ਸਿੱਧੀਆਂ ਪੈਂਦੀਆਂ ਨੇ ਤੇ ਤਾਪਮਾਨ ਆਮ ਨਾਲੋਂ ਜ਼ਿਆਦਾ ਰਹਿੰਦਾ ਹੈ। ਇਸ ਤੋਂ ਇਲਾਵਾ ਉੱਤਰੀ ਭਾਰਤ, ਵਿਸ਼ੇਸ਼ ਕਰਕੇ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿਚਾਲੇ ਥਾਰ ਮਾਰੂਥਲ ਨੇ ਜੋ ਗਰਮੀਆਂ ਦੇ ਵਿੱਚ ਬਹੁਤ ਜ਼ਿਆਦਾ ਤਪ ਜਾਂਦੇ ਨੇ। ਇੱਥੋਂ ਉੱਠਣ ਵਾਲੀ ਗਰਮ ਹਵਾ ਲੂ ਬਣ ਕੇ ਪੂਰੇ ਦੇਸ਼ ਨੂੰ ਝੁਲਸਾ ਦਿੰਦੀ ਹੈ। ਹੀਟ ਵੇਵ ਕਾਰਨ ਜਿੱਥੇ ਲੋਕਾਂ ਦਾ ਘਰੋਂ ਨਿਕਲਣਾ ਮੁਹਾਲ ਹੋਇਆ ਪਿਆ, ਉੱਥੇ ਹੀ ਲੋਕ 47 ਡਿਗਰੀ ਤੱਕ ਗਰਮੀ ਪਾਰਾ ਚੜ੍ਹਨ ਨਾਲ ਕਈ ਰੋਗਾਂ ਦਾ ਸ਼ਿਕਾਰ ਵੀ ਹੋ ਰਹੇ ਨੇ। ਤਾਪਮਾਨ ਵਧਣ ਕਾਰਨ ਜਲਵਾਯੂ 'ਚ ਲਗਾਤਾਰ ਤਬਦੀਲੀ ਵੀ ਮੰਨਿਆ ਜਾ ਰਿਹਾ ਹੈ। ਸਾਡੇ ਦੇਸ਼ ਅੰਦਰ 2014 ਤੋਂ 2023 ਦੇ ਦਰਮਿਆਨ ਜਲਵਾਯੂ ਵਿਚਲੀ ਕਾਰਬਨ ਡਾਈਆਕਸਾਈਡ ਦਾ ਪੱਧਰ 425 PPM ਦੇ ਨਵੇਂ ਪੱਧਰ ਤੇ ਪੁੱਜ ਚੁੱਕਾ ਹੈ। ਅੱਤ ਦੀ ਗਰਮੀ ਨਾਲ ਲੋਕਾਂ ਦੀਆਂ ਜਾਨਾਂ ਵੀ ਜਾ ਰਹੀਆਂ ਨੇ। ਰਿਸਰਚ ਗੇਟ ਦੀ ਇੱਕ ਰਿਪੋਰਟ ਮੁਤਾਬਿਕ 1992 ਤੋਂ ਲੈ ਕੇ 2015 ਦਰਮਿਆਨ ਭਾਰਤ ਵਿੱਚ ਲੂ ਨਾਲ 24,000 ਤੋਂ ਵੱਧ ਮੌਤਾਂ ਹੋਈਆਂ। ਹਾਲਾਂਕਿ ਉਸ ਤੋਂ ਬਾਅਦ ਵੀ ਲੂ ਨਾਲ ਮੌਤਾਂ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਪੰਜਾਬ ਅੰਦਰ ਹੀਟ ਵੇਵ ਦਾ ਅਸਰ ਬੀਤੇ 15 ਦਿਨਾਂ ਤੋਂ ਸ਼ੁਰੂ ਹੋਇਆ ਹੈ, ਜੋ ਲਗਾਤਾਰ ਹੀ ਵੱਧਦਾ ਜਾ ਰਿਹਾ ਹੈ। ਮੌਸਮ ਵਿਭਾਗ ਮੁਤਾਬਿਕ 13 ਮਈ ਨੂੰ ਸੂਬੇ ਅੰਦਰ ਵੱਧ ਤੋਂ ਵੱਧ ਤਾਪਮਾਨ 40.1 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਅਤੇ ਮੌਸਮ ਵਿਗਿਆਨੀਆਂ ਨੇ ਚੇਤਾਵਨੀ ਦਿੱਤੀ ਕਿ ਅਗਲੇ ਦਿਨਾਂ ਦੌਰਾਨ 4-6 ਡਿਗਰੀ ਸੈਲਸੀਅਸ ਦਾ ਵਾਧਾ ਹੋਣ ਦੀ ਸੰਭਾਵਨਾ ਹੈ। ਮੌਸਮ ਵਿਭਾਗ ਦੀ ਇਹ ਭਵਿੱਖਬਾਣੀ ਪੂਰੀ ਤਰ੍ਹਾਂ ਸੱਚ ਨਿਕਲੀਏ ਤੇ ਪੰਜਾਬ ਅੰਦਰ ਬਠਿੰਡਾ ਜ਼ਿਲ੍ਹੇ ਦਾ ਤਾਪਮਾਨ ਸਭ ਤੋਂ ਵੱਧ 47 ਡਿਗਰੀ ਤੋਂ ਪਾਰ ਚਲਾ ਗਿਆ ਹੈ। ਹੀਟ ਵੇਵ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਨੂੰ ਸਕੂਲਾਂ ਤੇ ਦਫ਼ਤਰਾਂ ਦਾ ਸਮਾਂ ਸਵੇਰੇ 7:30 ਦਾ ਕਰਨਾ ਪਿਆ। ਉਧਰ ਸਿਹਤ ਵਿਭਾਗ ਨੇ ਵੀ ਲੋਕਾਂ 'ਚ ਹੀਟ ਵੇਵ ਤੋਂ ਬਚਣ ਲਈ ਐਡਵਾਈਜ਼ਰੀ ਜਾਰੀ ਕੀਤੀ ਹੋਈ ਹੈ। ਇਸ ਲਈ ਸਾਨੂੰ ਸਾਰਿਆਂ ਨੂੰ ਤੇਜ਼ ਧੁੱਪ ਤੇ ਗਰਮ ਹਵਾਵਾਂ ਕਾਰਨ ਹੀਟ ਸਟ੍ਰੋਕ ਦੇ ਖਤਰੇ ਤੋਂ ਬਚਣ ਲਈ ਆਪਣੀਆਂ ਰੋਜ਼ਾਨਾ ਦੀਆਂ ਗਤੀਵਿਧੀਆਂ 'ਚ ਤਬਦੀਲੀ ਕਰਦੇ ਹੋਏ ਬੇਲੋੜੇ ਬਾਹਰ ਨਿਕਲਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਜੇਕਰ ਦੁਪਹਿਰ ਵੇਲੇ ਬਾਹਰ ਨਿਕਲਣਾ ਬਹੁਤ ਜ਼ਰੂਰੀ ਹੋਵੇ ਤਾਂ ਸਿਰ ਨੂੰ ਹਮੇਸ਼ਾ ਕੱਪੜੇ ਜਾਂ ਪੱਗ ਜਾਂ ਟੋਪੀ ਨਾਲ ਢੱਕ ਕੇ ਰੱਖਿਆ ਜਾਏ ਤੇ ਹਲਕੇ ਰੰਗ ਦੇ ਸੂਤੀ ਕੱਪੜੇ ਪਹਿਨਣ ਨੂੰ ਤਰਜੀਹ ਦਿੱਤੀ ਜਾਏ। ਸਰੀਰ ਵਿੱਚ ਪਾਣੀ ਦੀ ਕਮੀ ਨੂੰ ਰੋਕਣ ਲਈ ਵੱਧ ਤੋਂ ਵੱਧ ਪਾਣੀ, ਲੱਸੀ, ਸਕਿੰਜਵੀ ਅਤੇ ਗੰਨੇ ਦੇ ਜੂਸ ਵਰਗੇ ਤਰਲ ਪਦਾਰਥਾਂ ਦਾ ਸੇਵਨ ਕੀਤਾ ਜਾਣਾ ਚਾਹੀਦਾ ਹੈ। ਉੱਥੇ ਹੀ ਪਸ਼ੂਆਂ ਅਤੇ ਪੰਛੀਆਂ ਦੇ ਲਈ ਦਰਖਤਾਂ ਦੇ ਥੱਲੇ ਪਾਣੀ ਦਾ ਪ੍ਰਬੰਧ ਕਰਨਾ ਚਾਹੀਦਾ ਹੈ ਤਾਂ ਜੋ ਉਹਨਾਂ ਨੂੰ ਵੀ ਗਰਮੀ ਤੋਂ ਬਚਾਇਆ ਜਾ ਸਕੇ। ਇਸ ਦੇ ਨਾਲ ਹੀ ਸਮਾਚਾਰ ਸਮੀਖਿਆ ਖਤਮ ਹੋਈ। ਨਮਸਕਾਰ।
1: ਹੁਣੇ ਤੁਸੀਂ ਸੁਣ ਰਹੇ ਸੀ ਸਮਾਚਾਰ ਸਮੀਖਿਆ। ਇਹ ਆਕਾਸ਼ਵਾਣੀ ਕਾ ਜਲੰਧਰ ਕੇਂਦਰ ਹੈ। ਅਪੇਸ਼ ਹੈ ਹਿੰਦੀ ਵਾਰਤਾ ਪ੍ਰੋਗਰਾਮ ਮੇ ਪ੍ਰੇਮ ਵਿੱਚ ਕੀ ਵਿਅੰਗਯ ਵਾਰਤਾ ਆਸਮਾਨ ਸੇ ਗਿਰਾ ਹਜ਼ੂਰ ਮੇ ਅਟਕਾ।
2: ਹਸ ਵਿੰਗ ਲੇਖ ਆਸਮਾਨ ਸੇ ਗਿਰਾ ਔਰ ਖਜੂਰ ਮੇ ਅਟਕਾ। ਕਈ ਵਾਰ ਇਨਸਾਨ ਛੋਟੇ ਸੇ ਖਤਰੇ ਸੇ ਬਚਤਾ ਹੁਆ ਗਹਿਰੀ ਖਾਈ ਮੇ ਗਿਰ ਜਾਤਾ ਹੈ, ਅਰਥਾਤ ਵਹ ਏਕ ਛੋਟੀ ਸੀ ਬੱਚਤ ਕੋ ਕਰਤਾ ਹੁਆ ਬਹੁਤ ਜ਼ਿਆਦਾ ਖਰਚ ਕਰ ਬੈਠਤਾ ਹੈ, ਯਾਨੀ ਕਿ ਆਸਮਾਨ ਸੇ ਗਿਰਾ ਔਰ ਆਸ ਖਜੂਰ ਮੇ ਆਕਰ ਅਟਕ ਜਾਤਾ ਹੈ। ਵਹਾਂ ਸੇ ਬਾਹਰ ਨਿਕਲਨੇ ਕੇ ਲੀਏ ਉਸੇ ਲੈਣੇ ਕੇ ਦੇਣੇ ਪੜ ਜਾਤੇ ਹੈਂ। ਹਮਾਰੇ ਔਫਿਸ ਕੇ ਪ੍ਰਭੂ ਦਿਆਲ ਜੀ

ਹੁਣ ਤੁਸੀਂ ਸੁਣ ਰਹੇ ਸੀ ਮਕਬੂਲ ਪਾਲੀ ਦੀ ਆਵਾਜ਼ 'ਚ ਗਜ਼ਲ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਇਸ ਵੇਲੇ 8 ਵਜੇ ਨੇ, ਹੁਣ ਪੇਸ਼ ਹੈ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜੀਵਨ ਵਿੱਚ ਹਰ ਮੁਸ਼ਕਿਲ ਸਾਨੂੰ ਕੁਝ ਨਵਾਂ ਸਿਖਾਉਣ ਆਉਂਦੀ ਹੈ। ਹਾਰ ਕੇ ਬੈਠ ਜਾਣ ਵਾਲੇ ਕਦੇ ਮੰਜ਼ਿਲ ਤੱਕ ਨਹੀਂ ਪਹੁੰਚਦੇ। ਜੋ ਇਨਸਾਨ ਆਪਣੇ ਸੁਪਨਿਆਂ ਲਈ ਲੜਦਾ ਹੈ, ਉਹ ਇੱਕ ਦਿਨ ਦੁਨੀਆ ਲਈ ਮਿਸਾਲ ਬਣ ਜਾਂਦਾ ਹੈ। ਹੌਸਲਾ ਰੱਖੋ, ਸਮਾਂ ਬਦਲਦਾ ਜ਼ਰੂਰ ਹੈ।

आकाशवाणी ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ, ਜ਼ਿੰਦਗੀ ਹਸੀਨ ਹੈ ਜੇਕਰ ਜ਼ਿੰਦਗੀ ਵਿੱਚ ਪਿਆਰ ਹੈ, ਕਿਉਂਕਿ ਪਿਆਰ ਜੀਵਨ ਦਾ ਸਭ ਤੋਂ ਸੁੰਦਰ ਤੇ ਅਨਮੋਲ ਅਹਿਸਾਸ ਹੁੰਦਾ ਹੈ। ਇਹ ਮਨੁੱਖ ਨੂੰ ਖੁਸ਼ੀ, ਸਹਾਰਾ ਤੇ ਆਤਮਿਕ ਸ਼ਾਂਤੀ ਪ੍ਰਦਾਨ ਕਰਦਾ ਹੈ। ਪਿਆਰ ਨਾਲ ਰਿਸ਼ਤੇ ਮਜ਼ਬੂਤ ਬਣਦੇ ਨੇ ਤੇ ਆਪਸੀ ਵਿਸ਼ਵਾਸ ਵੀ ਵੱਧਦਾ ਹੈ। ਜਿਸ ਜੀਵਨ ਵਿੱਚ ਪਿਆਰ ਹੁੰਦਾ ਹੈ ਉੱਥੇ ਨਫ਼ਰਤ ਤੇ ਗੁੱਸੇ ਲਈ ਜਗ੍ਹਾ ਹੀ ਨਹੀਂ ਬਚਦੀ। ਪਿਆਰ ਮਨੁੱਖ ਨੂੰ ਦੂਜਿਆਂ ਦੀ ਮਦਦ ਕਰਨ ਤੇ ਦਇਆਵਾਨ ਬਣਨ ਦੀ ਪ੍ਰੇਰਣਾ ਦਿੰਦਾ ਹੈ। ਪਰਿਵਾਰ ਤੇ ਸਮਾਜ ਵਿੱਚ ਏਕਤਾ ਬਣਾਈ ਰੱਖਣ ਲਈ ਪਿਆਰ ਬਹੁਤ ਜ਼ਰੂਰੀ ਹੈ। ਸੱਚਾ ਪਿਆਰ ਮਨੁੱਖ ਨੂੰ ਹੌਸਲਾ ਤੇ ਜੀਵਨ ਵਿੱਚ ਅੱਗੇ ਵਧਣ ਦੀ ਤਾਕਤ ਦਿੰਦਾ ਹੈ। ਇਸ ਲਈ ਪਿਆਰ ਨੂੰ ਜੀਵਨ ਦੀ ਸਭ ਤੋਂ ਵੱਡੀ ਦੌਲਤ ਮੰਨਿਆ ਜਾਂਦਾ ਹੈ।

ਆਕਾਸ਼ਵਾਣੀ ਤੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਹੁਣ ਸੁਣਦੇ ਹਾਂ 90 ਸਾਲ ਆਕਾਸ਼ਵਾਣੀ ਦੇ ਨਾਲ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਜੀ ਹਾਂ ਸਰੋਤਿਓ, ਜ਼ਿੰਦਗੀ ਹਸੀਨ ਬਣਦੀ ਹੈ ਜਦੋਂ ਕਿ ਅਸੀਂ ਪੂਰੀ ਤਰ੍ਹਾਂ ਤੰਦਰੁਸਤ ਹੋਈਏ, ਤਾਂ ਹੀ ਅਸੀਂ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਸਕਦੇ ਹਾਂ। ਅਤੇ ਗੱਲ ਕਰਦੇ ਹਾਂ ਜੀ, ਵੱਧ ਰਹੀ ਗਰਮੀ ਵਿੱਚ ਕਿਹਨਾਂ ਕਿਹਨਾਂ ਤਰੀਕਿਆਂ ਦੇ ਨਾਲ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ। ਸਭ ਤੋਂ ਪਹਿਲਾਂ ਤਾਂ ਗਰਮੀ ਦੇ ਮੌਸਮ ਵਿੱਚ ਸਰੀਰ ਨੂੰ ਠੰਡਾ ਰੱਖਣਾ ਬਹੁਤ ਜ਼ਰੂਰੀ ਹੈ। ਧੁੱਪ ਵਿੱਚ ਬਾਹਰ ਜਾਣ ਸਮੇਂ ਛੱਤਰੀ ਜਾਂ ਫਿਰ ਟੋਪੀ ਦਾ ਇਸਤੇਮਾਲ ਜ਼ਰੂਰ ਕਰੋ। ਦਿਨ ਵਿੱਚ ਵੱਧ ਤੋਂ ਵੱਧ ਪਾਣੀ ਪੀਣਾ ਚਾਹੀਦਾ ਹੈ ਤਾਂ ਜੋ ਸਰੀਰ ਵਿੱਚ ਪਾਣੀ ਦੀ ਕਮੀ ਨਾ ਹੋਵੇ। ਇਸ ਲਈ ਤੁਸੀਂ ਗੰਨੇ ਦਾ ਰਸ, ਲੱਸੀ ਜਾਂ ਫਿਰ ਨਿੰਬੂ ਪਾਣੀ ਦੀ ਵੀ ਵਰਤੋਂ ਕਰ ਸਕਦੇ ਹੋ। ਬਹੁਤ ਜ਼ਿਆਦਾ ਤਲੇ ਹੋਏ ਜਾਂ ਫਿਰ ਮਸਾਲੇਦਾਰ ਖਾਣੇ ਤੋਂ ਪਰਹੇਜ਼ ਕਰੋ। ਦੁਪਹਿਰ ਦੇ ਸਮੇਂ ਬਿਨਾਂ ਲੋੜ ਦੇ ਘਰ ਤੋਂ ਬਾਹਰ ਨਾ ਹੀ ਨਿਕਲਿਆ ਜਾਵੇ ਤਾਂ ਹੀ ਤੁਸੀਂ ਤੰਦਰੁਸਤ ਰਹਿ ਸਕਦੇ ਹੋ। ਹਲਕੇ ਰੰਗ ਅਤੇ ਸੂਤੀ ਕੱਪੜਿਆਂ ਦੀ ਵਰਤੋਂ ਗਰਮੀ ਤੋਂ ਬਚਾਉਂਦੀ ਹੈ। ਸੋ ਜਨਾਬ, ਇਹਨਾਂ ਦੀ ਵਰਤੋਂ ਕਰਕੇ ਹੀ ਤੁਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹੋ। ਘਰ ਦੇ ਕਮਰਿਆਂ ਨੂੰ ਠੰਡਾ ਅਤੇ ਹਵਾਦਾਰ ਰੱਖਣਾ ਬਹੁਤ ਜ਼ਰੂਰੀ ਹੈ। ਇਸ ਲਈ ਤੁਸੀਂ ਪੌਦੇ ਲਗਾ ਸਕਦੇ ਹੋ ਵਾਤਾਵਰਣ ਨੂੰ ਸਾਫ਼ ਰੱਖਣ ਲਈ। ਪੌਦੇ ਬਹੁਤ ਜ਼ਿਆਦਾ ਕਾਰਗਰ ਨੇ, ਨਾਲ ਹੀ ਨਾਲ ਇਹ ਗਰਮੀ ਦੇ ਪ੍ਰਭਾਵ ਨੂੰ ਵੀ ਘਟਾਉਂਦੇ ਨੇ। ਸੋ ਜਨਾਬ, ਬੱਚਿਆਂ ਅਤੇ ਬਜ਼ੁਰਗਾਂ ਦਾ ਖਾਸ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ, ਕਿਉਂਕਿ ਉਹ ਗਰਮੀ ਤੋਂ ਬਹੁਤ ਜਲਦੀ ਪ੍ਰਭਾਵਿਤ ਹੋ ਜਾਂਦੇ ਨੇ। ਧੁੱਪ ਵਿੱਚ ਲੰਬੇ ਸਮੇਂ ਤੱਕ ਰਹਿਣ ਦੇ ਨਾਲ ਲੂ ਲੱਗਣ ਦਾ ਖਤਰਾ ਰਹਿੰਦਾ ਹੈ। ਇਸ ਲਈ ਸਾਵਧਾਨ ਰਹੋ ਅਤੇ ਬਹੁਤ ਜ਼ਰੂਰਤ ਹੈ ਤਾਂ ਹੀ ਦੁਪਹਿਰ ਵੇਲੇ ਘਰ ਤੋਂ ਬਾਹਰ ਜਾਓ। ਅਦਰ ਨਹੀਂ ਤਾਂ ਤੁਹਾਨੂੰ ਘਰ ਦੇ ਅੰਦਰ ਰਹਿ ਕੇ ਹੀ ਗਰਮੀ ਤੋਂ ਆਪਣਾ ਬਚਾਅ ਕਰਨਾ ਚਾਹੀਦਾ ਹੈ। ਸਰੀਰ ਵਿੱਚ ਕਮਜ਼ੋਰੀ ਜਾਂ ਫਿਰ ਚੱਕਰ ਆਉਣ 'ਤੇ ਤੁਰੰਤ ਆਰਾਮ ਕਰੋ ਅਤੇ ਪਾਣੀ ਪੀਂਦੇ ਰਹੋ। ਗਰਮੀਆਂ ਵਿੱਚ ਸਾਫ਼ ਸਫਾਈ ਦਾ ਖਾਸ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਬਿਮਾਰੀਆਂ ਤੋਂ ਬਚਿਆ ਜਾ ਸਕੇ। ਠੰਡੇ ਅਤੇ ਪੌਸ਼ਟਿਕ ਭੋਜਨ ਦਾ ਸੇਵਨ ਸਰੀਰ ਨੂੰ ਤੰਦਰੁਸਤ ਰੱਖਦਾ ਹੈ। ਜਨਾਬ, ਛੋਟੀਆਂ ਛੋਟੀਆਂ ਗੱਲਾਂ ਦਾ ਧਿਆਨ ਰੱਖ ਕੇ ਹੀ ਅਸੀਂ ਆਪਣੇ ਆਪ ਨੂੰ ਤੰਦਰੁਸਤ ਰੱਖ ਸਕਦੇ ਹਾਂ, ਕਿਉਂਕਿ ਜ਼ਿੰਦਗੀ ਹਸੀਨ ਤਾਂ ਹੀ ਬਣਦੀ ਹੈ ਜੇਕਰ ਮਨੁੱਖ ਤੰਦਰੁਸਤ ਹੈ, ਤਾਂ ਹੀ ਉਹ ਜ਼ਿੰਦਗੀ ਨੂੰ ਸਹੀ ਤਰੀਕੇ ਨਾਲ ਜੀ ਪਾਏਗਾ। ਸੋ ਜਨਾਬ, ਇਹਨਾਂ ਗੱਲਾਂ ਦਾ ਧਿਆਨ ਰੱਖੋ ਅਤੇ ਆਪਣੇ ਆਪ ਨੂੰ ਗਰਮੀ ਤੋਂ ਬਚਾਓ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਈ ਵਾਰ ਇਨਸਾਨ ਜਦੋਂ ਮੁਸ਼ਕਿਲਾਂ ਦਾ ਸਾਹਮਣਾ ਕਰਦਾ ਹੈ ਤੇ ਆਪਣੇ ਆਪ 'ਚ ਇਹ ਸੋਚ ਲੈਂਦਾ ਹੈ ਕਿ ਇਹ ਮੁਸ਼ਕਿਲਾਂ ਤੋਂ ਮੈਂ ਕਦੇ ਪਾਰ ਨਹੀਂ ਲੰਘ ਸਕਦਾ। ਪਰ ਕਦੇ ਵੀ ਆਪਣੇ ਆਪ ਨੂੰ ਕਮਜ਼ੋਰ ਨਾ ਸਮਝੋ। ਰੱਬ ਨੇ ਹਰ ਇਨਸਾਨ ਨੂੰ ਕੋਈ ਨਾ ਕੋਈ ਖਾਸ ਕਾਬਲੀਅਤ ਬਖਸ਼ੀ ਹੋਈ ਹੈ। ਮਿਹਨਤ, ਸਬਰ ਤੇ ਵਿਸ਼ਵਾਸ ਨਾਲ ਅਸੰਭਵ ਵੀ ਸੰਭਵ ਬਣ ਜਾਂਦਾ ਹੈ। ਬਸ ਆਪਣੇ ਸੁਪਨਿਆਂ ਨੂੰ ਜਿਉਂਦਾ ਰੱਖੋ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਪ੍ਰੋਗਰਾਮ 'ਚ ਵੇਲਾ ਹੋ ਗਿਆ ਛੋਟੇ ਜਿਹੇ ਅੰਤਰਾਲ ਦਾ, ਸੋ ਮੁੜ ਵਾਪਿਸ ਆਉਂਦੇ ਹਾਂ ਇਸ ਅੰਤਰਾਲ ਤੋਂ ਬਾਅਦ।
1: ਇੱਕ ਵਿਸ਼ੇਸ਼ ਸੂਚਨਾ, ਆਕਾਸ਼ਵਾਣੀ ਜਲੰਧਰ ਵੱਲੋਂ ਕੁਝ ਖਾਲੀ ਸਟਾਫ ਕੁਆਟਰ ਤੇ ਆਫਿਸ ਸਪੇਸ ਕਿਰਾਏ ਜਾਂ ਲੀਜ਼ ਤੇ ਦਿੱਤੇ ਜਾਣ ਦਾ ਪ੍ਰਸਤਾਵ ਹੈ, ਜੋ ਸਿਰਫ ਕੇਂਦਰ ਸਰਕਾਰ, ਸੂਬਾ ਸਰਕਾਰ, ਜਨਤਕ ਖੇਤਰ ਦੇ ਅਦਾਰੇ ਯਾਨੀ PSU ਤੇ ਵਿਧਾਨਿਕ ਸੰਸਥਾਵਾਂ ਨੂੰ ਦਿੱਤੇ ਜਾਣਗੇ। ਇਹਨਾਂ 'ਚ ਸ਼ਾਮਿਲ ਨੇ ਆਕਾਸ਼ਵਾਣੀ ਜਲੰਧਰ ਸਥਿਤ ਆਫਿਸ ਸਪੇਸ ਤੇ ਆਕਾਸ਼ਵਾਣੀ ਸਟਾਫ ਕਲੋਨੀ BMC ਚੌਂਕ ਜਲੰਧਰ ਤੇ ਅਰਬਨ ਇਸਟੇਟ ਫੇਜ਼ 1 ਜਲੰਧਰ ਸਥਿਤ ਰਿਹਾਇਸ਼ੀ ਫਲੈਟਸ। ਚਾਹਵਾਨ ਆਕਾਸ਼ਵਾਣੀ ਜਲੰਧਰ ਦੇ ਉਪ ਮਹਾਨਿਦੇਸ਼ਕ ਨਾਲ ਸੰਪਰਕ ਕਰਨ। ਫੋਨ ਨੰਬਰ ਹੈ 0181-298-3036। ਈਮੇਲ ID jalandhar@prasarbharati.gov.in।
2: ਇੱਕ ਜ਼ਰੂਰੀ ਸੂਚਨਾ, ਆਕਾਸ਼ਵਾਣੀ ਜਲੰਧਰ ਦੀ ਖੇਤਰੀ ਸਮਾਚਾਰ ਇਕਾਈ ਵਿੱਚ ਸਮਾਚਾਰ ਵਾਚਕ ਤੇ ਅਨੁਵਾਦਕ NRT ਕੈਜੂਅਲ ਪੰਜਾਬੀ ਲਈ ਯੋਗ ਉਮੀਦਵਾਰਾਂ ਤੋਂ ਅਰਜ਼ੀਆਂ ਦੀ ਮੰਗ ਕੀਤੀ ਜਾਂਦੀ ਹੈ। ਉਮੀਦਵਾਰ ਨੇ ਅੰਗਰੇਜ਼ੀ ਵਿਸ਼ੇ ਨਾਲ ਗ੍ਰੈਜੂਏਸ਼ਨ ਕੀਤੀ ਹੋਵੇ ਤੇ ਪੰਜਾਬੀ ਭਾਸ਼ਾ ਤੇ ਕੰਪਿਊਟਰ 'ਚ ਮੁਹਾਰਤ ਹੋਵੇ। ਉਮੀਦਵਾਰ ਦੀ ਉਮਰ 20 ਮਈ 2026 ਤੱਕ 21 ਸਾਲ ਤੋਂ 50 ਸਾਲ ਵਿਚਕਾਰ ਹੋਣੀ ਚਾਹੀਦੀ ਹੈ। ਤਰਜੀਹੀ ਤੌਰ ਤੇ ਉਮੀਦਵਾਰ ਜਲੰਧਰ ਜਾਂ ਇਸ ਦੇ ਨੇੜਲੇ ਇਲਾਕਿਆਂ ਦਾ ਵਸਨੀਕ ਹੋਵੇ। ਚਾਹਵਾਨ ਉਮੀਦਵਾਰ ਵਿਦਿਅਕ ਯੋਗਤਾ ਦੇ ਸਰਟੀਫਿਕੇਟ ਅਤੇ ਤਜਰਬੇ ਦੀਆਂ ਤਸਦੀਕਸ਼ੁਦਾ ਕਾਪੀਆਂ ਨਾਲ ਵੇਰਵੇ ਸਹਿਤ ਬਾਇਓਡਾਟਾ, ਰੰਗਦਾਰ ਪਾਸਪੋਰਟ ਸਾਈਜ਼ ਫੋਟੋ ਅਰਜ਼ੀ ਨਾਲ ਨੱਥੀ ਕਰਕੇ ਭੇਜਣ। ਅਰਜ਼ੀਆਂ ਭੇਜਣ ਲਈ ਪਤਾ ਏ ਸਹਾਇਕ ਨਿਰਦੇਸ਼ਕ ਖੇਤਰੀ ਸਮਾਚਾਰ ਯੂਨਿਟ ਆਕਾਸ਼ਵਾਣੀ ਕੇਂਦਰ ਨੇੜੇ BMC ਚੌਂਕ ਜਲੰਧਰ। ਅਰਜ਼ੀਆਂ ਭੇਜਣ ਦੀ ਆਖਰੀ ਤਰੀਕ ਹੁਣ 20 ਮਈ ਤੋਂ ਵਧਾ ਕੇ 30 ਮਈ 2026 ਕਰ ਦਿੱਤੀ ਗਈ ਏ। ਚੋਣ ਪ੍ਰਕਿਰਿਆ ਬਾਰੇ ਵੇਰਵੇ ਸਹਿਤ ਜਾਣਕਾਰੀ ਅਤੇ ਖਾਲੀ ਫਾਰਮ ਸਾਡੀ ਵੈਬਸਾਈਟ newsonair.com ਜਾਂ newsonair.gov.in ਤੇ ਜਾ ਕੇ ਵੈਕੈਂਸੀ ਕਾਲਮ ਵਿੱਚੋਂ ਪ੍ਰਾਪਤ ਕੀਤਾ ਜਾ ਸਕਦਾ ਹੈ। ਧਿਆਨ ਰਹੇ, ਇਹ ਕੋਈ ਨਿਯਮਿਤ ਰੁਜ਼ਗਾਰ ਜਾਂ ਨੌਕਰੀ ਨਹੀਂ ਹੈ, ਤੁਹਾਨੂੰ ਜ਼ਰੂਰਤ ਦੇ ਮੁਤਾਬਿਕ ਬੁਲਾਇਆ ਜਾਵੇਗਾ।
0: ਅੰਤਰਾਲ ਤੋਂ ਬਾਅਦ ਇੱਕ ਵਾਰ ਫਿਰ ਤੋਂ ਸਾਰੇ ਹੀ ਸੁਣਨ ਵਾਲਿਆਂ ਦਾ ਸਵਾਗਤ ਕਰਦੇ ਹਾਂ ਜੀ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ। ਤੁਸੀਂ ਇਸ ਵੇਲੇ ਸੁਣ ਰਹੇ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਕਹਿੰਦੇ ਨੇ ਕਿ ਜ਼ਿੰਦਗੀ ਵਿੱਚ ਆਪਸੀ ਸਾਂਝ ਕਿੰਨੀ ਕੁ ਜ਼ਰੂਰੀ ਹੈ, ਇਸ ਬਾਰੇ ਗੱਲ ਕਰਦੇ ਹਾਂ। ਜੀ ਹਾਂ, ਆਪਸੀ ਸਾਂਝ ਬਹੁਤ ਜ਼ਰੂਰੀ ਹੈ। ਜਿੱਥੇ ਆਪਸੀ ਸਾਂਝ ਹੁੰਦੀ ਹੈ ਨਾ, ਉੱਥੇ ਲੜਾਈਆਂ ਅਤੇ ਗਲਤ ਫਹਿਮੀਆਂ ਬਹੁਤ ਘੱਟ ਹੁੰਦੀਆਂ ਨੇ। ਇੱਕ ਦੂਜੇ ਦੀ ਮਦਦ ਕਰਨ ਦੇ ਨਾਲ ਵਿਸ਼ਵਾਸ ਮਜ਼ਬੂਤ ਹੁੰਦਾ ਹੈ ਅਤੇ ਰਿਸ਼ਤੇ ਹੋਰ ਗਹਿਰੇ ਬਣਦੇ ਨੇ। ਸਾਂਝ ਦੇ ਸਹਿਯੋਗ ਦੇ ਨਾਲ ਹਰ ਮੁਸ਼ਕਿਲ ਨੂੰ ਆਸਾਨੀ ਨਾਲ ਪਾਰ ਕੀਤਾ ਜਾ ਸਕਦਾ ਹੈ ਅਤੇ ਇਸ ਨਾਲ ਜੀਵਨ ਵਿੱਚ ਪਿਆਰ ਅਤੇ ਖੁਸ਼ੀ ਦਾ ਮਾਹੌਲ ਬਣ ਜਾਂਦਾ ਹੈ। ਅਤੇ ਇਸ ਦੇ ਨਾਲ ਹੀ ਮੈਨੂੰ ਸੋਨੀਆ ਸੈਨੀ ਨੂੰ

ਹੁਣ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਜ਼ਿੰਦਗੀ ਹਸੀਨ ਹੈ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਤੋਂ ਕੁਝ ਹੀ ਪਲਾਂ 'ਚ ਯਾਨੀ 8:45 'ਤੇ ਤੁਸੀਂ ਸੁਣੋਗੇ ਸਮਾਚਾਰ ਸੰਧਿਆ, 9 ਵਜੇ ਨਿਊਜ਼ ਐਟ 9, 9:15 ਵਜੇ ਸਪੋਟਲਾਈਟ ਅਤੇ 9:30 ਵਜੇ ਚਰਚਾ ਕਾ ਵਿਸ਼ੇ ਹੈ ਸਾਡੇ ਦਿੱਲੀ ਕੇਂਦਰ ਤੋਂ ਬਸ ਕੁਝ ਹੀ ਪਲਾਂ 'ਚ।

ਯਕੀਨੀ ਬਣਾਉਣ ਦੇ ਨਿਰਦੇਸ਼ ਦਿੱਤੇ। ਕੈਬਨਿਟ ਮੰਤਰੀ ਮੋਹਿੰਦਰ ਭਗਤ ਨੇ ਸੰਬੰਧਿਤ ਅਧਿਕਾਰੀਆਂ ਨੂੰ ਸਾਬਕਾ ਸੈਨਿਕਾਂ ਲਈ ਰੁਜ਼ਗਾਰ ਦੇ ਬਿਹਤਰ ਮੌਕੇ ਪ੍ਰਦਾਨ ਕਰਨ ਦੇ ਦਿੱਤੇ ਨਿਰਦੇਸ਼। ਅੰਮ੍ਰਿਤਸਰ ਕਮਿਸ਼ਨਰੇਟ ਪੁਲਿਸ ਨੇ ਸਰਹੱਦ ਪਾਰੋਂ ਗੈਰ ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮੋਡਿਊਲ ਦਾ ਪਰਦਾਫਾਸ਼ ਕਰਦਿਆਂ 5 ਮੁਲਜ਼ਮਾਂ ਨੂੰ 8 ਆਧੁਨਿਕ ਪਿਸਤੌਲਾਂ ਤੇ ਕਾਰਤੂਸਾਂ ਸਮੇਤ ਗ੍ਰਿਫਤਾਰ ਕੀਤਾ। IPL ਕ੍ਰਿਕਟ ਵਿੱਚ ਅੱਜ ਮੋਹਾਲੀ ਦੇ ਨਿਊ ਚੰਡੀਗੜ੍ਹ ਵਿਖੇ ਐਲੀਮੀਨੇਟਰ ਮੈਚ ਵਿੱਚ ਸਨਰਾਈਜ਼ਰ ਹੈਦਰਾਬਾਦ ਦਾ ਮੁਕਾਬਲਾ ਰਾਜਸਥਾਨ ਰਾਇਲ ਨਾਲ ਹੋ ਰਿਹਾ ਹੈ। ਸੋ ਇਹ ਸੀ ਜੀ ਮੁੱਖ ਖ਼ਬਰਾਂ। ਅਸੀਂ ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਬੋਲ ਰਹੇ ਹਾਂ। ਹੁਣ ਪੇਸ਼ ਹੈ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ ਤੁਹਾਡੀ ਫਰਮਾਇਸ਼ ਸੁਣਨ ਵਾਲੇ ਸਾਰੇ ਹੀ ਸਰੋਤਿਆਂ ਨੂੰ ਸੋਨੀਆ ਸੈਨੀ ਦਾ ਪਿਆਰ ਭਰਿਆ ਨਮਸਕਾਰ। ਜੀ ਸਰੋਤਿਓ, ਜੇਕਰ ਤੁਸੀਂ ਵੀ ਚਾਹੁੰਦੇ ਹੋ ਆਪਣੀ ਪਸੰਦ ਦੇ ਗੀਤ ਸੁਣਨਾ ਤਾਂ ਤੁਸੀਂ ਸਾਨੂੰ ਵਟਸਐਪ ਰਾਹੀਂ ਮੈਸੇਜ ਭੇਜ ਸਕਦੇ ਹੋ ਜੀ। ਅਸੀਂ ਤੁਹਾਡੀ ਫਰਮਾਇਸ਼ ਜ਼ਰੂਰ ਪੂਰੀ ਕਰਾਂਗੇ। ਵਟਸਐਪ ਨੰਬਰ ਹੈ 9465536077। ਅਤੇ ਜੇਕਰ ਤੁਸੀਂ ਸਾਨੂੰ ਕਾਲ ਕਰਨਾ ਚਾਹੁੰਦੇ ਹੋ ਤਾਂ ਸਾਡਾ ਫੋਨ ਨੰਬਰ ਹੈ ਜੀ 2342173, ਏਰੀਆ ਕੋਡ 0181। ਕਰ ਰਹੇ ਹਾਂ ਜੀ ਇੰਤਜ਼ਾਰ ਤੁਹਾਡੇ ਨਾਲ ਗੱਲਬਾਤ ਕਰਨ ਲਈ ਅਤੇ ਤੁਹਾਡੀਆਂ ਫਰਮਾਇਸ਼ਾਂ ਪੂਰੀਆਂ ਕਰਨ ਲਈ। ਲਓ ਜੀ ਸੁਣੋ ਇਹ ਖੂਬਸੂਰਤ ਗੀਤ

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਸਾਡੇ ਨਾਲ ਜੁੜੇ ਨੇ ਕਾਲਰ, ਗੱਲਬਾਤ ਕਰਦੇ ਇਹਨਾਂ ਦੇ ਨਾਲ। ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ। ਹੈਲੋ।
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ? ਪਰਿਚੈ ਦਿਓ ਆਪਣਾ।
1: ਸਤਿ ਸ਼੍ਰੀ ਅਕਾਲ ਜੀ।
0: ਸਤਿ ਸ਼੍ਰੀ ਅਕਾਲ ਜੀ।
1: ਹਾਂਜੀ, ਸ਼੍ਰੀ ਗੰਗਾਨਗਰ ਤੋਂ ਰੇਸ਼ਮ ਸਿੰਘ ਸੰਧੂ ਜੀ।
0: ਜੀ ਰੇਸ਼ਮ ਸਿੰਘ ਸੰਧੂ ਜੀ, ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ 'ਚ।
1: ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਵੀ। ਅੱਜ ਕਾਫੀ ਟਾਈਮ ਬਾਅਦ ਜੀ ਆਪਣਾ ਰਾਤ ਵਾਲੇ ਪ੍ਰੋਗਰਾਮ 'ਚ ਆਪਣਾ ਕਾਲ ਲੱਗੀ ਹੈ ਜੀ।
0: ਜੀ ਦੇਖੋ ਜੀ, ਤੁਸੀਂ ਸਾਡੇ ਪਹਿਲੇ ਕਾਲਰ ਹੋ।
1: ਅੱਛਾ ਜੀ,
0: ਬਹੁਤ ਖੁਸ਼ੀ ਦੀ ਗੱਲ ਹੈ। ਔਰ ਇਹ ਦੱਸੋ ਜੀ, ਅੱਜ ਦੀ ਫਰਮਾਇਸ਼ ਦੱਸ ਦਿਓ।
1: ਹਾਂਜੀ, ਮੇਰਾ ਨਾਮ ਜੋਕਰ ਫਿਲਮ ਹੈ ਜੀ, ਤੇ ਗਾਣੇ ਦੇ ਬੋਲ ਹੈ ਜੀ, ਜੀਣਾ ਜਹਾਂ ਮਰਨਾ ਜਹਾਂ ਇਸੇ ਸਿਵਾ ਜਾਣਾ ਕਾ।
0: ਬਿਲਕੁਲ ਜੀ, ਜੀਵਨ ਦੀ ਬੜੀ ਵਧੀਆ ਸੱਚਾਈ ਇਹਦੇ ਵਿੱਚ ਦਰਸਾਈ ਗਈ ਹੈ।
1: ਹਾਂਜੀ।

0: ਇਹ ਸਿਰਫ ਜੀ ਮੈਂ ਤੁਹਾਨੂੰ ਦੱਸਦਾ ਜੀ, ਰਾਜ ਕਪੂਰ ਤੇ ਫਿਲਮ ਤੇ ਆਪਣਾ ਜਿਹੜਾ ਮੁਕੇਸ਼ ਤੇ ਗਾਣੇ ਨਾ ਜੇ ਬਹੁਤ ਵਧੀਆ ਵਧੀਆ ਗਾਏ ਗਏ
1: ਜੀ। ਜੀ ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੀ।
0: ਬਹੁਤ ਬਹੁਤ ਧੰਨਵਾਦ ਜੀ, ਸ਼ੁਕਰੀਆ ਜੀ।

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ, ਵਟਸਐਪ ਰਾਹੀਂ ਫਰਮਾਇਸ਼ਾਂ ਜਿਹੜੀਆਂ ਸਾਡੇ ਕੋਲ ਪਹੁੰਚੀਆਂ ਨੇ, ਵੱਧਦੇ ਉਹਨਾਂ ਫਰਮਾਇਸ਼ਾਂ ਵੱਲ। ਇਹ ਫਰਮਾਇਸ਼ ਸਾਨੂੰ ਭੇਜੀ ਹੈ ਜੀ ਸ਼ਾਹਰੁਖ ਫਾਰੁਕ ਸ਼ਬਨਮ ਸ਼ਹਿਨਾਜ਼ ਨੇ ਜੈ ਵਿਹਾਰ ਨਵਜ਼ਗੜ੍ਹ ਤੋਂ। ਪਿੰਡ ਤੇਜਾ ਮੋਹਰੀ ਅੰਬਾਲਾ ਤੋਂ ਬੰਸੀ ਲਾਲ ਸੰਧੂ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਹੋ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਆਓ ਗੱਲਬਾਤ ਕਰਦੇ ਹਾਂ ਆਪਣੇ ਅਗਲੇ ਕਾਲਰ ਦੇ ਨਾਲ ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ ਜੀ ਹੈਲੋ
1: ਜੀ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ ਕੌਣ ਬੋਲ ਰਹੇ ਹੋ
1: ਮੈਂ ਮਲਕੀਤ ਸਿੰਘ ਕੜਿਆਣਾ ਜੀ ਆ ਰਹੀ ਹੈ ਨਵੀਂ ਬਸਤੀ ਬਠਿੰਡੇ ਤੋਂ ਬੋਲਦਾ ਜੀ ਮੇਰਾ ਪਿੰਡ ਹੈ ਕੜਿਆਣਾ ਜੀ
0: ਜੀ ਮਲਕੀਤ ਜੀ ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ
1: ਜੀ ਤੁਹਾਡਾ ਵੀ ਭੈਣ ਜੀ ਬਹੁਤ ਧੰਨਵਾਦ ਜੀ
0: ਸ਼ੁਕਰੀਆ ਜੀ ਇਹ ਦੱਸੋ ਅੱਜ ਦੀ ਫਰਮਾਇਸ਼ ਕਿਹੜੀ ਲੈ ਕੇ ਹਾਜ਼ਰ ਹੋਏ ਹੋ ਪ੍ਰੋਗਰਾਮ ਚ
1: ਮੈਂ ਨਾ ਫਿਲਮ ਦਾ ਸੁਣਨਾ ਜੀ ਕਿੱਥੇ ਆਈ ਹੈ ਸੁਣਾ ਦਿਓ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਤੇ ਧੰਨਵਾਦ ਜੀ
0: ਬਹੁਤ ਬਹੁਤ ਸ਼ੁਕਰੀਆ ਤੁਹਾਡਾ ਕਾਲ ਕਰਨ ਦੇ ਲਈ
1: ਠੀਕ ਹੈ ਸਤਿ ਸ਼੍ਰੀ ਅਕਾਲ ਜੀ
0: ਸਤਿ ਸ਼੍ਰੀ ਅਕਾਲ ਜੀ

ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼। ਪ੍ਰੋਗਰਾਮ 'ਚ ਅਗਲੇ ਗੀਤ ਦੀ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜੀ। ਫਰਮਾਇਸ਼ ਭੇਜਣ ਵਾਲੇ ਨੇ ਪਿੰਡ ਜਾਖੋਤ ਰਾਜਸਥਾਨ ਤੋਂ ਸ਼ੰਭੂ ਦਿਆਲ ਖੱਟਕ, ਬਿਮਲਾ ਦੇਵੀ, ਅਮਰਜੀਤ, ਸੁੰਦਰ ਲਾਲ, ਯੋਗੇਸ਼ ਕੁਮਾਰ, ਦੀਪਕ ਕੁਮਾਰ ਅਤੇ ਕੁਮਾਰੀ ਪੂਜਾ ਖੱਟਕ। ਇਹ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ ਪਿੰਡ ਜਾਖੋਤ ਰਾਜਸਥਾਨ ਤੋਂ। ਮੇਰਠ ਕੈਂਟ ਤੋਂ ਦਿਗਦਰਸ਼ਨ ਅਤੇ ਕਵਿਤਾ ਗੌੜ। ਸੰਬਲਪੁਰ ਕਾਨਕੇਰ ਤੋਂ ਫਾਗੂ ਰਾਮ ਯਾਦਵ, ਜੋਤੀ ਯਾਦਵ ਅਤੇ ਓਜਸਵੀ ਯਾਦਵ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਲੋਕੂ ਕਲਾਨੀ ਲੋਹਾਰੂ

ਹਰਿਆਣਾ ਤੋਂ ਬਿੱਲੂ ਸਿੰਘ ਚਿੰਡਾਲੀਆ, ਲਕਸ਼ਮੀ ਦੇਵੀ, ਸੁਰਿੰਦਰ ਕੁਮਾਰ ਬਰਖਾ, ਯੋਗੇਸ਼ ਯੋਗੇਂਦਰ ਕੁਮਾਰ, ਨਰਿੰਦਰ ਕੁਮਾਰ ਬਰਖਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਪਿੰਡ ਕੁੜਿਆਣਾ, ਜ਼ਿਲ੍ਹਾ ਫਾਜ਼ਿਲਕਾ ਤੋਂ ਮਨਜੀਤ ਕੌਰ, ਦਪਿੰਦਰ ਸਿੰਘ, ਗੁਰਸ਼ਬਦ, ਜੀਤ ਸਿੰਘ, ਇਹਨਾਂ ਦਾ ਪੂਰਾ ਬੜਾ ਪਰਿਵਾਰ, ਸੁਖਦੇਵ ਸਿੰਘ ਚਹਿਲ, ਬੁਰਜ ਹਨੂੰਮਾਨਗੜ੍ਹ ਤੋਂ, ਅਤੇ ਕੁਲਵੰਤ ਗਿੱਲ ਜਿਹੜਾ ਹੈ ਉਹ ਮਿਲੌਟ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਨੇ ਜੀ। ਵੜਿੰਗ ਖੇੜਾ ਤੋਂ ਮਿੰਟੂ ਟੋਮਸ, ਪਿੰਕੀ, ਲਵਲੀ ਅਤੇ ਆਰਤੀ ਅਰੋੜਾ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਡੇਰਾ ਕਲੋਨੀ ਫਾਜ਼ਿਲਕਾ ਤੋਂ ਧਰਮਾ ਸਾਗਰ, ਹੈਪੀ ਸਾਗਰ, ਲੱਕੀ ਸਾਗਰ ਅਤੇ ਇੰਜਰਜੀਤ ਮੰਗਾ, ਆਹੋ ਸੁਣਦੇ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਭੀਗੀ ਪਲਕੇ ਫਿਲਮ ਦਾ ਗੀਤ ਮੁਹੰਮਦ ਰਫੀ ਅਤੇ ਲਤਾ ਮੰਗੇਸ਼ਕਰ ਦੀ ਆਵਾਜ਼ 'ਚ।

0: ਆਕਾਸ਼ਵਾਣੀ ਦੇ ਜਲੰਧਰ ਕੇਂਦਰ ਤੋਂ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਅਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਸਾਡੇ ਕੋਲ ਕਾਲਰ ਪਹੁੰਚ ਚੁੱਕੇ ਨੇ ਜੀ, ਆਪਣੀ ਫਰਮਾਇਸ਼ ਲੈ ਕੇ ਗੱਲਬਾਤ ਕਰਦੇ ਇਹਨਾਂ ਦੇ ਨਾਲ। ਕੌਣ ਬੋਲ ਰਹੇ ਨੇ ਅਤੇ ਕਿੱਥੋਂ ਬੋਲ ਰਹੇ ਨੇ ਜੀ, ਪ੍ਰੋਗਰਾਮ 'ਚ ਸਵਾਗਤ ਕਰਦੇ ਹਾਂ। ਹੈਲੋ।
1: ਹੈਲੋ।
0: ਹਾਂਜੀ
1: ਮੈਡਮ ਜੀ, ਨਮਸਕਾਰ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਹੋ?
1: ਮੈਂ ਸੁਰਿੰਦਰ ਕੁਮਾਰ ਸੂਰੀ, ਸੁਲਤਾਨ ਮਨੋਰ, ਅੰਮ੍ਰਿਤਸਰ ਤੋਂ ਬੋਲ ਰਿਹਾ ਜੀ।
0: ਜੀ ਸੁਰਿੰਦਰ ਜੀ, ਬਹੁਤ ਬਹੁਤ ਸਵਾਗਤ ਕਰਦੇ ਪ੍ਰੋਗਰਾਮ 'ਚ।
1: ਬਹੁਤ ਵਧੀਆ ਲੱਗਾ ਮੈਡਮ ਜੀ, ਤੁਸੀਂ ਆਏ ਜੇ ਮਨ ਖੁਸ਼ ਹੋ ਗਿਆ। ਇੱਥੇ ਇਸਲਾਬਾਦ
0: ਜੀ, ਬਹੁਤ ਬਹੁਤ ਸ਼ੁਕਰੀਆ।
1: ਹਾਂਜੀ ਹਾਂਜੀ, ਬਾਕੀ ਮੈਡਮ ਜੀ ਸਾਰਾ ਦਿਨ ਪ੍ਰੋਗਰਾਮ ਸੁਣਦੇ ਰਹਿੰਦਾ ਆਕਾਸ਼ਵਾਣੀ ਜਲੰਧਰ
0: ਜੀ।
1: ਹਾਂਜੀ,
0: ਤੁਹਾਨੂੰ ਸਾਰੇ ਪ੍ਰੋਗਰਾਮ ਵਧੀਆ ਲੱਗਦੇ ਨੇ?
1: ਬਹੁਤ ਸੋਹਣੀ ਸੀ ਉਹ ਤਾਂ ਸ਼ੁਰੂ ਹੋਈ ਦਾ, ਤੇ ਰਾਤ ਨੂੰ ਸੁਗਾਤ ਤੱਕ ਹੁਣ ਅੱਜ ਤੇ ਬੁੱਧਵਾਰ ਹੈਲੋ ਫਰਮਾਇਸ਼ ਇਹ ਵੀ ਸੁਣਨਾ ਜ਼ਰੂਰੀ ਸੀ।
0: ਬਿਲਕੁਲ ਜੀ ਬਿਲਕੁਲ।
1: ਹਾਂਜੀ
0: ਦੇਖੋ, ਤੁਸੀਂ ਸੁਣ ਵੀ ਰਹੇ ਹੋ ਤੇ ਨਾਲ ਨਾਲ ਤੁਹਾਡੀ ਗੱਲ ਵੀ ਹੋ ਗਈ ਹੈ ਪ੍ਰੋਗਰਾਮ ਦੇ ਵਿੱਚ।
1: ਹਾਂਜੀ,
0: ਤੇ ਅੱਜ ਦੀ ਫਰਮਾਇਸ਼ ਦੱਸ ਦਿਓ, ਕਿਹੜਾ ਗੀਤ ਲੈ ਕੇ ਹਾਜ਼ਰ
1: ਹੋਏ? ਪਰਾਇਆ ਤਾਂ ਸੁਣਨ ਦਾ ਗਾਣਾ ਮੈਡਮ ਜੀ ਹੈਗਾ ਜੀ।
0: ਹਾਂਜੀ, ਕਿਹੜਾ ਗੀਤ?
1: ਓ ਤੇਰਾ ਮੇਰਾ ਸਾਥ ਜੁਦਾ ਹੋਣਾ ਮੁਸ਼ਕਿਲ ਹੈ, ਆਕਾਸ਼ਵਾਣੀ ਦਾ ਸਾਥ ਜੁਦਾ ਹੋਣਾ ਬਹੁਤ ਮੁਸ਼ਕਿਲ ਹੈ, ਨਾ ਮੁਮਕਿਨ ਹੈ।
0: ਬਿਲਕੁਲ ਜੀ ਬਿਲਕੁਲ, ਅਸੀਂ ਵੀ ਨਹੀਂ ਚਾਹੁੰਦੇ ਕਿ ਸਾਡੇ ਸਰੋਤੇ ਸਾਡੇ ਤੋਂ ਜੁਦਾ ਹੋਣ। ਲਓ ਜੀ, ਤੁਸੀਂ ਸੁਣੋ ਇਹ ਖੂਬਸੂਰਤ ਗੀਤ ਤੇ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਬਹੁਤ ਬਹੁਤ ਸ਼ੁਕਰੀਆ।

ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਅਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਵਟਸਐਪ ਰਾਹੀਂ ਜਿਹੜੀ ਫਰਮਾਇਸ਼ਾਂ ਸਾਡੇ ਕੋਲ ਪਹੁੰਚੀਆਂ ਨੇ ਜੀ, ਉਹ ਫਰਮਾਇਸ਼ਾਂ ਨੇ ਨਨਿਓਲਾ ਅੰਬਾਲਾ ਤੋਂ ਸਾਨੂੰ ਫਰਮਾਇਸ਼ ਭੇਜੀ ਹੈ ਜੀ। ਮੋਹਿੰਦਰ, ਰਣਜੀਤ, ਮਨੀ ਰੋਇਲਾ, ਰੂਬੀ, ਹੈਪੀ, ਕਿਰਨ ਅਤੇ ਸੀਮੂ ਰੋਇਲਾ, ਇਹਨਾਂ ਦਾ ਪੂਰਾ ਹੀ ਰੋਇਲਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਗੰਦੁੰਡਵਾਰਾ ਤੋਂ ਸ਼ਮਸੂਲ ਕਮਰ ਰਾਹੀ, ਸ਼ਾਹੀਨ ਫਾਤਿਮਾ, ਅਦਨਾਨ ਖਾਨ, ਫੈਜ਼ਾਨ ਖਾਨ, ਅਨੂ ਖਾਨ, ਉਸਮਾਨ ਅੰਸਾਰੀ, ਕਲੀਮ ਅੰਸਾਰੀ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਚਕਲਾ ਬਾਜ਼ਾਰ ਸਮਾਣਾ ਸ਼ਹਿਰ ਤੋਂ ਪੱਪੂ ਰਾਜਾ ਖੁਸ਼ਦਿਲ, ਸੰਗੀਤਾ ਰਾਣੀ, ਸਮਾਇਲ ਖੁਸ਼ਦਿਲ, ਹਸਮੁਖ ਲਾਲ ਜਿੰਦਲ, ਸੰਜੀ, ਸੁਨੀਤਾ, ਬੰਟੀ ਜਿੰਦਲ, ਆਰਜ਼ੂ, ਮਹਿਕ ਖੁਸ਼ਦਿਲ ਅਤੇ ਇਹਨਾਂ ਦਾ ਪੂਰਾ ਹੀ ਖੁਸ਼ਦਿਲ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ। ਪਿੰਡ ਨਥਾਣਾ, ਜ਼ਿਲ੍ਹਾ ਬਠਿੰਡਾ ਤੋਂ ਹਰਜਿੰਦਰ ਛਿੰਦਾ, ਜਸਵੀਰ ਜੱਸੀ, ਸੀਤਾ ਅਤੇ ਗੀਤਾ। MLB ਰੋਡ ਗਵਾਲੀਅਰ ਤੋਂ ਸੁਰੇਸ਼ ਖੁਰਾਨਾ ਪੱਪੀ, ਕਿਰਨ ਖੁਰਾਨਾ, ਲਵਿਆ ਖੁਰਾਨਾ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਅਸਤਪੁਰ, ਜ਼ਿਲ੍ਹਾ ਮਾਊ ਤੋਂ ਮਜ਼ਹਰ ਅਲੀ ਅੰਸਾਰੀ, ਰਜ਼ੀਆ ਬੇਗਮ ਅੰਸਾਰੀ, ਮੁਹੰਮਦ ਸਾਦਿਕ ਅੰਸਾਰੀ, ਬਹਾਦੁਰਗੰਜ, ਗਾਜ਼ੀਪੁਰ ਤੋਂ ਆਜ਼ਾਦ ਅਲੀ ਅਨਵਰ, ਰਿਜ਼ਵਾਨਾ ਪਰਵੀਨ ਅਤੇ ਅਬਦੁੱਲਾ ਆਜ਼ਾਦ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਨੇਰਾ ਮੁਹੱਲਾ ਪਟਿਆਲਾ ਤੋਂ ਬੱਤਾ ਪਰਿਵਾਰ, ਮੁਕੇਸ਼ ਬੱਤਾ, ਨੀਲਮ ਬੱਤਾ, ਨਿਤਿਨ, ਪਲਕ, ਕਰਨ, ਗੀਤੂ, ਨਿਹਾਰਿਕਾ ਅਤੇ ਵੰਸ਼ ਬੱਤਾ। ਸਦਰ ਬਾਜ਼ਾਰ ਕੁਰਾਵਲੀ ਤੋਂ ਅਨਿਲ ਕੁਮਾਰ ਵਰਮਾ, ਮਾਇਆ ਦੇਵੀ ਵਰਮਾ, ਰਾਹੁਲ ਕੁਮਾਰ, ਵਿਨੀਤ ਕੁਮਾਰ ਅਤੇ ਸੋਨਮ ਵਰਮਾ। ਜ਼ਿਲ੍ਹਾ ਫਾਜ਼ਿਲਕਾ, ਪਿੰਡ ਇਸਲਾਮਵਾਲਾ ਤੋਂ ਸੋਹਨ ਲਾਲ ਰੱਥੀ, ਓਮ ਪ੍ਰਕਾਸ਼ ਰੱਥੀ, ਸ਼ਗੁਨ, ਲਵਕੁਸ਼, ਛਤਰਪਾਲ ਸਿੰਘ, ਰਜਿੰਦਰ ਸਿੰਘ, ਬੱਬੂ ਸਿੰਘ, ਕਾਕਾ ਪੱਟੀ, ਪਿੰਡ ਕਮਾਲਵਾਲਾ ਤੋਂ ਗੁਰਮੀਤ ਸਿੰਘ ਵਰਕ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਿੰਡ ਫਰਾਂਸੀ, ਜ਼ਿਲ੍ਹਾ ਹਿਸਾਰ ਤੋਂ ਰਾਜਕੁਮਾਰ ਡੁੱਡੀ, ਪ੍ਰਮੋਦ ਕੁਮਾਰ, ਪੁਸ਼ਪੇਂਦਰ ਕੁਮਾਰ ਅਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਆਓ ਸੁਣਦੇ ਹਾਂ ਇਹਨਾਂ ਸਾਰਿਆਂ ਦੀ ਮਿਲੀ ਜੁਲੀ ਫਰਮਾਇਸ਼। ਫੂਲ ਔਰ ਕਾਂਟੇ ਫਿਲਮ ਦਾ ਇਹ ਗੀਤ ਕੁਮਾਰ ਸਾਨੂੰ ਅਤੇ ਅਲਕਾ ਯਾਗਨਿਕ ਦੀ ਆਵਾਜ਼ 'ਚ।

0: ਅਸ਼ਵਨੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼ ਤੇ ਪ੍ਰੋਗਰਾਮ ਚ ਬਹੁਤ ਬਹੁਤ ਸਵਾਗਤ ਕਰਦੇ ਹਾਂ ਜੀ। ਹੈਲੋ, ਸਤਿ ਸ੍ਰੀ ਅਕਾਲ ਜੀ, ਕੌਣ ਬੋਲ ਰਹੇ ਹੋ?
1: ਮੈਂ ਜੀ ਕੁਲਦੀਪ ਸਿੰਘ ਬੋਲਦਾ, ਪਿੰਡ ਲਾਡੀਆਂ ਸੌਰ ਜ਼ਿਲ੍ਹਾ ਲੁਧਿਆਣਾ ਜੀ।
0: ਜੀ ਕੁਲਦੀਪ ਜੀ, ਬਹੁਤ ਬਹੁਤ ਸਵਾਗਤ ਕਰਦੇ ਹਾਂ ਪਹਿਲਾਂ ਤਾਂ ਪ੍ਰੋਗਰਾਮ ਚ ਜੀ।
1: ਹਾਂਜੀ ਮੈਮ, ਤੁਹਾਡਾ ਬਹੁਤ ਬਹੁਤ ਸਵਾਗਤ।
0: ਸ਼ੁਕਰੀਆ ਜੀ।
1: ਲਾਡੀ ਜਾਂਦੇ ਆ ਮੈਮ, ਮੇਰੀ ਐਂਡ ਕੀ ਲੱਗਦੀ ਹੁੰਦੀ ਹੈ ਜੀ?
0: ਦੇਖੋ, ਤੁਸੀਂ ਲਗਾ ਲੈਂਦੇ ਹੋ ਔਰ ਜੇਕਰ ਮਿਹਨਤ ਕਰਦੇ ਹੋ ਤਾਂ ਦੇਖੋ ਤੁਹਾਨੂੰ ਸਫਲਤਾ ਵੀ ਮਿਲਦੀ ਹੈ।
1: ਹਾਂਜੀ ਹਾਂਜੀ ਮੈਮ, ਜ਼ਰੂਰ।
0: ਬਹੁਤ ਖੁਸ਼ੀ ਦੀ ਗੱਲ ਹੈ ਤੇ ਅੱਜ ਦੇ ਪ੍ਰੋਗਰਾਮ ਚ ਕਿਹੜੀ ਫਰਮਾਇਸ਼ ਲੈ ਕੇ ਹਾਜ਼ਰ ਹੋਏ ਹੋ?
1: ਹਾਂਜੀ ਹਾਂਜੀ ਮੈਮ, ਸਾਡੇ ਤਜਰਬਾ ਜੀ ਪੂਰਾ।
0: ਫਰਮਾਇਸ਼ ਦੱਸ ਦਿਓ।
1: ਹਾਂਜੀ ਮੈਮ, ਫੈਨ ਮੂਵੀ ਦਾ ਗਾਣਾ ਸੁਣਨਾ ਜੀ ਆਪਾਂ। ਪਿਆਰ ਕਰਨੇ ਵਾਲੇ ਜੀਤੇ ਹੈ ਸ਼ਾਂਤ ਹੈ, ਮਾਤੇ ਹੈ ਸ਼ਾਂਤ ਹੈ।
0: ਤੇ ਲਓ ਜੀ ਸੁਣੋ ਫਿਰ ਆਪਣੀ ਪਸੰਦ ਦਾ ਇਹ ਖੂਬਸੂਰਤ ਗੀਤ। ਬਹੁਤ ਬਹੁਤ ਸ਼ੁਕਰੀਆ ਜੀ ਕਾਲ ਕਰਨ ਦੇ ਲਈ।
1: ਬਹੁਤ ਬਹੁਤ ਧੰਨਵਾਦ ਮੈਮ।

ਆਕਾਸ਼ਵਾਣੀ ਦੀ ਜਲੰਧਰ ਕੇਂਦਰ ਤੇ ਤੁਸੀਂ ਇਸ ਵੇਲੇ ਸੁਣ ਰਹੇ ਜੀ ਪ੍ਰੋਗਰਾਮ ਤੁਹਾਡੀ ਫਰਮਾਇਸ਼, ਤੇ ਫਰਮਾਇਸ਼ੀ ਸਿਲਸਿਲਾ ਜਾਰੀ ਹੈ ਜੀ। ਇਹ ਫਰਮਾਇਸ਼ ਸਾਡੇ ਕੋਲ ਪਹੁੰਚੀ ਹੈ ਜਸਪੁਰ ਉੱਤਰਾਖੰਡ ਤੋਂ, ਰਿਆਸਤ ਹੁਸੈਨ ਅਸਦੀਕੀ, ਨਜ਼ਮਾ ਬੇਗਮ, ਰਿਆਜ਼, ਰਿਫਾਕਤ, ਮੁਹੰਮਦ ਰਿਹਾਨ, ਸਮਰੀਨ, ਪਰਵੀਨ, ਮਾਹਿਰਾ ਨੂਰ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪਿੰਡ ਹੀਰਾਵਾਲੀ ਫਾਜ਼ਿਲਕਾ ਤੋਂ ਸੁਭਾਸ਼ ਗੋਦਾਰਾ, ਬਿਮਲਾ, ਇੰਦੂ, ਪਾਰਵਤੀ, ਹਿਮਾਂਸ਼ੂ ਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਜ਼ਿਲ੍ਹਾ ਮੁਰਾਦਾਬਾਦ, ਪਿੰਡ ਦੁਲਹਾਪੁਰ, ਉੱਤਰ ਪ੍ਰਦੇਸ਼ ਤੋਂ ਮੁਹੰਮਦ ਫਰਮਾਨ, ਮੁਹੰਮਦ ਸਲਮਾਨ, ਮੁਹੰਮਦ ਇਰਫਾਨ, ਮੁਹੰਮਦ ਇਸਰਾਰ, ਨਰਗਿਸ ਖਾਤੂਨ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਬੋਰਖੇੜਾ, ਪਿਤਰਾਮਲ, ਜ਼ਿਲ੍ਹਾ ਉਜੈਨ, ਮੱਧ ਪ੍ਰਦੇਸ਼ ਤੋਂ ਵਿਨੋਦ ਮੂਣਤ, ਨੇਹਾ ਜੈਨ, ਦੀਪਕ, ਮਯੰਕ ਮੂਣਤ, ਚੇਤਨ ਤੇ ਇਹਨਾਂ ਦਾ ਪੂਰਾ ਪਰਿਵਾਰ ਸਾਨੂੰ ਫਰਮਾਇਸ਼ ਭੇਜ ਰਿਹਾ ਜੀ। ਜਨਕਪੁਰੀ, ਸਹਾਰਨਪੁਰ ਤੋਂ ਜੌਨ ਡਿਕੇਸਟਰੋ, ਪਰਲ ਡਿਕੇਸਟਰੋ, ਰੋਜ਼ੀ ਤੇ ਵਿਲਿਸ ਡਿਕੇਸਟਰੋ। ਝੱਜਰ ਹਰਿਆਣਾ ਤੋਂ ਬਿੱਟੂ ਭਾਟੀਆ ਤੇ ਰੀਟਾ ਭਾਟੀਆ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਪਦਮਪੁਰ, ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੇਹਰ ਅਰੋੜਾ, ਮਮਤਾ, ਕੀਰਤੀ, ਭੂਮਿਕਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਮੋਤਾਲਾ, ਮਹਾਰਾਸ਼ਟਰ ਤੋਂ ਵਿਜੇ ਸੁਰਲਕਰ, ਰਤਨ ਮਾਲਾ, ਆਰਤੀ ਚਿੜੀਆ। ਸਪਤਰੰਗ ਸ਼੍ਰੋਤਾ ਪਰਿਵਾਰ ਤੋਂ ਕੁੰਭਾਰ ਗਲੀ, ਸ਼੍ਰੀ ਰਾਮਪੁਰ ਤੋਂ ਅਸ਼ੋਕ, ਸਵਿਤਾ, ਅਨਿਕੇਤ, ਰੋਹਿਣੀ, ਰਿਸ਼ੀਕੇਸ਼, ਜੀਵਿਕਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਪੂਨਾ ਵਾਲੇ, ਪੁਣੇ ਤੋਂ ਅਜੈ, ਕਰਿਸ਼ਮਾ, ਅਵਿਕਾ, ਵਿਸ਼ਾਖਾ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ ਸਾਨੂੰ ਫਰਮਾਇਸ਼ ਭੇਜ ਰਹੇ ਨੇ। ਕਸਬਾ ਬਰਾੜਾ, ਜ਼ਿਲ੍ਹਾ ਅੰਬਾਲਾ, ਹਰਿਆਣਾ ਤੋਂ ਰਵੀ ਕੁਮਾਰ, ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼, ਪ੍ਰਿਯੰਕਾ, ਮੰਨਤ, ਗੁਰਕੀਰਤ, ਗੁਰਸ਼ਬਦ ਸਿੰਘ, ਰਾਹੁਲ, ਚੱਕਪੰਚ, MD ਪਤਰੋੜਾ ਤੋਂ, ਜ਼ਿਲ੍ਹਾ ਸ਼੍ਰੀ ਗੰਗਾਨਗਰ, ਰਾਜਸਥਾਨ ਤੋਂ ਮੰਗਲ ਜਨਾਗਲ, ਰਾਹੀ, ਸ਼੍ਰੀਮਤੀ ਰੋਸ਼ਨੀ ਜਨਾਗਲ, ਅੰਕੁਰ, ਇੰਦੂ ਤੇ ਡਾਕਟਰ ਸੁਨੀਲ ਜਨਾਗਲ। ਕਸਬਾ ਚਿਲਕਾਨਾ, ਜ਼ਿਲ੍ਹਾ ਸਹਾਰਨਪੁਰ ਤੋਂ ਮੁਹੰਮਦ ਜ਼ਰੀਫ ਅੰਸਾਰੀ, ਨਈਮ ਅੰਸਾਰੀ, ਡਾਕਟਰ ਅਮੀਰ, ਮੁੰਨਾ, ਨਜ਼ੀਮ, ਆਸ਼ਾ ਨਾਰੰਗ, ਸੋਨਾਲੀ, ਸੁਰੇਸ਼ ਨਾਰੰਗ ਸਾਨੂੰ ਸਹਾਰਨਪੁਰ ਤੋਂ ਫਰਮਾਇਸ਼ ਭੇਜ ਰਹੇ ਨੇ। ਸਾਧੂਰ ਸ਼ਹਿਰ ਤੋਂ ਰਾਮ ਕੁਮਾਰ ਰੇਵਾੜ, ਚੰਦਰਕਲਾ ਰੇਵਾੜ ਤੇ ਇਹਨਾਂ ਦੇ ਸਾਥੀ। ਓਮ ਪ੍ਰਕਾਸ਼ ਰਾਏ, ਸ਼੍ਰੀਮਤੀ ਊਸ਼ਾ ਰਾਏ, ਅਮਿਤ ਕੁਮਾਰ ਰਾਏ, ਹੈਪੀ ਰਾਏ, ਇਹ ਸਾਨੂੰ ਕੋਟਵਾ, ਨਾਰਾਇਣਪੁਰ, ਬਾਬਾ ਪੱਟੀ, ਪਲੀਆਂ ਤੋਂ। ਦੁਬੀਹਾ, ਨੇਵਾਦਾ, ਜ਼ਿਲ੍ਹਾ ਗਾਜ਼ੀਪੁਰ ਤੋਂ ਸਾਨੂੰ ਫਰਮਾਇਸ਼ ਭੇਜ ਰਹੇ ਜੀ ਪ੍ਰਤੀਕ ਰਾਏ, ਸ਼੍ਰੀਮਤੀ ਰੋਸ਼ਨੀ ਰਾਏ, ਪਰਾਂਜਲ ਰਾਏ ਤੇ ਇਹਨਾਂ ਦੇ ਬਹੁਤ ਸਾਰੇ ਸਾਥੀ। ਤਨੌਰੀ, ਤੇਲੀਵਾਲਾ ਤੋਂ ਨਿਸਾਰ ਸਲਮਾਨੀ, ਨੌਸ਼ਾਦ ਸਲਮਾਨੀ, ਬੇਬੀ ਆਲੀਆ, ਆਯਾਨ ਬਾਬੂ, ਛੱਤੀਸਗੜ੍ਹ ਤੋਂ ਦੇਵ ਸ਼ੰਕਰ, ਅਜੇ ਦੇਵ, ਤੁਸ਼ਾਰ ਦੇਵ, ਡਾਲੀ ਬੇਬੀ, ਪੂਜਾ, ਰਾਧਿਕਾ, ਪ੍ਰਭਾ ਦੇਵੀ ਤੇ ਮਾਸਟਰ

0: ਗੱਲ ਦਾ ਖਿਆਲ ਰੱਖਣਾ ਜੀ ਕਿ ਪੰਜਾਬੀ ਗੀਤਾਂ ਦੀ ਹੀ ਫਰਮਾਇਸ਼ ਇੱਥੇ ਪ੍ਰਵਾਨ ਹੋਏਗੀ, ਕਿਉਂਕਿ ਹਿੰਦੀ ਗੀਤਾਂ ਦਾ ਇਹ ਪ੍ਰੋਗਰਾਮ ਨਹੀਂ ਹੈ। ਕਈ ਸਾਡੇ ਸਰੋਤੇ ਹਿੰਦੀ ਗੀਤਾਂ ਦੀ ਫਰਮਾਇਸ਼ ਵੀ ਸਾਨੂੰ ਕਰ ਦਿੰਦੇ ਨੇ। ਸੋ ਸਾਡੇ ਵਿਹੜੇ ਸਾਡੇ ਕਾਲਰ ਦੋਸਤ ਪਹੁੰਚ ਚੁੱਕੇ ਨੇ ਅਤੇ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ
1: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
0: ਸਤਿ ਸ਼੍ਰੀ ਅਕਾਲ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲਦੇ ਨੇ?
1: ਸਰ ਜੀ, ਮੈਂ ਰਾਜੂ ਬੋਲਦਾ ਜੀ, ਚੰਡੀਗੜ੍ਹ ਦਾ।
0: ਰਾਜੂ ਜੀ, ਬਹੁਤ ਬਹੁਤ ਸਵਾਗਤ ਅਤੇ ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
1: ਧੰਨਵਾਦ ਸਰ ਜੀ, ਤੁਹਾਡਾ ਵੀ ਸਵਾਗਤ।
0: ਹੋਰ ਰਾਜੂ ਜੀ, ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਸੁਖਵਿੰਦਰ ਬੁੱਟੀ ਦਾ ਜੀ ਸੁਣਨਾ ਜੀ। ਸਿੰਘ,
0: ਕਿਆ ਬਾਤ ਹੈ! ਤੇ ਲਓ ਜੀ, ਫਿਰ ਪੀਂਗ ਆਪਾਂ ਤੁਹਾਨੂੰ ਚੜਵਾ ਦਿੰਦੇ ਹਾਂ ਹੁਣੀ। ਵੈਸੇ ਤਾਂ ਸਾਉਣ ਮਹੀਨੇ ਝੂੜਦੇ ਨੇ, ਪਰ ਤੁਹਾਨੂੰ ਆਪਾਂ ਹੁਣੇ ਚੜਾ ਦਿੰਦੇ ਹਾਂ। ਧੰਨਵਾਦ,
1: ਧੰਨਵਾਦ।
0: ਤੇ ਅਸੀਂ ਇਹਨਾਂ ਦੀ ਫਰਮਾਇਸ਼ ਪੂਰੀ ਕਰਨ ਤੋਂ ਪਹਿਲਾਂ ਇੱਕ ਦੋ ਮੈਸੇਜ ਪੜ੍ਹ ਲਈਏ। ਸੋ ਸਾਨੂੰ ਇਹ ਮੈਸੇਜ ਭੇਜਿਆ ਜੀ, ਕ੍ਰਿਸ਼ਨਾ ਪਾਕ ਦਿੱਲੀ ਤੋਂ, ਸੁਖਵਿੰਦਰ ਸਿੰਘ ਜੌੜਾ ਸਿਟੀ ਦੀਵਾਨਾ ਪੰਖਾ ਰੋਡ ਜਨਕਪੁਰੀ ਤੋਂ, ਪਿੰਟੂ ਦੀਵਾਨਾ ਰਜਿੰਦਰ ਓਬਰਾਏ ਕਹਿੰਦੇ ਸਾਨੂੰ ਸੱਸੀ ਪੁੰਨੂ ਫਿਲਮ ਦਾ ਗੀਤ ਸੁਣਾ ਦਿਓ, ਦੱਸ ਮੇਰਿਆ ਦਿਲ ਬਰਾਵੀ, ਤੂੰ ਕਿਹੜੇ ਅਰਸ਼ ਦਾ ਤਾਰਾ। ਅਤੇ ਜ਼ਰੂਰ ਨਾਲ ਦੀ ਨਾਲ ਜੀ ਸਾਨੂੰ ਇੱਕ ਦੋ ਮੈਸੇਜਿਸ ਹੋਰ ਮਿਲੇ ਨੇ, ਇਹ ਸਾਨੂੰ ਭੇਜਦੇ ਨੇ ਸੁਨੀਲ ਪਾਠਕ, ਕਮਲ ਪਾਠਕ, ਦੀਪਿਕਾ ਮਲਹੋਤਰਾ, ਗਾਵਿਆ ਮਲਹੋਤਰਾ, ਭਾਈ ਸੁੱਚਾ ਸਿੰਘ ਪਾਠਕ ਕਹਿੰਦੇ ਗੁਰਦਾਸ ਮਾਨ ਦੀ ਆਵਾਜ਼ ਦੇ ਵਿੱਚ ਕੋਈ ਗਾਣਾ ਸੁਣਾ ਦਿਓ ਸਾਨੂੰ, ਅਤੇ ਜ਼ਰੂਰ ਅਸੀਂ ਸੁਣਾਵਾਂਗੇ, ਪਰ ਵਾਰੀ ਵਾਰੀ ਸਾਰਿਆਂ ਦੀਆਂ ਫਰਮਾਇਸ਼ਾਂ ਅਸੀਂ ਜਿਹੜੀਆਂ ਉਹ ਪੂਰੀਆਂ ਕਰਾਂਗੇ। ਇਹ ਸਾਨੂੰ ਵੜਿੰਗ ਖੇੜਾ ਤੋਂ, ਪੰਜਾਬ ਤੋਂ ਮਿੰਟੂ ਟੋਮਸ, ਪਿੰਕੀ ਲਵਲੀ, ਆਰਤੀ ਅਰੋੜਾ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ, ਅਤੇ ਜ਼ਰੂਰ ਜ਼ਰੂਰ ਜੀ ਇਹਨਾਂ ਨੂੰ ਅਸੀਂ ਸੁਣਾਵਾਂਗੇ। ਇਹ ਹਰਜਿੰਦਰ ਸਿੰਘ ਛਿੰਦਾ, ਜਸਵੀਰ ਜੱਸੀ, ਸੀਤਾ ਔਰ ਗੀਤਾ, ਇਹ ਪਿੰਡ ਨਥਾਣਾ ਜ਼ਿਲ੍ਹਾ ਬਠਿੰਡਾ ਤੋਂ ਕਹਿੰਦੇ ਕੋਈ ਵੀ ਸਦਾ ਬਹਾਰ ਸਾਨੂੰ ਗੀਤ ਸੁਣਾ ਦਿਓ, ਅਤੇ ਜ਼ਰੂਰ। ਬਠਿੰਡਾ ਤੋਂ ਸਾਨੂੰ ਰਵਿੰਦਰ ਸਿੰਘ, ਗਗਨਦੀਪ ਕੌਰ, ਜਸਮੀਨ ਕੌਰ, ਗੁਰਲੀਨ ਕੌਰ, ਛਿੰਦਰਪਾਲ ਇਹ ਵੀ ਕਹਿੰਦੇ ਨੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਸੁਸ਼ੀਲ ਕੁਮਾਰ ਛਿਲਿਆਣਾ, ਪੱਪੀ ਐਨ ਪਰਿਸ਼ਾ ਛਿਲਾਣਾ, ਪੱਪੀ ਦੀ ਹੱਟੀ, ਵੀ ਪੀ ਓ ਰੋੜਾਂ ਵਾਲੀ, ਹਨੂੰਮਾਨਗੜ੍ਹ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ, ਅਤੇ ਜ਼ਰੂਰ। ਅਤੇ ਲਓ ਫਿਰ ਇੰਜੋਏ ਕਰਦੇ ਹਾਂ ਗੀਤ,

0: ਕਿਆ ਬਾਤ ਹੈ ਜੀ, ਕਿਆ ਬਾਤ ਹੈ। ਸੋ ਦੋਸਤੋ, ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਵੀ ਪਹੁੰਚ ਚੁੱਕੇ ਨੇ ਸਾਡੇ ਵਿਹੜੇ 'ਤੇ, ਆਓ ਫਿਰ ਰਾਬਤਾ ਕਾਇਮ ਕਰੀਏ ਉਹਨਾਂ ਦੇ ਨਾਲ। ਹੈਲੋ,
1: ਹੈਲੋ ਕਮਲ ਸਰ, ਨਮਸਕਾਰ।
0: ਹਾਂਜੀ ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ? ਧਰਮਾ ਸਾਗਰ ਜੀ, ਬਹੁਤ ਬਹੁਤ ਸਵਾਗਤ ਅਤੇ ਪੂਰੇ ਢੋਲ ਢਮੱਕੇ ਦੇ ਨਾਲ ਤੁਹਾਡਾ ਸਵਾਗਤ ਹੈ। ਹਾਂਜੀ
1: ਕਮਲ ਸ਼ਰਮਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ।
0: ਧੰਨਵਾਦ ਜੀ।
1: ਮੁਹੰਮਦ ਰਫੀ ਜੀ, ਆਸ਼ਾ ਬਸਲੇ ਜੀ, ਆਪ
0: ਕਿਹੜਾ ਜੀ? ਹਾਂਜੀ ਹਾਂਜੀ, ਦਸ ਕਿਆ ਬਾਤ ਹੈ, ਬਹੁਤ ਖੂਬਸੂਰਤ ਤੁਸੀਂ ਇਹ ਗੀਤ ਦੀ ਚੋਣ ਕੀਤੀ ਆ, ਅਤੇ ਸਾਡੇ ਕਿਸੇ ਮੈਸੇਜ ਕਰਨ ਵਾਲਿਆਂ ਨੇ ਵੀ ਸਾਨੂੰ ਇਹ ਕਿਹਾ ਸੀ ਕਿ ਸਾਨੂੰ ਤੁਸੀਂ ਸੁਣਾਇਓ ਜ਼ਰੂਰ, ਸਰੋਤੇ ਨੇ।
1: ਅਤੇ
0: ਬਸ ਧੰਨਵਾਦ ਜੀ, ਇੱਕ ਦੋ ਮੈਸੇਜ ਪੜ੍ਹ ਲਈਏ ਫਿਰ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਦੇ ਹਾਂ। ਸੋ ਬਹੁਤ ਸਾਰੇ ਮੈਸੇਜਿਸ ਸਾਨੂੰ ਮਿਲ ਰਹੇ ਨੇ, ਔਰ ਤੁਸੀਂ ਵੀ ਸਾਨੂੰ ਮੈਸੇਜ ਕਰ ਸਕਦੇ ਹੋ। ਸਾਡਾ ਮੈਸੇਜ ਕਰਨ ਦੇ ਲਈ ਨੰਬਰ ਹੈ 9465530577, ਅਤੇ ਲੈਂਡਲਾਈਨ ਦੇ ਜ਼ਰੀਏ ਵੀ ਤੁਸੀਂ ਆਪਣੀਆਂ ਫਰਮਾਇਸ਼ਾਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ। ਸਾਡਾ ਨੰਬਰ ਹੈ 0118123471। ਅਤੇ ਮੈਸੇਜਿਸ ਦੀ ਕੜੀ ਦੇ ਵਿੱਚ ਸਾਨੂੰ ਹੁਣ ਇਹ ਮੈਸੇਜ ਆਇਆ ਜੀ, ਕਮਲ ਬਲੂਜਾ, ਮਧੂ ਬਲੂਜਾ, ਸਾਗਰ ਬਲੂਜਾ, ਉਮੰਗ ਮਲਿਕ, ਆਕਾਂਕਸ਼ਾ ਮਲਿਕ, ਗੁੜੀਆ ਮਾਹੀ ਮਲਿਕ, ਇਸ਼ਿਤਾ ਅਰੋੜਾ, ਮਜਨੂ ਦਾ ਢਿੱਲਾ ਤੋਂ ਇਹ ਮੈਸੇਜ ਕਰਦੇ ਨੇ। ਕਹਿੰਦੇ ਜੀ ਸਾਨੂੰ ਜਿਹੜਾ ਇਹਨਾਂ ਨੇ ਹਿੰਦੀ ਫਿਲਮ ਦੀ ਫਰਮਾਇਸ਼ ਕਰ ਦਿੱਤੀ, ਸੋ ਆਪਾਂ ਤੁਹਾਨੂੰ ਫਰਮਾਇਸ਼ੀ ਗੀਤਾਂ ਦੇ ਵਿੱਚ ਜਿਹੜਾ ਹੈ ਪੰਜਾਬੀ ਫਿਲਮ ਜਿਹੜਾ ਹੈ ਫਿਲਮ ਮਿਊਜ਼ਿਕ ਪੰਜਾਬੀ, ਅਤੇ ਜਾਂ ਫਿਰ ਪੰਜਾਬੀ ਗੀਤ ਜਿਹੜੇ ਐਲਬਮਸ ਦੇ ਵਿੱਚ ਆਉਂਦੇ ਨੇ ਉਹਨਾਂ 'ਚੋਂ ਹੀ ਤੁਹਾਨੂੰ ਕੋਈ ਗੀਤ ਸੁਣਾਵਾਂਗੇ ਜੀ। ਔਰ ਨਾਲ ਦੀ ਨਾਲ ਸਾਨੂੰ ਲਓ ਜੀ, ਗੁਰਮੀਤ ਸਿੰਘ ਮੀਤਾ ਜੀ ਨੇ ਵੀ ਐਂਟਰੀ ਮਾਰ ਲਈ ਹੈ ਨਵੀਂ ਦਿੱਲੀ ਤੋਂ, ਅਤੇ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਲਓ ਜੀ ਮੀਤਾ ਜੀ, ਬਸ ਤੁਸੀਂ 2 ਮਿੰਟ ਚਾਹ ਪਾਣੀ ਪੀਓ ਅਤੇ ਆਪਾਂ ਤੁਹਾਡੀ ਫਰਮਾਇਸ਼ ਵੀ ਜਲਦੀ ਹੀ ਪੂਰੀ ਕਰ ਦੇਣੀ ਹੈ। ਅਤੇ ਇਹ BPO ਸੁਭਾਨਾ ਤਹਿਸੀਲ ਫਾਜ਼ਿਲਕਾ ਤੋਂ ਓਮ ਪ੍ਰਕਾਸ਼, ਵਿਦਿਆ, ਰਾਮ ਸਰੂਪ, ਸੰਤੋਸ਼, ਕੁੰਦਨ, ਸੋਨੀਆ, ਸੁਖਦੇਵ, ਸੁਮਨ, ਰਵੀ, ਦੀਪਕ, ਵਿੱਕੀ, ਮਨੀਸ਼, ਆਸਥਾ, ਪੂਨਮ, ਸੋਨੀਆ, ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। BPO ਰਾਮਪੁਰਾ ਬਿਸ਼ਨੋਈਆਂ, ਤਹਿਸੀਲ ਡੱਬ ਵਾਲੀ, ਜ਼ਿਲ੍ਹਾ ਸਿਰਸਾ, ਹਰਿਆਣਾ ਤੋਂ ਮੱਖਣ ਰਾਮ ਜੀ, ਜਨਾਰਗਲ ਰਜਿੰਦਰ ਕੁਮਾਰ, ਜਨਾਰਗਲ ਸੁਸ਼ੀਲ, ਜਨਾਰਗਲ ਅੰਕਿਤ, ਰਾਜਦੀਪ, ਇੰਦਰਾਜ, ਚਿੰਕੀ, ਸੁਮਨ, ਅਨਸੂਈਆ, ਇਹ ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਸੁਣਾ ਦਿਓ ਤੁਸੀਂ। ਬਾਜਵਾ ਕਲੋਨੀ ਗੁਰਦਾਸਪੁਰ ਤੋਂ ਪ੍ਰੀਤਮ ਚੰਦ, ਅਤਰੀ ਅਨਮੋਲ, ਅਤਰੀ ਦੀਪਕ, ਅਤਰੀ ਗੀਤ, ਸਤਿੰਦਰ ਸਰਤਾਜ ਦਾ ਕਹਿੰਦੇ ਸਾਨੂੰ ਤੁਸੀਂ ਸੁਣਾ ਦਿਓ, ਅਤੇ ਜ਼ਰੂਰ ਜੀ ਤੁਹਾਡੀ ਫਰਮਾਇਸ਼ ਅਸੀਂ ਪੂਰੀ ਕਰਾਂਗੇ। ਔਰ ਵਾਰੋ ਵਾਰੀ ਅਸੀਂ ਫਰਮਾਇਸ਼ਾਂ ਜਿੱਦਾਂ ਜਿੱਦਾਂ ਸਾਨੂੰ ਮੈਸੇਜ ਆਏ ਨੇ ਉੱਦਾਂ ਉੱਦਾਂ ਅਸੀਂ ਫਰਮਾਇਸ਼ਾਂ ਇੰਨੀਆਂ ਪੂਰੀਆਂ ਕਰ ਰਹੇ ਹਾਂ। ਇਹ ਮਹਿਸ ਗੇਟ ਨਾਭਾ ਤੋਂ ਸੋਮਦੱਤ, ਜੋਤੀ ਰਾਣੀ, ਕੈਰਵ, ਗੁਰਮੰਤ ਕਹਿੰਦੇ ਜੀ ਜਮਲਾ ਜੱਟ ਹੋਣਾ ਦਾ ਕੋਈ ਗੀਤ ਸੁਣਾ ਦਿਓ, ਤਾਂ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਇਹ ਪਿੰਡ ਤੇਜਾ ਮੋੜੀ ਅੰਬਾਲਾ ਤੋਂ ਬੰਸੀ ਲਾਲ ਸੰਧੂ, ਇਹ ਕਹਿੰਦੇ ਨੇ ਜੀ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ, ਤਾਂ ਜ਼ਰੂਰ ਬੰਸੀ ਲਾਲ ਜੀ ਜ਼ਰੂਰ ਸੁਣਾਵਾਂਗੇ ਜੀ ਤੁਹਾਨੂੰ। ਇਹ ਸਾਨੂੰ ਮੈਸੇਜ ਭੇਜਿਆ ਦਰਸ਼ ਨਗਰ ਮਲੋਟ ਤੋਂ ਰਾਜ ਸ਼ਰਮਾ, ਮੀਨਾ ਸ਼ਰਮਾ, ਯੋਗੇਸ਼ ਸ਼ਰਮਾ, ਮੈਂਡੀ ਸ਼ਰਮਾ, ਸੌਰਵ ਸ਼ਰਮਾ, ਸਾਇਨਾ ਸ਼ਰਮਾ ਅਤੇ ਨਿਵਾਨ ਸ਼ਰਮਾ, ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਸੁਣਾ ਦਿਓ। ਪਟੇਲ ਨਗਰ ਮਲੋਟ ਤੋਂ ਡਾਕਟਰ ਰਮੇਸ਼ ਕੁਮਾਰ ਜਜੂਰੀਆ, ਗੀਤਾ ਰਾਣੀ ਜਜੂਰੀਆ, ਗਗਨਦੀਪ ਜਜੂਰੀਆ, ਆਰਜ਼ੂ

ਚੂਰੀਆ ਅਤੇ ਗੁੱਡੂ ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਗੀਤ ਸੁਣਾ ਦਿਓ। ਅਤੇ ਹੁਣ ਆਪਾਂ ਧਰਮਾ ਸਾਗਰ ਜੀ ਦੀ ਫਰਮਾਇਸ਼ ਕੀਤਾ ਗੀਤ ਦੱਸ ਮੇਰਿਆ ਦਿਲ ਵਰਾਵੇ ਤੂੰ ਕਿਹੜੇ ਅਰਸ਼ ਦਾ ਤਾਰਾ ਇਹ ਗੀਤ ਸੁਣਾਵਾਂਗੇ।

0: हेलो।
1: हेलो, तमिलनाडु
0: हाँ जी नमस्कार जी, कौन बोल रहे ने ते केड़ी जगह तो बोल रहे ने?
1: जी बिट्टू बोल रहे जी, दूर रहते विद्यार्थी मंगोस्ती
0: सो बहुत बहुत स्वागत बिट्टू जी, पूरे टोल टू मक्के दे नाल तुहाडा स्वागत है।
1: जी। थैंक यू, ਸਾਡੇ ਸਵਾਗਤ ਜੀ ਢੋਲ ਦੇ ਨਾਲ ਜੀ ਅਤੇ ਢੋਲ ਦੇ ਨਾਲ ਜੀ।
0: ਧੰਨਵਾਦ ਜੀ, ਧੰਨਵਾਦ ਬਿੱਟੂ ਜੀ। ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
1: ਹਾਂਜੀ ਕਮਲ ਭਾਅ ਜੀ, ਸੁਣਾ ਦਿਓ ਅਮਨ ਲੋਹੜੀਆ ਗਾਣਾ ਜੀ। ਕਾਲਾ ਡੋਰੀਆ ਸੁਣਾ ਦਿਓ, ਦੋ ਮਿਹਰਬਾਨੀ ਸ਼ੁਕਰੀਆ ਤੁਹਾਡਾ।
0: ਧੰਨਵਾਦ ਜੀ। ਕਾਲਾ ਡੋਰੀਆ ਕੁੰਡੇ ਨਾਲ ਲੜਿਆ ਜੀ। ਉਹ
1: ਹਾਂਜੀ ਹਾਂਜੀ
0: ਬਿਲਕੁਲ, ਇੱਕ ਦੋ ਮੈਸੇਜ ਪੜ੍ਹ ਲਈਏ ਫਿਰ ਤੁਹਾਡੀ ਫਰਮਾਇਸ਼ ਅਸੀਂ ਪੂਰੀ
1: ਠੀਕ
0: ਕਰਦੇ ਹਾਂ।
1: ਠੀਕ ਹੈ ਜੀ, ਓਕੇ ਜੀ,
0: ਧੰਨਵਾਦ। ਸੋ ਦੋਸਤੋ, ਸਾਨੂੰ ਇਹ ਅਗਲਾ ਮੈਸੇਜ ਸਾਨੂੰ ਮਿਲਿਆ ਜੀ ਸੌਗਾਤ ਪ੍ਰੋਗਰਾਮ ਵਿੱਚ। ਗਵਾਓਂ ਫਰਾਂਸੀ ਹਿਸਾਰ ਤੋਂ ਰਾਜਕੁਮਾਰ ਢੁੱਡੀ, ਪ੍ਰਮੋਦ ਕੁਮਾਰ ਢੁੱਡੀ, ਪੁਸ਼ਪਿੰਦਰ ਢੁੱਡੀ ਕਹਿੰਦੇ ਜੀ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਅੱਗੇ ਸਾਨੂੰ ਮੈਸੇਜ ਮਿਲਿਆ ਜੀ ਕਸਬਾ ਬਰਾੜਾ, ਬਰਾੜਾ ਜ਼ਿਲ੍ਹਾ ਅੰਬਾਲਾ ਹਰਿਆਣਾ ਤੋਂ ਰਵੀ ਕੁਮਾਰ ਰਾਹੁਲ, ਰਣਜੀਤ ਕੌਰ, ਜੈਪ੍ਰਕਾਸ਼ ਰਾਹੁਲ, ਪ੍ਰਿਅੰਕਾ ਮੰਨਤ, ਗੁਰਕਿਰਤ, ਗੁਰਸ਼ਬਦ ਸਿੰਘ ਰਾਹੁਲ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ। ਅਤੇ ਲਓ ਜੀ ਫਿਰ ਇੰਜੋਏ ਕਰਦੇ ਹਾਂ ਗੀਤ।

ਨੀਤੂ ਜਿਉਤੀ ਸਜਣੀ, ਇਹ ਵੀ ਕਹਿੰਦੇ ਨੇ ਤੁਸੀਂ ਆਪਣੀ ਪਸੰਦ ਦਾ ਕੋਈ ਗੀਤ ਸੁਣਾ ਦਿਓ ਤਾਂ ਜ਼ਰੂਰ ਦੋਸਤ। ਨਾਲ ਦੀ ਨਾਲ ਸਾਨੂੰ ਇਹ ਮੈਸੇਜ ਆਇਆ ਜੀ, ਕੂਲਮ ਰੋਡ ਹਰਗੋਬਿੰਦ ਨਗਰ ਨਵਾਂਸ਼ਹਿਰ ਤੋਂ ਸੁਰਿੰਦਰ ਸੰਧੂ, ਅਨੀਤਾ ਸੰਧੂ, ਰੋਹਿਤ ਸੰਧੂ, ਰਿਤੇਸ਼ ਸੰਧੂ, ਸ਼ਿਖਾ ਸੰਧੂ, ਪ੍ਰਤਿਸ਼ਾ ਸੰਧੂ ਅਤੇ ਮੈਕਸ, ਇਹ ਵੀ ਕਹਿੰਦੇ ਨੇ ਸਾਨੂੰ ਕੋਈ ਵੀ ਪੰਜਾਬੀ ਗੀਤ ਵਧੀਆ ਜਿਹਾ ਸੁਣਾ ਦਿਓ ਅਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ ਆਕਾਸ਼ਵਾਣੀ ਪੰਜਾਬ 'ਤੇ। ਮੇਰਾ ਅਤੇ ਤੁਹਾਡਾ ਇਹ ਸਾਥ ਪੂਰੇ 1 ਵਜੇ ਤੱਕ ਇੱਦਾਂ ਬਣਿਆ ਰਹੇਗਾ। ਅਤੇ ਤੁਸੀਂ ਸਾਡੇ ਵੇਲੇ ਫਰਮਾਇਸ਼ੀ ਗੀਤਾਂ ਦੀਆਂ ਫਰਮਾਇਸ਼ਾਂ ਲੈ ਕੇ ਪਹੁੰਚ ਸਕਦੇ ਹੋ। ਸਾਡਾ ਨੰਬਰ ਹੈ ਲੈਂਡਲਾਈਨ ਨੰਬਰ ਹੈ 0118123471। ਅਤੇ ਵਟਸਐਪ ਦੇ ਜ਼ਰੀਏ ਵੀ ਤੁਸੀਂ ਆਪਣੇ ਮੈਸੇਜ ਸਾਨੂੰ ਭੇਜ ਸਕਦੇ ਹੋ। ਸਾਡਾ ਨੰਬਰ ਹੈ 9465530077। ਅਤੇ ਸਾਡੇ ਵਿਹੜੇ ਸਾਡੇ ਅਗਲੇ ਕਾਲਰ ਦੋਸਤ ਪਹੁੰਚ ਚੁੱਕੇ ਨੇ, ਆਫਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ,
1: ਹੈਲੋ, ਨਮਸਕਾਰ ਕਮਲ ਸ਼ਰਮਾ ਜੀ।
0: ਨਮਸਕਾਰ ਜੀ, ਕੌਣ ਬੋਲ ਰਹੇ ਨੇ ਅਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
1: ਸ਼੍ਰੀ ਗੁਰੂ ਰਵਿਦਾਸ ਨਗਰ ਮਲੋਟ ਤੋਂ ਫਕੀਰ ਚੰਦ ਰਸਗਣੀਆਂ ਜੀ।
0: ਰਸਗਣੀਆਂ ਜੀ, ਬਹੁਤ ਬਹੁਤ ਸਵਾਗਤ, ਪੂਰੇ ਢੋਲ ਧਮੱਕੇ ਦੇ ਨਾਲ ਸਵਾਗਤ।
1: ਕਮਲ ਸ਼ਰਮਾ ਜੀ, ਤੁਹਾਡਾ ਵੀ ਬਹੁਤ ਬਹੁਤ ਥੈਂਕ ਯੂ ਸਾਡੀ ਕਾਲ ਰਿਸੀਵ ਕਰਨ ਵਾਸਤੇ ਜੀ।
0: ਧੰਨਵਾਦ ਜੀ, ਧੰਨਵਾਦ। ਦੱਸੋ ਕਿਹੜਾ ਗੀਤ ਸੁਣਾਈਏ ਜੀ? ਫਿਰ
1: ਗੀਤ ਫਿਰ ਅੱਜ ਸੁਣਾ ਦਿਓ, ਨਛੱਤਰ ਗਿੱਲ ਦਾ ਦਿਲ ਅਤੇ ਸ਼ੀਸ਼ਾ
0: ਟੁੱਟਦੇ ਜ਼ਰੂਰ ਨਹੀਂ। ਕੀ ਬਾਤ ਹੈ, ਕੀ ਬਾਤ ਹੈ
1: ਜੀ,
0: ਬਿਲਕੁਲ ਸਹੀ ਗੱਲ ਹੈ ਜੀ। ਅਤੇ ਬਸ

0: ਇੱਕ ਦੋ ਮੈਸੇਜ ਆਪਾਂ ਪੜ੍ਹ ਲਈਏ ਅਤੇ ਫਿਰ ਤੁਹਾਡੀ ਫਰਮਾਇਸ਼ ਅਸੀਂ ਜ਼ਰੂਰ ਪੂਰੀ ਕਰਦੇ ਹਾਂ।
1: ਥੈਂਕ ਯੂ
0: ਧੰਨਵਾਦ
1: ਜੀ,
0: ਜੀ
1: ਬਹੁਤ
0: ਕਾਲ
1: ਬਹੁਤ
0: ਕਰਨ
1: ਤੁਹਾਡਾ
0: ਲਈ।
1: ਜੀ।
0: ਸੋ ਸਾਨੂੰ ਇੱਕ ਹੋਰ ਮੈਸੇਜ ਮਿਲਿਆ ਜੀ, ਇਹ ਕੁਰੂਕਸ਼ੇਤਰ ਤੋਂ ਮਾਸਟਰ ਯਸ਼ਪਾਲ ਧੀਮਾਨ, ਸ਼੍ਰੀਮਤੀ ਕ੍ਰਿਸ਼ਨਾ ਧੀਮਾਨ ਔਰ ਆਲ ਫੈਮਿਲੀ ਕਹਿੰਦੇ ਜੀ ਸਾਨੂੰ ਨਰਿੰਦਰ ਬੀਬਾ ਦਾ ਗੀਤ ਸੁਣਾ ਦਿਓ, ਚੰਡੀਗੜ੍ਹ ਰਹਿਣ ਵਾਲੀ ਹੈ। ਅਤੇ ਜ਼ਰੂਰ, ਇਹ ਸਾਨੂੰ ਕੁਰੂਕਸ਼ੇਤਰ ਤੋਂ ਮਿਰਜ਼ਾਪੁਰ ਤੋਂ ਭੇਜਿਆ ਸੀ ਇਹਨਾਂ ਨੇ ਮੈਸੇਜ। ਆਓ ਫਿਰ ਇੰਜੋਏ ਕਰਦੇ ਹਾਂ ਗੀਤ ਪਹਿਲਾਂ।

0: ਜੀ ਦੋਸਤੋ, ਤੁਸੀਂ ਇੰਜੋਏ ਕਰ ਰਹੇ ਹੋ ਪ੍ਰੋਗਰਾਮ ਸੌਗਾਤ ਆਪਣੇ ਦੋਸਤ ਕਮਲ ਦੇ ਨਾਲ, ਅਤੇ ਸਾਡੇ ਵਿਹੜੇ ਇਹਨੂੰ ਇੰਜੋਏ ਕਰਨ ਲਈ ਸਾਡੇ ਇੱਕ ਕਾਲਰ ਦੋਸਤ ਪਹੁੰਚ ਚੁੱਕੇ ਨੇ। ਆਓ ਫਿਰ ਰਾਬਤਾ ਕਾਇਮ ਕਰਦੇ ਹਾਂ ਉਹਨਾਂ ਦੇ ਨਾਲ। ਹੈਲੋ।
1: ਹੈਲੋ,
0: ਹਾਂਜੀ, ਕੌਣ ਬੋਲ ਰਹੇ ਹੋ ਜੀ, ਕਿਹੜੀ ਜਗ੍ਹਾ ਤੋਂ ਬੋਲ ਰਹੇ ਹੋ?
1: ਮੈਂ ਤਸੀਮ ਬੋਲਦਾ ਸੀ ਜੀ।
0: ਤਸੀਮ ਜੀ, ਬਹੁਤ ਬਹੁਤ ਸਵਾਗਤ, ਅਤੇ ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ। ਹੋਰ ਤਸੀਮ ਜੀ, ਠੀਕ ਠਾਕ ਹੋ? ਘਰ ਪਰਿਵਾਰ ਸਭ ਠੀਕ ਠਾਕ? ਹੈਲੋ। ਚਲੋ ਵਧੀਆ ਹੀ ਚਾਹੀਦਾ ਜੀ। ਦੱਸੋ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ? ਹਾਂਜੀ, ਕੰਠ ਕਲੇਰ ਦਾ। ਤੇ ਲਓ ਜੀ, ਫਿਰ ਕੰਠ ਕਲੇਰ ਦਾ ਗੀਤ ਤੁਹਾਨੂੰ ਅਸੀਂ ਸੁਣਾਉਂਦੇ ਹਾਂ। ਬਸ ਇੱਕ ਦੋ ਮੈਸੇਜ ਪੜ੍ਹ ਲਈਏ, ਤੇ ਫਿਰ ਤੁਹਾਡੀ ਅਸੀਂ ਫਰਮਾਇਸ਼ ਪੂਰੀ ਕਰਦੇ ਹਾਂ। ਧੰਨਵਾਦ ਕਾਲ ਕਰਨ ਦੇ ਲਈ।
1: ਧੰਨਵਾਦ
0: ਜੀ। ਦੋਸਤੋ, ਸਾਡੇ ਵਿਹੜੇ ਬਹੁਤ ਸਾਰੇ ਮੈਸੇਜਿਸ ਵੀ ਸਾਡੇ ਮਿੱਤਰਾਂ ਪਿਆਰਿਆਂ ਦੇ ਮਿਲਦੇ ਪਏ ਨੇ, ਔਰ ਇਸੇ ਕੜੀ ਦੇ ਵਿੱਚ ਸੁਖਦੇਵ ਸਿੰਘ, ਨਰਿੰਦਰ ਕੌਰ, ਸਨੀ, ਮਨੀ, ਕਾਕਾ, ਬਿੱਟੂ, ਲਾਡੀ, ਮੋਹਨ ਮਾਸਟਰ ਅਤੇ ਜਨਕ ਨਗਰ ਜਲੰਧਰ ਤੋਂ ਕਹਿੰਦੇ ਕੋਈ ਵੀ ਗੀਤ ਸਾਨੂੰ ਤੁਸੀਂ ਸੁਣਾ ਦਿਓ, ਅਤੇ ਆਓ ਫਿਰ ਇੰਜੋਏ ਕਰਦੇ ਹਾਂ। ਤਰਸੇਮ ਜੀ ਦੀ ਫਰਮਾਇਸ਼ ਕੀਤਾ ਇਹ ਗੀਤ, ਕੰਠ ਕਲੇਰ ਦਾ ਇਹ ਗੀਤ, ਤੂੰ ਚੇਤੇ ਆਵੇਂ।

0: ਹੈਲੋ, ਸਤਿ ਸ਼੍ਰੀ ਅਕਾਲ ਸਰ ਜੀ।
1: ਹਾਂਜੀ, ਸਤਿ ਸ਼੍ਰੀ ਅਕਾਲ ਜੀ। ਕੌਣ ਬੋਲ ਰਹੇ ਨੇ ਤੇ ਕਿਹੜੀ ਜਗ੍ਹਾ ਤੋਂ ਬੋਲ ਰਹੇ ਨੇ?
0: ਸੁਖਦੇਵ ਸਿੰਘ, ਬਸਤੀ 6, ਜਨਕ ਨਗਰ, ਜਲੰਧਰ ਵੱਲੋਂ ਸਾਰੇ ਸੁਣਨ ਵਾਲੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ।
1: ਸੋ ਬਹੁਤ ਬਹੁਤ ਸਵਾਗਤ ਜੀ, ਪੂਰੇ ਢੋਲ ਢਮੱਕੇ ਦੇ ਨਾਲ ਸਵਾਗਤ ਹੈ।
0: ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ, ਬਹੁਤ ਵਧੀਆ ਤੁਸੀਂ ਪ੍ਰੋਗਰਾਮ ਕਰ ਰਹੇ ਹੋ ਜੀ।
1: ਧੰਨਵਾਦ ਜੀ, ਧੰਨਵਾਦ। ਦੱਸੋ ਜੀ ਫਿਰ ਕਿਹੜਾ ਗੀਤ ਸੁਣਾਈਏ ਤੁਹਾਨੂੰ?
0: ਗੀਤ ਸੁਣਾ ਰਹੇ ਜੀ ਗੁਰਦਾਸ ਮਾਨ ਦਾ, ਸੱਜਣਾ ਵੇ ਸੱਜਣਾ ਤੇਰੇ ਸ਼ਹਿਰ ਵਾਲੀ ਸਾਨੂੰ ਕਿੰਨੀ ਸੋਹਣੀ ਲੱਗਦੀ ਦੁਪਹਿਰ।
1: ਮੈਂ ਕਿਹਾ ਅੱਜ ਕੱਲ ਵੀ
0: ਸੱਜਣਾ ਦੀ, ਸੱਜਣਾ ਦੇ ਸ਼ਹਿਰ ਦੀ ਦੁਪਹਿਰ ਹੈ ਜੀ,
1: ਭਾਵੇਂ ਜੂਨ ਦੇ ਵਿੱਚ ਹੀ ਹੋਵੇ, ਲੂ ਭਾਵੇਂ ਲੱਗ ਜੇ, ਪਰ ਆਪਾਂ ਨੂੰ ਵਧੀਆ ਜ਼ਰੂਰ
0: ਲੱਗੇ ਜੀ।
1: ਧੰਨਵਾਦ ਜੀ, ਧੰਨਵਾਦ। ਇੱਕ ਦੋ ਮੈਸੇਜ ਪੜ੍ਹ ਲਈਏ ਬਸ, ਫਿਰ ਤੁਹਾਡਾ ਗੀਤ ਪਲੇ ਕਰਾਂਗੇ। ਤੋ ਸਾਨੂੰ ਓਵਰਸੀਜ਼ ਮੈਸੇਜ ਵੀ ਕਾਫੀ ਸਾਰੇ ਮਿਲ ਰਹੇ ਨੇ, ਔਰ ਇਹ ਰਵਿੰਦਰ ਪਾਠਕ ਤੇ ਆਸ਼ਾ ਪਾਠਕ ਨੀਦਰਲੈਂਡ ਤੋਂ ਸਾਨੂੰ ਮੈਸੇਜ ਭੇਜਦੇ ਨੇ, ਬਹੁਤ ਬਹੁਤ ਦੁਆਵਾਂ ਭੇਜਦੇ ਨੇ, ਔਰ ਕਹਿੰਦੇ ਜੀ ਪ੍ਰੋਗਰਾਮ ਅਸੀਂ ਬਹੁਤ ਇੰਜੋਏ ਕਰਦੇ ਹੁੰਦੇ ਹਾਂ। ਸੋ ਬਹੁਤ ਵਧੀਆ, ਸਾਡੇ ਪੰਜਾਬ ਤੋਂ ਬਾਹਰ ਬੈਠੇ ਜਿਹੜੇ ਮਿੱਤਰ ਪਿਆਰੇ ਨੇ, ਉਹਨਾਂ ਨੂੰ ਤਾਂ ਇਹ ਪ੍ਰੋਗਰਾਮ ਬਿਲਕੁਲ ਸੁਣ ਕੇ ਇੱਦਾਂ ਹੀ ਲੱਗਦਾ ਹੋਏਗਾ ਕਿ ਜਿਸ ਤਰ੍ਹਾਂ ਉਹ ਪੰਜਾਬ ਦੇ ਵਿੱਚ ਹੀ ਸਾਡੇ ਕੋਲ ਬੈਠੇ ਨੇ। ਅਸੀਂ ਵੀ ਜਦੋਂ ਉਹਨਾਂ ਦੇ ਮੈਸੇਜ ਪੜ੍ਹਦੇ ਹਾਂ ਤਾਂ ਸਾਨੂੰ ਇੱਦਾਂ ਹੀ ਹੂ ਬਹੂ ਮਹਿਸੂਸ ਹੁੰਦਾ ਕਿ ਉਹ ਸਾਡੇ ਕੋਲ ਜਲੰਧਰ ਹੀ ਬੈਠੇ ਹੋਏ ਨੇ। ਅਤੇ ਆਓ ਫਿਰ ਇੰਜੋਏ ਕਰਦੇ ਹਾਂ ਗੀਤ।

0: ਦੋਸਤੋ ਪ੍ਰੋਗਰਾਮ ਸੌਗਾਤ ਦਾ ਵੇਲਾ ਹੁਣ ਮੁੱਕਦਾ ਪਿਆ ਹੈ। ਆਪਣੇ ਦੋਸਤ ਅਤੇ ਪ੍ਰੋਗਰਾਮ ਦੇ ਹੋਸਟ ਕਮਲ ਸ਼ਰਮਾ ਨੂੰ ਹੁਣ ਇਜਾਜ਼ਤ ਦਿਓ। ਫਿਰ ਮਿਲਾਂਗੇ, ਤਦ ਤੱਕ ਲਈ ਰੱਬ ਰੱਖ।
1: ਫਿਰ ਜ਼ਿੰਦਗੀ ਚ ਕਦੇ ਕਦੇ ਮਿਲਦਾ।
0: ਹੁਣੇ ਤੁਸੀਂ ਸੁਣ ਰਹੇ ਸੀ ਪ੍ਰੋਗਰਾਮ ਸੌਗਾਤ ਆਕਾਸ਼ਵਾਣੀ ਪੰਜਾਬ 'ਤੇ। ਹੁਣ ਤੁਸੀਂ ਸੁਣੋਗੇ ਪੰਜਾਬੀ ਮਲੋਡੀਅਸ ਗੀਤ।

0: ਭਰਮਾਂ ਵਿੱਚ ਪੈ ਕੇ ਮਨੁੱਖਾ ਜੀਵਨ ਦਾ ਕੀਮਤੀ ਸਮਾਂ ਬਰਬਾਦ ਨਾ ਕਰੋ ਅਤੇ ਖੁਆਰ ਨਾ ਹੋਵੋ। ਉਸ ਪਰਿਪੂਰਨ ਪਰਮਾਤਮਾ ਤੋਂ ਹੀ ਸਾਰੇ ਜੀਵ ਜੰਤ ਪੈਦਾ ਹੋਏ ਹਨ ਅਤੇ ਸਾਰਿਆਂ ਜੀਵਾਂ ਦੇ ਵਿੱਚ ਉਹ ਆਪ ਹੀ ਵਿਰਾਜਮਾਨ ਹੈ। ਸਭ ਥਾਵਾਂ ਉੱਤੇ ਉਸ ਦਾ ਹੀ ਨਿਵਾਸ ਹੈ, ਇਸ ਪ੍ਰਤੀ ਪ੍ਰਮਾਣ ਹੈ। ਸਭੈ ਘਟ ਰਾਮ ਬੋਲੈ, ਰਾਮਾ ਬੋਲੈ, ਰਾਮ ਬਿਨਾ ਕੋ ਬੋਲੈ ਰੇ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਮਾਟੀ ਏਕ ਅਨੇਕ ਭਾਂਤ ਕਰ, ਸਾਜੀ ਸਾਜਣ ਹਾਰੇ, ਨਾ ਕਛ ਪੋਚ ਮਾਟੀ ਕੇ ਭਾਂਡੇ, ਨਾ ਕਛ ਪੋਚ ਕੁੰਭਾਰੈ। ਭਗਤ ਕਬੀਰ ਜੀ ਕਿਰਪਾ ਕਰਦੇ ਹਨ, ਜਿਵੇਂ ਘੁਮਿਆਰ ਇੱਕ ਹੀ ਮਿੱਟੀ ਤੋਂ ਕਈ ਪ੍ਰਕਾਰ ਦੇ ਬਰਤਨ ਤਿਆਰ ਕਰ ਦਿੰਦਾ ਹੈ, ਜਿਨ੍ਹਾਂ ਦੇ ਵੱਖਰੇ ਵੱਖਰੇ ਆਕਾਰ ਹੁੰਦੇ ਹਨ, ਪਰ ਉਹਨਾਂ ਨੂੰ ਬਣਾਉਣ ਵਾਲਾ ਵੀ ਇੱਕ ਹੈ ਅਤੇ ਇੱਕੋ ਜਿਹੀ ਮਿੱਟੀ ਦੇ ਨਾਲ ਉਸ ਨੂੰ ਤਿਆਰ ਕੀਤਾ ਹੈ। ਇਉਂ ਹੀ ਪਰਮਾਤਮਾ ਨੇ ਪੰਜ ਤੱਤਾਂ ਤੋਂ ਸਾਰੇ ਜੀਵਾਂ ਦੀ ਰਚਨਾ ਕੀਤੀ ਹੈ, ਇਸ ਕਰਕੇ ਨਾ ਹੀ ਇਹ ਭਾਂਡੇ ਰੂਪੀ ਜੀਵ ਇਹਨਾਂ ਵਿੱਚ ਕੋਈ ਉੱਚਾ ਨੀਵਾਂ ਮੰਦਾ ਚੰਗਾ ਹੈ ਅਤੇ ਨਾ ਹੀ ਉਸ ਪਰਮਾਤਮਾ ਰੂਪੀ ਘੁਮਿਆਰ ਵਿੱਚ ਕੋਈ ਅਧੂਰਾਪਣ ਹੈ। ਜਿਵੇਂ ਜਿਵੇਂ ਜੀਵ ਪੈਦਾ ਕੀਤੇ, ਇਹ ਪਰਮਾਤਮਾ ਦੀ ਆਪਣੀ ਮੌਜ ਹੈ। ਇਸ ਪ੍ਰਤੀ ਭਗਤ ਕਬੀਰ ਜੀ ਦਾ ਆਸਾ ਰਾਗ ਵਿੱਚ ਪ੍ਰਮਾਣ ਹੈ। ਕੁਮਾਰੈ ਏਕ ਜੋ ਮਾਟੀ ਗੁੰਦੀ, ਬਹੁਵਿਧ ਬਾਣੀ ਲਾਈ, ਕਾਹੂੰ ਮੈਂ ਮੋਤੀ ਮੁਕਤਾਹਲ, ਕਾਹੂੰ ਵਿਆਦ ਲਗਾਈ। ਪਵਿੱਤਰ ਸ਼ਬਦ ਦੀਆਂ ਅਗਲੀਆਂ ਪੰਕਤੀਆਂ ਹਨ। ਸਭ ਮੈਂ ਸੱਚਾ ਏਕੋ ਸੋਈ, ਤਿਸ ਕਾ ਕੀਆ ਸਭ ਕਛ ਹੋਈ, ਹੁਕਮ ਪਛਾਨੈ ਸੋ ਏਕੋ ਜਾਨੈ, ਬੰਦਾ ਕਹੀਐ ਸੋਈ। ਭਗਤ ਕਬੀਰ ਜੀ ਦਾ ਕਥਨ ਹੈ, ਜੋ ਕੁਝ ਵੀ ਇਸ ਸੰਸਾਰ ਵਿੱਚ ਨਜ਼ਰ ਆਉਂਦਾ ਹੈ, ਇਹ ਸਭ ਘਾੜਤ ਦਾ ਮਾਲਕ ਪਰਮਾਤਮਾ ਹੈ। ਸਾਰੇ ਜੀਵਾਂ ਪਦਾਰਥਾਂ ਅਤੇ ਤੱਤਾਂ ਦੇ ਵਿੱਚ ਆਪ ਹੀ ਸਮਾਇਆ ਹੋਇਆ ਹੈ, ਰਮਿਆ ਹੋਇਆ ਹੈ। ਇਸ ਸੰਸਾਰ ਅੰਦਰ ਜਿਹੜਾ ਮਨੁੱਖ ਉਸ ਨਾਲ ਸਾਂਝ ਪਾ ਕੇ ਉਸ ਦੇ ਹੁਕਮ ਨੂੰ ਸਮਝਦਾ ਹੈ, ਉਹ ਮਨੁੱਖ ਹੀ ਉਸ ਦੇ ਦਰ ਦਾ ਬੰਦਾ ਅਖਵਾਉਂਦਾ ਹੈ। ਜਿਵੇਂ ਮਾਧੋ ਦਾਸ ਜੀ ਨੂੰ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਪੁੱਛਦੇ ਹਨ, ਤੂੰ ਕੌਣ ਹੈ? ਤਾਂ ਮਾਧੋ ਦਾਸ ਜੀ ਆਖਦੇ ਹਨ ਕਿ ਬੰਦਾ ਹਾਂ। ਗੁਰੂ ਜੀ ਨੇ ਪੁੱਛਿਆ, ਕਿਸ ਦਾ ਬੰਦਾ ਹੈ? ਮਾਧੋ ਦਾਸ ਜੀ ਕਹਿੰਦੇ ਹਨ, ਆਪ ਜੀ ਦਾ ਬੰਦਾ ਹਾਂ। ਸਤਿਗੁਰੂ ਜੀ ਦੀ ਕਿਰਪਾ ਦਾ ਪਾਤਰ ਬਣ ਕੇ ਵੱਡੀ ਕੁਰਬਾਨੀ ਕੀਤੀ। ਪਵਿੱਤਰ ਸ਼ਬਦ ਦੀਆਂ ਸਮਾਪਤੀ ਵਾਲੀਆਂ ਪੰਕਤੀਆਂ ਹਨ। ਅਲਹੋ ਅਲੱਖ ਨਾ ਜਾਈ ਲਖਿਆ, ਗੁਰ ਗੁੜ ਦੀਨਾ ਮੀਠਾ, ਕਹਿ ਕਬੀਰ ਮੇਰੀ ਸ਼ੰਕਾ ਨਾਸੀ, ਸਰਬ ਨਿਰੰਜਨ ਡੀਠਾ। ਭਗਤ ਕਬੀਰ ਜੀ ਫਰਮਾਨ ਕਰਦੇ ਹਨ ਕਿ ਉਹ ਪਰਮਾਤਮਾ ਸਰਬ ਸ਼ਕਤੀਵਾਨ ਹੈ, ਜਿਸ ਨੂੰ ਸੰਪੂਰਨ ਤੌਰ 'ਤੇ ਬਿਆਨ ਕਰਨਾ ਕਿਸੇ ਵੀ ਜੀਵ ਦੇ ਵੱਸ ਵਿੱਚ ਨਹੀਂ ਹੈ। ਮੇਰੇ ਗੁਰੂ ਜੀ ਨੇ ਮੈਨੂੰ ਪਰਮਾਤਮਾ ਦਾ ਗੁਣਾ ਰੂਪੀ ਖਜ਼ਾਨਾ ਬਖਸ਼ ਦਿੱਤਾ ਹੈ, ਜੋ ਗੁੜ ਵਾਂਗ ਮਿੱਠਾ ਹੈ। ਮੈਂ ਪੂਰਨ ਤੌਰ 'ਤੇ ਇਸ ਦੀ ਮਿਠਾਸ ਦਾ ਸਵਾਦ ਨਹੀਂ ਦੱਸ ਸਕਦਾ, ਜੋ ਮੇਰੇ ਕਹਿਣ ਤੋਂ ਪਰੇ ਹੈ, ਪਰ ਇਸ ਦੀ ਕਿਰਪਾ ਦੁਆਰਾ ਮੈਂ ਮਾਇਆ ਅਤੇ ਵਿਕਾਰਾਂ ਦੀ ਕਾਲਕ ਤੋਂ ਰਹਿਤ ਪ੍ਰਭੂ ਨੂੰ ਹਰ ਥਾਂ ਦੇਖ ਲਿਆ ਹੈ ਅਤੇ ਹੁਣ ਮੇਰੀ ਜਾਤ ਮਜ਼ਹਬ ਪ੍ਰਤੀ ਊਚ ਨੀਚ ਵਾਲੀ ਸ਼ੰਕਾ ਦੂਰ ਹੋ ਗਈ ਹੈ।
1: ਅਵਲ ਅੱਲਾਹ ਨੂਰ ਉਪਾਇਆ, ਕੁਦਰਤ ਕੇ ਸਭ ਬੰਦੇ, ਏਕ ਨੂਰ ਤੇ ਸਭ ਜਗ ਉਪਜਿਆ, ਕੌਣ ਭਲੇ ਕੋ ਮੰਦੇ। ਇਸ ਸ਼ਬਦ ਦੀ ਵਿਆਖਿਆ ਕਰ ਰਹੇ ਸਨ ਗਿਆਨੀ ਜਗਬੀਰ ਸਿੰਘ। ਗੁਰਬਾਣੀ ਸਾਂਝੀਵਾਲਤਾ ਦਾ ਸੁਨੇਹਾ ਦਿੰਦੀ ਹੈ, ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ। ਅਰਥਾਤ ਹੇ ਦਾਤਾਰ, ਹਰੇਕ ਜੀਵ ਤੇਰੀ ਬਖਸ਼ਿਸ਼ ਦੀ ਉਮੀਦ ਰੱਖੀ ਬੈਠਾ ਹੈ, ਕਿਉਂਕਿ ਹਰੇਕ ਦਿਲ ਅੰਦਰ, ਹਰੇਕ ਸਰੀਰ ਦੇ ਅੰਦਰ ਤੂੰ ਹੀ ਵਸਦਾ ਹੈ। ਤੂੰ ਕਿਸੇ ਲਈ ਵੀ ਓਪਰਾ ਨਹੀਂ ਹੈ, ਤੇਰੀ ਰਹਿਮਤ ਦੇ ਸੱਭੇ ਭਾਈਵਾਲ ਸੱਦੇ ਜਾਂਦੇ ਨੇ। ਸਭ ਕੋ ਆਸੈ ਤੇਰੀ ਬੈਠਾ, ਘਟ ਘਟ ਅੰਤਰ ਤੂੰ ਹੈ ਬੋਠਾ, ਸਭੇ ਸਾਜੀ ਵਾਲ ਸਦਾਇਨ, ਤੂੰ ਕਿਸੈ ਨ ਦਿਸੈ ਬਾਹਰਾ ਜੀਓ। ਸਰਵਣ ਕਰਦਿਆਂ ਭਾਈ ਗੁਰਮੇਲ ਸਿੰਘ ਤੇ ਉਹਨਾਂ ਦੇ ਰਾਗੀ ਜਥੇ ਵੱਲੋਂ ਗਾਇਨ ਕੀਤਾ ਹੋਇਆ ਇਹ ਸ਼ਬਦ।

ਹੁਣੇ ਤੁਸੀਂ ਸਰਵਣ ਕਰ ਰਹੇ ਸੀ ਭਜਨ। ਅਸੀਂ ਆਕਾਸ਼ਵਾਣੀ ਪੰਜਾਬ ਤੋਂ ਬੋਲ ਰਹੇ ਹਾਂ। ਇਸ ਵੇਲੇ ਤੜਕੇ ਦੇ 4 ਵੱਜ ਚੁੱਕੇ ਨੇ ਅਤੇ ਆਓ ਹੁਣ ਤੁਹਾਨੂੰ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲੈ ਚੱਲਦੇ ਹਾਂ, ਜਿੱਥੋਂ ਤੁਸੀਂ ਸ਼ਬਦ ਕੀਰਤਨ ਦਾ ਸਿੱਧਾ ਪ੍ਰਸਾਰਣ ਸਰਵਣ ਕਰੋਗੇ।

ਨਾਮ ਥੀ ਵਾਹੇ ਗੁਰੂ ਥਾਹੇ ਵਾਹੇ।

ਸਰਬਰ ਰਹੋ ਭਰਪੂਰ, ਸਗਲ ਘਟ ਰਹੋ ਵਿਆਪੇ ਵਿਆਪ।

ਸਰਬ ਕੀ ਰੱਖਿਆ ਕਰੈ ਆਪੇ ਹਰ ਪਤ।

साध बलिहार ज्ञान नानक भगत दार तुल ब्रह्म सा।

0: ਨਾਨਕ ਜਿਨ ਪਰਸਿਓ ਤਿਨ ਸਭ ਕੁਲ ਕੀਓ ਉਧਾਰ।
1: ਸੱਚ ਸਬਾਦੀ ਬਾਣ ਸੱਚ ਸੱਚੇ ਪਹਿ ਧਰਿਓ, ਸੱਚਾ ਤਖਤ ਨਿਵਾਸ ਸੱਚ ਤਪਾਵਸ ਕਰਿਓ, ਸੱਚ ਸਿਰਜਿਓ ਸੰਸਾਰ ਆਪ ਆਪ ਭੁੱਲ।

0: ਪ੍ਰਭ ਦਾਤੋ ਦਾਤਾਰ ਪਰਿਓ ਜਾਚਕ ਇੱਕ ਸਰਨਾ ਮਿਲੇ ਦਾਨ ਸੰਤਰੇਨ ਜਿਹ ਲਗ ਪਉ ਜਲ ਤਰਨਾ ਬਿਨਤ ਕਰੋ ਅਰਦਾਸ ਸੁਨੋ ਜੇ ਠਾਕੁਰ ਭਾਵੈ ਦੇਹੋ ਦਰਸ ਮਨ ਚਾਓ ਭਗਤ ਤਿਹ ਮਨ ਠਹਿਰਾਵੈ ਬਲਿਓ ਚਿਰਾਗ ਅੰਧਿਆਰ ਮੈਂ ਸਭ ਕਲ ਉਦਰੀ ਇੱਕ ਨਾਮ ਧਰਮ ਪ੍ਰਗਟ ਸਗਲ ਹਰ ਪਵਨ ਮੈਂ ਜਨ ਨਾਨਕ ਗੁਰ ਪਾਰ ਬ੍ਰਹਮ
1: ਗੁਣ ਗਾਵੈ ਰਵਿਦਾਸ ਭਗਤ ਜੈ ਦੇਵ ਤ੍ਰਿਲੋਚਨ ਨਾਮਾ ਭਗਤ ਕਬੀਰ ਸਦਾ ਗਾਵੈ ਸਮਲੋਚਨ ਭਗਤ ਬੇਣ ਗੁਣ ਰਵੈ ਸਹਿਜਾਤਮ ਰੰਗ ਮਾਣੈ ਯੋਗ ਧਿਆਨ ਗੁਰ ਗਿਆਨ ਬਿਨਾ ਪ੍ਰਭ ਅਵਰ ਨ ਜਾਣੈ ਸੁਖ ਦਿਓ ਪਰੀਖਿਤ ਗੁਣ ਰਵੈ ਗੌਤਮ ਰਿਖ ਜਸ ਗਾਇਓ ਕਬ ਕਲ ਸੋ ਜਸ ਨਾਨਕ ਗੁਰ ਨਿਤ ਨਵ ਤਨ ਜਗ ਛਾਇਓ
2: ਗੁਰੂ ਸਮਰੱਥ ਗਹਿ ਕਰੀਆ ਤ੍ਰੋ ਬੁੱਧ ਸਮਤ ਸਮਾਰਨ ਕੋ ਫੁਨ ਤਰਮ ਤੁਜਾ ਫੈਰੰਤ ਸਦਾ ਅਗ ਪੁੰਜ ਤਰੰਗ ਨਿਵਾਰਨ ਕੋ ਮਥੁਰਾ ਜਨ ਜਾਨ ਕਹੀ ਜੀ ਸਾਚ ਸੋ ਔਰ ਕਛੂ ਨਾ ਵਿਚਾਰਨ ਕੋ ਹਰ ਨਾਮ ਬੋਇਤ ਬੜੋ ਕਲ ਮੈਂ ਪਵ ਸਾਗਰ ਪਾਰ ਉਤਾਰਨ ਕੋ
3: ਬ੍ਰਹਮਾ ਦਿਕ ਸ਼ਿਵ ਛੰਦ ਮੁਨੀਸਰ ਰਸਕ ਰਸਕ ਠਾਕੁਰ ਗੁਣ ਗਾਵਤ ਇੰਦਰ ਮੁਨਿੰਦਰ ਖੋਜ ਤੇ ਗੋਰਖ ਤਰਨ ਗਗਨ ਆਵਤ ਫੁਨ ਧਾਵਤ ਸਿੱਧ ਮਨੁੱਖ ਹੈ ਦੇਵ ਅਰ ਦਾਨਵ ਇੱਕ ਤਿਲ ਤਾਂ ਕੋ ਮਰਮ ਨਾ ਪਾਵਤ ਪ੍ਰਿਆ ਪ੍ਰਭ ਪ੍ਰੀਤ ਪ੍ਰੇਮ ਰਸ ਭਗਤੀ ਹਰ ਜਨ ਤਾਂ ਕੈ ਦਰਸ ਸਮਾਵਤ ਤਿਸੇ ਤੇ

0: ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ ਹੋ ਤਾਤੇ ਅੰਗਦ ਭਇਓ ਤਤ ਸਿਓ ਤਤ ਮਿਲਾਇਓ ਅੰਗਦ ਕਿਰਪਾ ਧਾਰ ਅਮਰ ਸਤਿਗੁਰ ਥਿਰ ਕੀਓ ਅਮਰਦਾਸ ਅਮਰਤ ਛਤਰ ਗੁਰ ਰਾਮੈ ਦਿਓ ਗੁਰ ਰਾਮਦਾਸ ਦਰਸ਼ਨ ਪਰਸ ਕਹੇ ਮਥੁਰਾ ਅਮਰਤ ਬੈਣ ਮੂਰਤ ਪੰਚ ਪਰ ਮਹਾਨ ਪੁਰਖ ਗੁਰ ਅਰਜੁਨ ਪਿਖੋ ਨੈਣ
1: ਸਤ ਰੂਪ ਸਤਨਾਮ ਸਤ ਸੰਤੋਖ ਧਰਿਓ ਉਰੇ ਆਦ ਪੁਰਖ ਪਰ ਤਖੇ ਲਿਖਿਓ ਅੱਛਰ ਮਸਤਕ ਤੁਰ ਪ੍ਰਗਟ ਜੋਤ ਜਗਮਗੈ ਤੇਜ ਭੂਮੰਡਲ ਛਾਇਓ ਪਾਰਸ ਪਰਸ ਪਰਸ ਪਰਸ ਗੁਰ

ਸੋ ਕਾਹੋ ਟਲ ਗੁਰ ਸੇਵੀਐ ਐਹ ਨਿਸ ਸਹਿਜ ਸੁਭਾਈ। ਦਰਸਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਈ। ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ ਝਟੀਐ। ਤੁਦ ਡਿਠੀ ਸੱਚੀ ਪਾਤਸ਼ਾਹ ਮਲ ਜਨਮ ਜਨਮ ਦੀ ਕੱਟੀਐ। ਸੱਜਣ ਸੱਚਾ ਪਾਤਸ਼ਾਹ ਸਿਰ ਸਾਹਾਂ ਦੈ ਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੂ। ਸੱਜਣ ਸੱਚਾ ਪਾਤਸ਼ਾਹੂ ਸਿਰ ਸਾਹਾਂ ਦੈ ਸਾਹੂ। ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇਸਾਹੋ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸੋਰਠ ਮਹੱਲਾ ਚੌਥਾ।

ज्यो मछली बिन नीरै बिनसै, त्यो नामै बिन मर जाई।

रहाओ। ज्यो चात्रिक जल बिन बिल लावै, बिन जल प्यास न जाई।

मन मुख भूखे दह दिस डोलह, बिन नावै दुख पाई।

ਨਾਨਕ ਦੀਨ ਦਿਆਲ ਪਏ ਹੈ, ਤ੍ਰਿਸ਼ਨਾ ਸ਼ਬਦ ਬੁਝਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋਰਠ ਮਹੱਲਾ ਚੌਥਾ। ਹਰਿ ਸਿਉ ਪ੍ਰੀਤ ਅੰਤਰ ਮਨ ਵਿਧਿਆ, ਹਰਿ ਬਿਨੁ ਰਹਿਣ ਨ ਜਾਈ। ਜਿਉ ਮਛਲੀ ਬਿਨ ਨੀਰੈ ਬਿਨਸੈ, ਤਿਉ ਨਾਮੈ ਬਿਨ ਮਰ ਜਾਈ।

0: ਨਾਨਕ ਮੇਰ ਸਰੀਰ ਕਾ ਇਕ ਰਥ ਇਕ ਰਥਵਾ ਜੁਗ ਜੁਗ ਫੇਰ ਵਟਾਈ ਹੈ ਗਿਆਨੇ ਬੁਝਤਾਹਿ ਸਤਿਗੁਰ ਰਸ ਸੰਤੋਖ ਕਾ ਧਰਮ ਗੈ ਰਥਵਾ ਤ੍ਰੈਤੇ ਰਥ ਜਤੇ ਕਾ ਜੋਰ ਗੈ ਰਥਵਾ ਦੁਆਪੁਰ ਰਥ ਤਪੇ ਕਾ ਸਤ ਗੈ ਰਥਵਾ ਕਲ ਜੁਗ ਰਥ ਯਗਨ ਕਾ ਕੂੜ ਗੈ ਰਥਵਾ ਮਹਲਾ ਪਹਿਲਾ
1: ਸਾਮ ਕਹੇ ਸਿਤੰਬਰ ਸਵਾਮੀ ਸਚ ਮੈਂ ਆਛੇ ਸਾਚ ਰਹੇ ਸਭ ਕੋ ਸਚ ਸਮਾਵੈ ਰਿਕ ਕਹੇ ਰਹਿਆ ਭਰਪੂਰ ਰਾਮ ਨਾਮ ਦੇਵਾ ਮੈਂ ਸੂ ਨਾਇ ਲੈ ਪ੍ਰਸ ਜੈ ਨਾਨਕ ਤੋਂ ਮਖੰਤਰ ਬਾਹੇ ਜੋ ਜਿਵੇਂ ਜੋ ਸ਼ਲੀ ਤਦਾਵਲ ਕਾਨ ਕਿਸਨ ਜਾਦਮ ਭਇਆ ਪਾਰ ਜਾਤ ਗੋਪੀ ਲੈ ਆਇਆ ਬਿੰਦਰਾ ਬਣ ਮੈਂ ਰੰਗ ਕੀਆ ਕਲ ਮੈਂ ਬੇਦ ਥਰਬਨ ਹੋਆ ਨਾ ਖੁਦਾਈ ਵੱਲੋਂ ਭਇਆ ਨੀਲ ਬਸਲੇ ਕੱਪੜੇ ਪੈਰੇ ਤੁਰਕਠਾਣੀ ਅਮਲ ਕੀਆ ਚਾਰੇ ਵੇਦ ਹੋਏ ਸਚਾਰ ਪੜੇ ਗੁਣਾਂ ਤਿੰਨ ਚਾਰ ਵਿਚਾਰ ਭਾਉ ਭਗਤ ਕਰ ਨੀਚ ਸਦਾਏ ਸੋ ਨਾਨਕ ਮਖੰਤਰ ਪਾਏ ਪੌੜੀ

ਬੜੀ ਸਤਿਗੁਰੂ ਵਿੱਟੋ ਵਾਰਿਆ ਜਿਤ ਮਿਲਿਆ ਖਸਮ ਸੰਭਾਲਿਆ ਜਿਨ ਕਰ ਉਪਦੇਸ਼ ਗਿਆਨ ਅੰਜਨ ਦੀ ਆਂਦੀ ਨੇ ਤੇਰੀ ਜਗ ਨਿਹਾਲਿਆ ਖਸਮ ਛੋੜ ਦੂਜੇ ਲੱਗੇ ਡੁੱਬੇ ਸੇਵਣ ਜਾ ਰਿਹਾ ਸਤਿਗੁਰੂ ਬੋਇਥਾ ਵਿਰ ਲੈ ਕੇ ਨਾ ਵਿਚਾਰਿਆ ਕਰ ਕਿਰਪਾ।

0: ਲੋਕ ਮਹੱਲਾ ਪਹਿਲਾ ਸਿਮਰ ਰੁਖਸਰਾਏ ਰਾਤ ਦੀਰਗਤ ਮੁੱਚ ਹੋਏ ਜੇ ਆਵੇ ਆਸ ਕਰ ਜਾਇ ਨਿਰਾਸੇ ਕਿੱਤ ਫਲ ਫਿੱਕੇ ਫਲ ਬਕ ਬਕੇ ਕਾਮਨਾ ਆਵੇ ਪਤ ਮਿੱਠਤ ਨੀਵੇ ਨਾਨਕਾ ਗੁਣ ਚਗਾਈਆਂ ਤਤ ਸਭ ਕੋ ਨਿਵੇ ਆਪ ਕੋ ਪਰ ਕੋ ਨਿਵੇ ਨਾ ਕੋਏ ਤਰਤ ਰਾਜੂ ਤੋਲੀਆ ਨਿਵੇ ਸੁਗੋ ਰਹੋ ਅਪਰਾਧੀ ਦੂਣਾ ਨਿਵੇ ਜੋ ਹੰਤਾ ਮਿਰਗਾ ਹੈ ਸੀਸ ਨਿਵਾਇਆ ਕਿਆ ਤੀਆ ਜਰ ਦਿਖ ਸੁਦੇ ਜਾਏ ਮਹੱਲਾ ਪਹਿਲਾ
1: ਪਾੜ ਪੁਸਤਕ ਸੰਧਿਆ ਬਾਦੰਗ ਸਿਲ ਪੂਜਸ ਬਗਲ ਸਮਾਦੰਗ ਮੁਖ ਝੂਠ ਵੀ ਭੁਖੰਗ ਸਾਰੰਗ ਤ੍ਰਿਪਾਲ ਤੇ ਹਾਲ ਵਿਚਾਰੰਗ ਗਲ ਮਾਲਾ ਤਿਲਕ ਲਟੰਗ ਦੇ ਧੋਤੀ ਬਸਕ ਪਾਟੰਗ ਜੇ ਜਾਣਸ ਬ੍ਰਹਮੰ ਕਰਮੰਗ ਸਭ ਫੋ ਕਟਨੇ ਚੁ ਕਰਮੰ ਕਹੁ ਨਾਨਕ ਨਿਚੋ ਧਿਆਵੈ ਵਿਣ ਸਤਿਗੁਰ ਵਾਟ ਨਾ ਪਾਵੈ ਪੌੜੀ ਕੱਪੜ ਰੂ ਸੁਹਾਵਣ।

0: ਬੜੀ ਕਪਰੂ ਸੁਹਾਵਣਾ ਛੱਡ ਦੁਨੀਆਂ ਅੰਦਰ ਜਾਵਣਾ ਮੰਦਾ ਚੰਗਾ ਆਪਣਾ ਪੇ ਕੀਤਾ ਪਾਵਣਾ ਹੁਕਮ ਕੇ ਮਨ ਪਾਉਂਦੇ ਰਾਹ ਪੀੜਾ ਅੱਗੇ ਜਾਵਣਾ ਨੰਗਾ ਦੁੱਧ ਚਾਲਿਆ ਤਾਂ ਦਿਸੈ ਖਰਾ ਡਰਾਵਣਾ ਕਰੋ ਗਣ ਪਛੁਤਾਵਣਾ ਕਰੋ ਗਣ ਪਛੁਤਾਵਣਾ
1: ਰਾਮ ਕਲੀ ਮਹੱਲਾ ਤੀਜਾ ਆਨੰਦ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਆਨੰਦ

ਬੁੱਲ ਜੀ ਵਾਹਿਗੁਰੂ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੇ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰਕੈ ਗੁਰੂ ਨਾਨਕ ਲਏ ਧਿਆਇ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਇ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਇ ਸ੍ਰੀ ਹਰਿ ਕ੍ਰਿਸ਼ਨ ਧਿਆਇਐ ਜਿਸ ਡਿਠੇ ਸਭ ਦੁਖ ਜਾਇ ਤੇਗ ਬਹਾਦਰ ਸਿਮਰਿਆ ਘਰ ਨੌ ਨਿਧ ਆਵੇ ਤਾਇ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ ਪੰਜਾਂ ਪਿਆਰਿਆਂ ਸਹੁੰ ਸਾਹਿਬਜ਼ਾਦਿਆਂ ਚਾਲੀਆਂ ਮੁਕਟਿਆਂ ਹੱਠੀਆਂ ਜਾਪੀਆਂ ਤਾਪੀਆਂ ਜਿਨ੍ਹਾਂ ਨਾਮ ਜਾਪਿਆ ਵੰਡ ਸਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅਨਡਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜੇ ਆ ਰਿਆਂ

ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ, ਤਿਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਬੋਲੋ ਜੇ। ਪ੍ਰਥਮ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਚਿੱਤ ਆਵੇ ਚਿੱਤ ਆਵਨ ਕਾ

0: ਦਿਆਖ ਪਾ ਸੰਤੋਖ ਸੂਰਜਤ ਗੰਢੀ ਸਤ ਵਟ ਇਹ ਜਨੇਉ ਜੀ ਕਾਹੀ ਤਾ ਭਾਂਡੇ ਕਤ ਨਾ ਹੈ ਟੁੱਟੇ ਨਾ ਮਲਗੇ ਨਾ ਹੈ ਜਲੇ ਨਾ ਜਾਏ ਤਣ ਸਮਾਨ ਸਨਾਨ ਕਾ ਜੋ ਗਲ ਚੱਲੇ ਪਾਏ ਚੌਂਕੜ ਮੁੱਲਣ ਆਇਆ ਬਹਿ ਚੌਂਕੇ ਪਾਇਆ ਸਿਖਾ ਕੰਨ ਚੜ੍ਹਾਈਆਂ ਗੁਰ ਬ੍ਰਾਹਮਣ ਥੀਆ ਓ ਮੂਆ ਓ ਚੜ ਪਿਆ ਵੇ ਤੱਗਾ ਗਿਆ ਮਹੱਲਾ ਪਹਿਲਾ
1: ਲੱਖ ਚੋਰੀਆਂ ਲੱਖ ਜਾਰੀਆਂ ਲੱਖ ਕੁੜੀਆਂ ਲੱਖ ਗਾ ਲੱਖ ਠੱਗੀਆਂ ਪੈ ਨਾਮੀਆਂ ਰਾਤ ਦਿਨ ਜੀ ਨਾਲ ਤੱਗ ਪਾਹੋ ਕੱਤੀਏ ਬਾਮਨ ਵੱਟਿਆ ਕੋਹੇ ਬੱਕਰਾ ਰਿਣ ਖਾਇਆ ਸਭ ਕੋ ਆਖੇ ਪਾਏ ਹੋਏ ਪੁਰਾਣਾ ਸੁੱਟੀਏ ਪੀ ਫਿਰ ਪਾਈਏ ਹੋ ਨਾਨਕ

0: ਟੂਟ ਸਪੂਤ ਮਹੱਲਾ ਪਹਿਲਾ।
1: ਤਗ ਨਾ ਇੰਦਰੀ ਤਗ ਨਾ ਨਾਰੀ ਹਲਕੇ ਥੁੱਕ ਪਵੈ ਨਿਤ ਦਾੜੀ ਤਗ ਨਾ ਪੈਰੀ ਤਗ ਨਾ ਹੱਥੀ ਤਗ ਨਾ ਜਹਿਵਾ ਤਗ ਨਾ ਅੱਖੀ ਵੇ ਤਗਾ ਆਪੇ ਵਤੈ ਵਰ ਧਾਗੇ।

0: ਨਾਮ ਲੈ ਜਾਇ ਤ੍ਰਿੰਦ ਦਾ ਮਹੱਲਾ ਪਹਿਲਾ।
1: ਮਾਨਸ ਖਾਣੇ ਕਰੇ ਨਿਵਾਸ ਸ੍ਰੀ ਵਗਾਇ ਤਿੰਨ ਗਲ ਤਾਕ ਤਿੰਨ ਘਰ ਬ੍ਰਹਮਣ ਪੂਰੇ ਨਾਥ। ਉਹਨਾਂ ਪੇ ਆਵੇ ਓਈ ਸਾਧ ਕੁੜੀ ਰਾਸ ਕੁੜਾ ਵਾਪਾਰ ਕੂੜ ਬੋਲ ਕਰੇ ਹਾਰ ਸਰਮ ਧਰਮ ਕਾ ਡੇਰਾ ਦੂ ਨਾਨਕ ਕੂੜ ਰਹਿਆ ਪ੍ਰਭੂ। ਮੱਥੇ ਟਿੱਕਾ ਤੇੜ ਧੋਤੀ ਕਖਾਈ ਹੱਥ ਸ੍ਰੀ ਜਗ ਕਸਾਈ ਨੀਲ ਬਸਤਰ ਪੈਰ ਵੈ ਪ੍ਰਵਾਨ।

ਉੱਪਰ ਆਏ ਬੈਠੇ ਕੁੜਿਆ, ਮਤ ਪਿੱਟੈ ਵੇ ਮਤ ਪਿੱਟੈ, ਇਹੋ ਅੰਨ ਸਾਡਾ ਪਿੱਟੈ, ਤਨ ਫਿੱਟੈ ਫੇੜ ਕਰੇ, ਮਨ ਜੁਠੇ ਚੁਲੀ ਪਰੇ, ਕਹੋ ਨਾਨਕ ਸੱਚ ਤੇ ਆਈ ਹੈ, ਸੁੱਚ ਹੋਵੇ ਤਾਂ ਸੱਚ ਪਾਈਏ, ਪੌੜੀ ਚਿੱਤੇ ਅੰਦਰ ਸਭ

ਕੋੜੀ ਜਿੱਤੇ ਅੰਦਰ ਸਭ ਕੋ ਵੇਖ ਨਦਰੀ ਹੇਠ ਚਲਾਇੰਦਾ ਆਪੇ ਦੇ ਵਡਿਆਈਆਂ ਆਪੇ ਹੀ ਕਰਮ ਕਰਾਇੰਦਾ ਵੱਡੋ ਵੱਡਾ ਵੜ ਮੇਦਨੀ ਸਿਰੇ ਸਿਰ ਥੰਦੇ ਲਾਇੰਦਾ ਨਦਰ ਪੱਠੀ ਜੇ ਕਰੇ ਸੁਲਤਾਨਾ ਘਾਹੋ ਕਰਾਇੰਦਾ ਧਰਮ।

ਕੋੜੀ ਤੁਰੇ ਪਲਾਣੇ ਪੌਣਵੇ ਕਰੰਗੀ ਹਰਮ ਸਵਾਰਿਆ ਕੋਠੇ ਮੰਡੇ ਮਾੜੀਆਂ ਲੈ ਬੈਠੇ ਘਰ ਪਾਸਾਰਿਆ ਚੀਜ ਕਰਨ ਮਨ ਭਾਂਦੇ ਹਰ ਬੁਜਨਾਈ ਹਾਰਿਆ ਕਾਕੁਰ ਮਾਇਸ ਖਾਇਆ ਵੇਖ ਮੈਲ ਮਨਮ ਸਾਰਿਆ ਜਰਿਆ ਜੋ ਬਨਹਾਰਿਆ।